0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦਿਆਲ ਸਿੰਘ ਜੀ ਖੜੂਰ ਸਾਹਿਬ ਵਾਲੇ। ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ, ਸਤਿਗੁਰੂ ਪਾਤਸ਼ਾਹ ਜੀ ਦੀ ਬੜੀ ਅਪਾਰ ਬਖਸ਼ਿਸ਼ ਹੈ। ਬੜੇ ਪ੍ਰੇਮ ਨਾਲ ਬੜੇ ਵਜਦ ਵਿੱਚ ਆਪ ਜੀ ਨੂੰ ਕੀਰਤਨ ਸਰਵਣ ਕਰਵਾਇਆ। ਸਤਿਗੁਰੂ ਰਹਿਮਤ ਕਰਨ, ਇਸੇ ਤਰ੍ਹਾਂ ਆਪਣੇ ਦਰ ਘਰ ਦੀ ਸੇਵਾ ਲੈਂਦੇ ਰਹਿਣ। ਹੁਣ ਸਮਾਂ ਹੋਇਆ ਹੈ ਕਥਾ ਦਾ। ਬਹੁਤ ਹੀ ਸਤਿਕਾਰਤ ਸ਼ਖਸੀਅਤ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਕੀਰਤਪੁਰੀ, ਹੈੱਡ ਗ੍ਰੰਥੀ ਤਖ਼ਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਾਲੇ, ਆਪ ਜੀ ਨੂੰ ਗੁਰਬਾਣੀ ਦੀ ਕਥਾ ਚੱਲ ਰਹੀ ਲੜੀਵਾਰ ਕਥਾ ਗੁਰਬਾਣੀ ਦੀ, ਜੋ ਭਾਈ ਸਾਹਿਬ ਹੋਰਾਂ ਨੇ, ਗਿਆਨੀ ਜੀ ਹੋਰਾਂ ਨੇ ਕੁਝ ਦਿਨ ਪਹਿਲਾਂ ਸ਼ਾਮ ਦੇ ਦੀਵਾਨ ਵਿੱਚ ਸ਼ੁਰੂ ਕੀਤੀ ਹੈ, ਉਹ ਆਪ ਜੀ ਨੂੰ ਸਰਵਣ ਕਰਵਾਉਣਗੇ। ਆਓ ਇਸੇ ਤਰ੍ਹਾਂ ਸੱਜ ਕੇ ਲਾਹੇ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਸਾਹਿਬ ਜੀ।

फिर संकट जो होन गर्भ ना आयो, बाणी बिरलो विचार सी

ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਵਾਹਿਗੁਰੂ ਸਾਹਿਬ ਜੀ ਸਲੋਕ ਚਤੁਰ ਸਿਆਣਾ ਸੁਘੜ ਸੋਏ।

ਪਜ ਨਾਨਕ ਹਰ ਨਾਮ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ, ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵਡਭਾਗੇ ਹਾਂ ਆਪਾਂ ਸਾਰੇ ਹੀ ਜਿਨ੍ਹਾਂ ਨੂੰ ਦੁਨਿਆਵੀ ਕੰਮਾਂ ਕਾਰਾਂ ਵਿੱਚੋਂ, ਰੁਝੇਵਿਆਂ ਭਰੀ ਜ਼ਿੰਦਗੀ 'ਚੋਂ ਸਤਸੰਗਤ ਕਰਨ ਦੀਆਂ, ਗੁਰੂ ਚਰਨਾਂ ਵਿੱਚ ਜੁੜ ਬੈਠਣ ਦੀਆਂ, ਹਰਜਸ ਕਰਨ ਦੀਆਂ ਸੁਭਾਗੀਆਂ ਘੜੀਆਂ ਨਸੀਬ ਹੋਈਆਂ ਨੇ। ਆਪ ਜੀ ਨੇ ਦੂਰੋਂ ਨੇੜਿਓਂ ਚੱਲ ਕੇ ਬੜੀ ਸ਼ਰਧਾ ਭਾਵਨਾ ਚਾਉ ਨਾਲ ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਜੀ ਦੇ ਇਹਨਾਂ ਪਾਵਨ ਅਸਥਾਨਾਂ ਦੇ ਉੱਪਰ ਹਾਜ਼ਰਾ ਹਜ਼ੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਗੁਰੂ ਗਰੀਬ ਨਿਵਾਜ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਬੈਠ ਕਰਕੇ ਸੰਧਿਆ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਸੋਧਾ ਰਹਿਰਾਜ ਸਾਹਿਬ ਜੀ ਦੀ ਪਾਵਨ ਬਾਣੀ ਦੇ ਨਿਤਨੇਮ ਉਪਰੰਤ ਸਨਮਾਨਯੋਗ ਗੁਰੂ ਸਵਾਰੇ ਕੀਰਤਨੀਆਂ ਪਾਸੋਂ ਗੁਰਬਾਣੀ ਕੀਰਤਨ ਦਾ ਆਨੰਦ ਮਾਣੇ ਹੈ। ਗੁਰਮੁਖ ਪਿਆਰੇ ਭਾਈ ਗੁਰਦਿਆਲ ਸਿੰਘ ਅਤੇ ਇਹਨਾਂ ਦੇ ਕੀਰਤਨੀ ਜਥੇ ਪਾਸੋਂ ਗੁਰਬਾਣੀ ਕੀਰਤਨ ਦੇ ਲਾਹੇ ਪ੍ਰਾਪਤ ਕਰ ਰਹੇ ਸੀ। ਉਪਰੰਤ ਸਮਾਂ ਹੋਇਆ ਹੈ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਮੁਬਾਰਕ ਰਸਨਾ ਚੋਂ ਨਾਜ਼ਲ ਹੋਈ ਪਾਵਨ ਬਾਣੀ ਥਿੱਤੀ ਰਾਗ, ਥਿੱਤੀ ਬਾਣੀ ਜੋ ਹੈ ਗੌੜੀ ਰਾਗ ਦੇ ਅੰਦਰ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਪਿਛਲੇ ਕੁਝ ਦਿਨਾਂ ਤੋਂ ਉਸ ਬਾਣੀ ਦੀ ਪ੍ਰਾਰੰਭਤਾ ਹੋਈ ਸੀ ਔਰ ਉਸੇ ਲੜੀ ਤਹਿਤ ਆਪਾਂ ਇਸ ਪਾਵਨ ਬਾਣੀ ਦਾ ਚੌਥਾ ਬੰਦ ਜੋ ਹੈ, ਤਿੱਥਾਂ ਦੇ ਵਿੱਚੋਂ ਚੌਥੀ ਜੋ ਤਿੱਥ ਹੈ ਉਹਦੇ ਪ੍ਰਥਾਏ ਜੋ ਗੁਰੂ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ ਉਹਦਾ ਮੂਲ ਪਾਠ ਆਪ ਜੀ ਨੇ ਸਰਵਣ ਕਰੇ ਹੈ। ਗੁਰਮੁਖ ਪਿਆਰੇ ਪਾਵਨ ਉਪਦੇਸ਼, ਪਾਵਨ ਸ਼ਬਦ ਜੋ ਆਪ ਜੀ ਹੁਣੇ ਹੀ ਸਰਵਣ ਕਰਕੇ ਹਟੇ ਹੋ ਔਰ ਵਿਚਾਰ ਅਧੀਨ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 297 ਨੰਬਰ ਅੰਗ ਦੇ ਉੱਪਰ ਇਹ ਪਾਵਨ ਉਪਦੇਸ਼ ਸੁਸ਼ੋਭਿਤ ਹੈ। ਆਓ, ਜਿੱਥੇ ਆਪਾਂ ਸਰੀਰਕ ਤੌਰ 'ਤੇ ਗੁਰੂ ਚਰਨਾਂ ਵਿੱਚ ਜੁੜ ਬੈਠੇ ਹਾਂ, ਸਜ ਬੈਠੇ ਹਾਂ, ਕੁਝ ਸਮੇਂ ਲਈ ਪਾਵਨ ਬਾਣੀ ਦੀ ਵਿਚਾਰ ਦੇ ਨਾਲ ਜੁੜੀਏ। ਪਿਛਲੇ ਦਿਨਾਂ ਤੋਂ ਬੇਨਤੀਆਂ ਕਰਦੇ ਆ ਰਹੇ ਹਾਂ ਆਪ ਜੀ ਦੇ ਸਨਮੁੱਖ ਬਈ ਸਤਿਗੁਰੂ ਪਾਤਸ਼ਾਹ ਜੀ ਨੇ ਪਾਵਨ ਬਾਣੀ ਦੇ ਰਾਹੀਂ ਮਨੁੱਖ ਨੂੰ ਜਿੱਥੇ ਅਧਿਆਤਮਕ ਸੋਝੀ ਬਖਸ਼ਿਸ਼ ਕੀਤੀ ਹੈ ਉੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਮਾਜਿਕ ਤੌਰ 'ਤੇ ਰਹਿਣ ਦੇ ਕੁਝ ਢੰਗ ਤਰੀਕੇ ਉਹ ਵੀ ਸਾਨੂੰ ਸਮਝਾਏ ਨੇ। ਚੱਜ ਆਚਾਰ ਕੈਸਾ ਹੋਣਾ ਚਾਹੀਦਾ ਔਰ ਜਿਹਦੇ ਨਾਲ ਮਨੁੱਖ ਆਪ ਸੁਖੀ ਰਹਿ ਸਕੇ ਅਤੇ ਸਮਾਜ ਦੇ ਵਿੱਚ ਵੀ ਉਹ ਆਪਣਾ ਸਤਿਕਾਰ ਦਾ ਪਾਤਰ ਬਣਿਆ ਰਹੇ, ਕਿਉਂਕਿ ਰਹਿਣ ਦਾ ਤਰੀਕਾ ਹੀ ਹੈ, ਜਿਨ੍ਹਾਂ ਨੂੰ ਰਹਿਣ ਦਾ ਤਰੀਕਾ ਆ ਗਿਆ ਉਹਨਾਂ ਨੂੰ ਸਮਾਜ ਦੇ ਵਿੱਚੋਂ ਬਹੁਤ ਰਿਸਪੈਕਟ ਮਿਲਦੀ ਹੈ, ਬਹੁਤ ਸਤਿਕਾਰ ਮਿਲਦਾ ਹੈ। ਦੁਨੀਆਂ ਦੇ ਕਿਸੇ ਕੋਨੇ ਵਿੱਚ ਚਲੇ ਜਾਣ ਪਰ ਮਾਫ਼ੀ ਦੇਣੀ, ਜਿਨ੍ਹਾਂ ਨੂੰ ਰਹਿਣ ਦਾ ਚੱਜ ਆਚਾਰ ਨਹੀਂ ਆਇਆ, ਸਲੀਕਾ ਨਹੀਂ ਆਇਆ ਜਿਨ੍ਹਾਂ ਨੂੰ, ਔਰ ਉਹ ਕਿਤੇ ਵੀ ਸਤਿਕਾਰ ਲੈਣ ਦੇ ਵਿੱਚ ਸਫਲ ਨਹੀਂ ਹੁੰਦੇ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਬਾਣੀ 'ਚ ਆਖਿਆ ਵੀ ਗੁਰਮਿਲ ਚੱਜ ਆਚਾਰ ਸਿੱਖ, ਗੁਰੂ ਨੂੰ ਮਿਲ ਕੇ ਗੁਰੂ ਦੇ ਉਪਦੇਸ਼ ਸਰਵਣ ਕਰਕੇ ਤੂੰ ਜੀਵਨ ਜਿਉਣ ਦਾ ਚੱਜ ਸਿੱਖ, ਤਰੀਕਾ ਢੰਗ ਵਿਧੀ, ਤੇਰਾ ਆਚਾਰ ਕੈਸਾ ਹੋਣਾ ਚਾਹੀਦਾ, ਤੇਰਾ ਵਿਵਹਾਰ ਕੈਸਾ ਹੋਣਾ ਚਾਹੀਦਾ। ਮਹਾਰਾਜ ਕਹਿੰਦੇ ਜੇ ਤੈਨੂੰ ਚੱਜ ਆ ਗਿਆ, ਆਚਾਰ ਆ ਗਿਆ, ਤੁਝ ਕਦੇ ਨਾ ਲੱਗੇ ਦੁੱਖ ਰੀ, ਤੈਨੂੰ ਕਦੇ ਕਿਸੇ ਦੁੱਖ ਦਾ ਸਾਹਮਣਾ ਨਹੀਂ ਕਰਨਾ ਪਏਗਾ। ਬਹੁਤੇ ਦੁੱਖ ਅਸੀਂ ਆਪ ਸਹੇੜੇ ਨੇ, ਵੈਸੇ ਤੇ ਬਾਣੀ ਦੇ ਮੁਤਾਬਕ ਸਾਰੇ ਦੁੱਖਾਂ ਦਾ ਕਾਰਨ ਮਨੁੱਖ ਆਪ ਹੈ,
ਕੋਈ ਇਹਨੂੰ ਦੁੱਖ ਨਹੀਂ ਦੇ ਸਕਦਾ, ਕੋਈ ਦੁਖੀ ਨਹੀਂ ਕਰ ਸਕਦਾ, ਕਿਉਂਕਿ ਦੱਦਾ ਦੋਸ ਨਾ ਦੇਊ ਕਿਸੈ, ਦੋਸ ਕਰਮਾ ਆਪਣੇ ਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਬਰ ਜਨਾ। ਬਿਲਕੁਲ ਗੁਰੂ ਸਾਹਿਬ ਨੇ ਕਲੀਅਰ ਕਰ ਦਿੱਤਾ ਵੀ ਜਿਹੜਾ ਮਨੁੱਖ ਦੁੱਖ ਸੁੱਖ ਭੋਗਦਾ ਇਹ ਇਹਦੇ ਕੀਤੇ ਹੋਏ ਕਰਮਾਂ ਦੇ ਮੁਤਾਬਕ ਹੈ। ਜਿਹੋ ਜਿਹੇ ਬੀਜ ਬੀਜਦਾ ਉਸੇ ਤਰੀਕੇ ਦੇ ਨਾਲ ਇਹਨੂੰ ਫਲ ਮਿਲਦਾ, ਪਰ ਆਪਣੇ ਦੁੱਖਾਂ ਦਾ ਦੋਸ਼ ਕਿਸੇ ਨੂੰ ਨਹੀਂ ਦਿੱਤਾ ਜਾ ਸਕਦਾ। ਇਸ ਕਰਕੇ ਮਹਾਰਾਜ ਕਹਿੰਦੇ ਜੇ ਚੱਜ ਤੇ ਆਚਾਰ ਆ ਜਾਏ ਫਿਰ ਇਹਨੂੰ ਕਦੇ ਕਿਸੇ ਦੁੱਖ ਦਾ ਸਾਹਮਣਾ ਨਹੀਂ ਕਰਨਾ ਪਏਗਾ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਖਿਆ ਵੀ ਮਨੁੱਖ ਹੋਰ ਬਹੁਤ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਦਾ, ਬਹੁਤ ਸਾਰੇ ਮਨ ਦੇ ਵਿੱਚ ਭਰਮ ਭੁਲੇਖੇ ਵੀ ਇਹ ਪਾਲ ਕੇ ਰੱਖਦਾ ਵੀ ਇਸ ਚੀਜ਼ ਦਾ ਵਿਚਾਰ ਕਰਨ ਦੇ ਨਾਲ ਸ਼ਾਇਦ ਮੈਂ ਸੌਖਾ ਰਹਾਂਗਾ, ਮੇਰੀ ਲਾਈਫ ਸੌਖੀ ਰਹੇਗੀ, ਉਹ ਹੋਰ ਤਰ੍ਹਾਂ ਦੇ ਵਿਚਾਰ ਕਰਦਾ। ਤੇ ਮਹਾਰਾਜ ਨੇ ਇਸ ਪਾਵਨ ਬਾਣੀ ਦੇ ਅੰਦਰ ਮਨੁੱਖ ਦੇ ਉਹਨਾਂ ਸਾਰੇ ਭਰਮ ਅਧੀਨ ਜਿਹੜੇ ਦੇ ਵਿਸ਼ਵਾਸ ਬਣ ਗਏ ਉਹਨਾਂ ਨੂੰ ਖਤਮ ਕੀਤਾ ਔਰ ਇੱਕ ਸੋਝੀ ਦਿੱਤੀ ਹੈ ਬਹੁਤ ਸੋਹਣੇ ਤਰੀਕੇ ਦੇ ਨਾਲ। ਆਪਾਂ ਤਿੰਨ ਤੀਥਾਂ ਵਿਚਾਰੀਆਂ ਨੇ, ਏਕਮ ਦੂਜ ਤੇ ਤੀਜ, ਅੱਜ ਚੌਥੀ ਤਿੱਥ ਹੈ, ਚੰਦਰਮਾ ਨਾਲ ਸੰਬੰਧਿਤ ਹੈ। ਔਰ ਮੈਂ ਰੋਜ਼ ਬੇਨਤੀਆਂ ਕਰਦਾ ਔਰ ਸ਼ਾਇਦ ਇਹ ਜ਼ਰੂਰੀ ਵੀ ਨੇ ਵੀ ਚੰਦਰਮਾ ਨਾਲ ਜਿਹੜਾ ਸੰਬੰਧਿਤ ਸਾਲ ਹੈ ਔਰ ਉਹਦੀਆਂ ਤਿੱਥਾਂ ਹੁੰਦੀਆਂ ਨੇ 15 ਤਿੱਥਾਂ, ਦੋ ਪੱਖ ਹੁੰਦੇ ਨੇ, ਇੱਕ ਹਨੇਰਾ ਪੱਖ ਅਤੇ ਇੱਕ ਚਾਨਣਾ ਪੱਖ, ਅਤੇ ਹਨੇਰੇ ਪੱਖ ਦੀਆਂ ਵੀ 15 ਤਿੱਥਾਂ, ਚਾਨਣੇ ਪੱਖ ਦੀਆਂ ਵੀ 15 ਤਿੱਥਾਂ, ਪੂਰਨਮਾਸ਼ੀ ਅਤੇ ਮੱਸਿਆ, ਇਹ ਦੋ ਅਹਿਮ ਦਿਹਾੜੇ ਨੇ। ਇਹਨਾਂ ਦੇ ਬਾਰੇ ਬਹੁਤ ਸਾਰੇ ਸਾਡੇ ਮਨਾਂ 'ਚ ਚੰਗੇ ਜਾਂ ਮਾੜੇ ਵਿਚਾਰ ਬਣੇ ਹੋਏ ਨੇ। ਮੱਸਿਆ ਕਾਲੀ ਬੋਲੀ ਹਨੇਰੀ ਰਾਤ, ਪੂਰਨਮਾਸ਼ੀ ਐਨ ਚਿੱਟੇ ਦਿਨ ਵਰਗੀ ਰਾਤ, ਬਹੁਤ ਸਾਰੀਆਂ ਥਾਵਾਂ 'ਤੇ ਪੂਰਨਮਾਸ਼ੀ ਦਾ ਵੱਡਾ ਇਕੱਠ ਹੁੰਦਾ ਭਰਦੀਆਂ ਨੇ, ਬਹੁਤ ਸਾਰੀਆਂ ਥਾਵਾਂ 'ਤੇ ਮੱਸਿਆਵਾਂ ਭਰਦੀਆਂ ਨੇ, ਬਹੁਤ ਸਾਰੀਆਂ ਥਾਵਾਂ 'ਤੇ ਦਸਵੀਂ ਭਰਦੀ ਹੈ। ਪਰ ਜਿਹੜਾ ਗੁਰਮਤਿ ਦਾ ਫਲਸਫਾ, ਗੁਰਮਤਿ ਦੀ ਵਿਚਾਰਧਾਰਾ, ਉਹਦੀ ਖਿਮਾ ਕਰਨਾ ਕਿਤੇ ਗੱਲ ਨਹੀਂ ਹੋ ਰਹੀ। ਕਿਤੇ ਸੰਗਰਾਂਦ ਵੀ ਮਨਾਈ ਜਾਂਦੀ ਹੈ, ਹਾਂ ਇਹ ਦਿਨਾਂ 'ਤੇ ਇਕੱਠ ਹੋਣੇ ਕੋਈ ਮਾੜੀ ਗੱਲ ਨਹੀਂ ਹੈ, ਪੁਰਾਣੇ ਸਮੇਂ ਦੇ ਵਿੱਚ ਹੁੰਦੇ ਰਹੇ ਨੇ, ਕਿਉਂਕਿ ਉਦੋਂ ਅੱਜ ਵਰਗੇ ਕੈਲੰਡਰ ਨਹੀਂ ਸੀ, ਅੱਜ ਵਰਗਾ ਮਨੁੱਖ ਦੇ ਕੋਲੇ ਨਾ ਗਿਆਨ ਸੀਗਾ। ਇਹੀ ਤਰੀਕੇ ਸੀਗੇ, ਚੰਦਰਮਾ ਦੇ ਹਿਸਾਬ ਨਾਲ, ਸੂਰਜ ਦੇ ਹਿਸਾਬ ਨਾਲ, ਸੰਗਰਾਂਦ ਹੈ, ਮੱਸਿਆ ਹੈ, ਪੂਰਨਮਾਸ਼ੀ ਹੈ, ਦਸਵੀਂ ਹੈ, ਅਤੇ ਇਹਨਾਂ ਦਿਨਾਂ 'ਤੇ ਵੱਡੇ ਇਕੱਠ ਹੁੰਦੇ ਸੀ। ਅਤੇ ਉਹਨਾਂ ਇਕੱਠਾਂ ਦਾ ਫਾਇਦਾ ਲੈਣ ਲਈ ਪ੍ਰਬੰਧਕ ਸੱਜਣ, ਸਿਆਣੇ ਸੱਜਣਾਂ ਨੇ ਪ੍ਰਬੰਧ ਕਰਤਾ ਵੀ ਚਲੋ ਸੰਗਤ ਆ ਰਹੀ ਹੈ ਅਤੇ ਆਪਾਂ ਇੱਥੇ ਕਥਾ ਦਾ, ਕੀਰਤਨ ਦਾ, ਢਾਡੀ ਵਾਰਾਂ ਦਾ ਜਿਹੜਾ ਸੀ ਪ੍ਰਬੰਧ ਕਰੀਏ, ਲੰਗਰ ਲਾ ਤੇ ਸੰਗਤ ਦੀ ਸਹੂਲਤ ਵਾਸਤੇ, ਕੋਈ ਮਾੜੀ ਗੱਲ ਨਹੀਂ। ਪਰ ਇਹ ਜਿਹੜਾ ਭਰਮ ਹੈ ਵੀ ਇਹ ਦਿਨ ਚੰਗਾ ਜਾਂ ਇਹ ਮਾੜਾ, ਇਹ ਗੁਰੂ ਦੁਆਰੇ ਆ ਕੇ ਨਹੀਂ ਬਣਨਾ ਚਾਹੀਦਾ। ਇਸ ਕਰਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਕੀ ਕਹਿੰਦੇ ਨੇ, ਆਪਾਂ ਚੌਥੀ ਤਿੱਥ ਨੂੰ ਅੱਜ ਆਪਾਂ ਬਚਣਾ, ਚੌਥ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਆਓ ਉਸ ਤੋਂ ਪਹਿਲਾਂ ਇੱਕ ਵਾਰ ਸਾਰੀ ਸੰਗਤ ਪ੍ਰੇਮ ਨਾਲ ਉਚਾਰਨ

ਲੋਕ ਚਤੁਰ ਸਿਆਣਾ ਸੁਗੜ ਸੋਏ ਜਿਨ ਤਜਿਆ ਅਭਿਮਾਨ ਚਾਰ ਪਦਾਰਥ ਅਸ਼ਟ ਸਿੱਧ ਭਜ ਨਾਨਕ ਹਰਨਾਮ। ਹੁਣ ਤਾਂ ਆਪਾਂ ਨੂੰ ਤਿੰਨ ਚਾਰ ਦਿਨ ਹੋ ਗਏ ਵਾਚਦਿਆਂ ਨੂੰ, ਜਿਹੜੀ ਤਿਥ ਹੈ ਉਹਦਾ ਜ਼ਿਕਰ ਪੌੜੀ ਚ ਹੈ। ਜਿਵੇਂ ਬਾਰਾਂ ਮਾਹ ਦੇ ਵਿੱਚ ਮਹੀਨਿਆਂ ਦਾ ਜ਼ਿਕਰ ਸ਼ੁਰੂਆਤ ਵਿੱਚ ਆ ਜਾਂਦਾ ਹੈ, ਇੱਥੇ ਗੁਰੂ ਸਾਹਿਬ ਜੀ ਨੇ ਉਸ ਤਿਥ ਦਾ ਜ਼ਿਕਰ ਪਹਿਲਾਂ ਕੀਤਾ ਜ਼ਰੂਰ ਹੈ, ਪਰ ਪੌੜੀ ਦੇ ਵਿੱਚ ਕੀਤਾ। ਸਲੋਕ ਦੇ ਵਿੱਚ ਸੰਬੰਧਿਤ ਵਚਨ ਨੇ। ਹੁਣ ਪਹਿਲਾਂ ਸਲੋਕ ਹੈ, ਕਹਿਣ ਲੱਗੇ ਚਤੁਰ ਸਿਆਣਾ ਸੋਗੜ ਸੋਏ। ਇਹ ਤਿੰਨੇ ਸ਼ਬਦ ਬਹੁਤ ਨੇੜੇ ਨੇੜੇ ਨੇ, ਆਪਸੀ ਬੜੀ ਗੂੜੀ ਸਾਂਝ ਹੈ ਇਹਨਾਂ ਦੀ, ਸਮਾਨ ਅਰਥ ਸ਼ਬਦ ਨੇ। ਚਤੁਰ ਦਾ ਅਰਥ ਵੈਸੇ ਚਲਾਕ ਕੀਤਾ ਜਾਂਦਾ, ਇੱਥੇ ਸ਼ੁੱਭ ਚਲਾਕ ਹੈ। ਸਿਆਣਾ ਜਿਹੜਾ ਬਹੁਤ ਸਿਆਣਪ ਤੋਂ ਕੰਮ ਲੈਂਦਾ, ਸੁਘੜ ਸੁਚੱਜਾ, ਸੁਚੱਜੀ ਅਕਲ ਵਾਲਾ। ਸਿਆਣਾ ਕੌਣ ਹੈ, ਸੁਚੱਜਾ ਕੌਣ ਹੈ, ਚਤੁਰ ਕੌਣ ਹੈ? ਸਾਡੇ ਆਪਣੇ ਪੈਮਾਨੇ ਨੇ। ਅਸੀਂ ਕਿਸੇ ਨੂੰ ਕਹਿ ਦਿੰਦੇ ਬੜਾ ਸਿਆਣਾ, ਕਿਸੇ ਨੂੰ ਕਹਿ ਦਿੰਦੇ ਆਪਾਂ ਬੜਾ ਸੁਘੜ ਹੈ, ਸੁਜੱਜਾ, ਚਤੁਰ ਹੈ, ਉਹਦੇ ਕੰਮ ਢੰਗ ਤਰੀਕੇ ਵੇਖ ਕੇ। ਪਰ ਗੁਰਬਾਣੀ ਦੇ ਮੁਤਾਬਕ ਕੌਣ ਹੈ? ਇਹ ਬੜੇ ਧਿਆਨ ਨਾਲ ਸੁਣਨਾ। ਮਹਾਰਾਜ ਕਹਿੰਦੇ ਸੋਏ ਉਹੀ ਚਤੁਰ ਹੈ, ਉਹੀ ਸਿਆਣਾ ਹੈ, ਉਹੀ ਸੁਚੱਜਾ ਹੈ, ਉਹਦੀ ਹੀ ਜੀਵਨ ਜਿਉਣ ਦਾ ਤਰੀਕਾ ਸੁਚੱਜਾ। ਇੱਕ ਮਹਾਰਾਜ ਨੇ ਅੱਗੇ ਬਚਨ ਕੀਤਾ, ਕਹਿੰਦੇ ਜਿਨ ਤਜਿਆ ਅਭਿਮਾਨ, ਜਿਨ੍ਹਾਂ ਨੇ ਅਭਿਮਾਨ ਛੱਡਤਾ, ਕਿਸੇ ਵੀ ਚੀਜ਼ ਦਾ ਅਭਿਮਾਨ ਕਰਨਾ, ਹੰਕਾਰ ਕਰਨਾ, ਕਹਿ ਲਓ ਮੈਂ ਕਰਨੀ ਹੈ ਨਾ, ਅਭਿਮਾਨ ਮਾੜਾ। ਤੇ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਛੱਡਤਾ ਉਹੀ ਸਿਆਣੇ ਅਖਵਾਉਣ ਦੇ ਹੱਕਦਾਰ ਨੇ। ਕਿਸੇ ਵੀ ਚੀਜ਼ ਦਾ ਹੰਕਾਰ ਕਰਨਾ ਚੰਗੀ ਗੱਲ ਨਹੀਂ ਹੈ, ਅਭਿਮਾਨ ਕਰਨਾ ਚੰਗੀ ਗੱਲ ਨਹੀਂ ਹੈ। ਬੰਦਾ ਪ੍ਰਾਪਤੀ ਕਰੇ, ਸ਼ੁਕਰ ਕਰੇ ਵਾਹਿਗੁਰੂ ਦਾ ਵੀ ਸ਼ੁਕਰ ਹੈ, ਚਲੋ ਕਿਤੇ ਨਾ ਕਿਤੇ ਥੋੜਾ ਮਾਣ ਕਰ ਸਕਦਾ ਹੈ ਆਪਣੀ ਮਿਹਨਤ ਦੇ ਉੱਪਰ। ਪਰ ਅਭਿਮਾਨ ਤੇ ਮਾਣ ਚ ਵੀ ਅੰਤਰ ਹੈ। ਜਿਵੇਂ ਆਪਾਂ ਕਹਿੰਦੇ ਹਾਂ ਨਾ, ਮੈਨੂੰ ਸਿੱਖ ਹੋਣ ਤੇ ਮਾਣ ਹੈ, ਇਹ ਹੰਕਾਰ ਨਹੀਂ ਹੈ। ਮਾਣ ਕਰੋ ਤਦ ਉੱਪਰੇ ਮੇਰੇ ਪ੍ਰੀਤਮ ਪਿਆਰੇ, ਉਹ ਹੰਕਾਰ ਨਹੀਂ ਹੈ। ਮਾਣ ਦੇ ਵਿੱਚ ਤੇ ਹੰਕਾਰ ਦੇ ਵਿੱਚ, ਅਭਿਮਾਨ ਵਿੱਚ ਫਰਕ ਹੁੰਦਾ, ਸੂਖਮ ਜਿਹਾ ਫਰਕ ਹੈ। ਪਰ ਇਹ ਜਿਹੜਾ ਮਾਣ ਕਰੋ ਤਦ ਉੱਪਰੇ, ਜੇ ਆਪਾਂ ਇਹਦੇ ਅਰਥ ਅਭਿਮਾਨ ਕਰਾਂਗੇ ਫਿਰ ਤਾਂ ਸਿਧਾਂਤਕ ਤੌਰ ਤੇ ਪ੍ਰੋਬਲਮ ਕ੍ਰੀਏਟ ਹੋਵੇਗੀ। ਇਸ ਕਰਕੇ ਮਾਣ ਹੋਣਾ ਚਾਹੀਦਾ, ਸਿੱਖ ਹੋਣ ਤੇ ਵੀ ਮਾਣ ਹੋਣਾ ਚਾਹੀਦਾ, ਬੀ ਪ੍ਰਾਊਡ ਟੂ ਬੀ ਸਿੱਖ। ਆਪਾਂ ਕਹਿੰਦੇ ਮੈਨੂੰ ਤੇਰੇ ਤੇ ਮਾਣ ਹੈ, ਆਪਾਂ ਆਪਣੇ ਬੱਚਿਆਂ ਨੂੰ ਵੀ ਕਹਿੰਦੇ ਪੁੱਤਰ ਮੈਨੂੰ ਤੇਰੇ ਤੇ ਬੜਾ ਮਾਣ ਹੈ, ਆਪਾਂ ਪ੍ਰਬੰਧਕਾਂ ਨੂੰ ਵੀ ਕਹਿੰਦੇ ਵੀ ਤੁਹਾਡੇ ਤੇ ਸਾਨੂੰ ਬੜਾ ਮਾਣ ਹੈ। ਉਹ ਅਭਿਮਾਨ ਵਾਲੇ ਪ੍ਰਤੀਕ ਚ ਨਹੀਂ ਹੁੰਦਾ। ਆਪਾਂ ਆਪਣੀ ਔਲਾਦ ਨੂੰ ਥੋੜੋ ਕਹਿੰਦੇ ਮੈਨੂੰ ਤੇਰੇ ਤੇ ਅਹੰਕਾਰ ਹੈ ਜਾਂ ਅਭਿਮਾਨ ਹੈ, ਉਹ ਮਾਣ ਹੈ। ਇਸ ਕਰਕੇ ਇੱਥੇ ਜਿਹੜਾ ਹੈ, ਕਹਿੰਦੇ ਜਿਨ੍ਹਾਂ ਨੇ ਅਭਿਮਾਨ ਛੱਡਿਆ, ਹੰਕਾਰ ਦਾ ਇੱਕ ਰੂਪ ਹੈ, ਤੇ ਉਹੀ ਸਿਆਣੇ ਨੇ, ਉਹੀ ਸੁਗੜ ਨੇ, ਉਹੀ ਸੁਚੱਜੇ ਨੇ। ਕਿਉਂਕਿ ਹੰਕਾਰ ਕਿਸੇ ਵੀ ਚੀਜ਼ ਦਾ ਮਾੜਾ, ਸਿਆਣੇ ਹੋਣ ਦਾ ਹੰਕਾਰ ਵੀ ਮਾੜਾ ਹੈ, ਧਨਾੜ ਹੋਣ ਦਾ ਹੰਕਾਰ ਵੀ ਮਾੜਾ ਹੈ, ਗੁਣੀ ਗਿਆਨੀ ਹੋਣ ਦਾ ਹੰਕਾਰ ਵੀ ਮਾੜਾ ਹੈ। ਤੇ ਜਿਹੜਾ ਬੰਦਾ ਜਿੰਨਾ ਗੁਣੀ ਹੈ, ਜੇ ਉਹਨਾਂ ਹੰਕਾਰ ਕਰ ਲੈਂਦਾ, ਉਹਦੇ ਗੁਣਾਂ ਦਾ ਸਤਿਆਨਾਸ ਹੋ ਜਾਂਦਾ। ਗੁਰੂ ਸਾਹਿਬ ਜੀ ਨੇ ਆਖਿਆ ਵੀ ਜਿੰਨੇ ਵੀ ਗੁਣ ਤੁਹਾਡੇ ਕੋਲ ਨੇ, ਔਰ ਉਹ ਗੁਣ ਸਾਰਿਆਂ ਦਾ ਸ਼ੁਕਰਾਨਾ ਕਰੋ ਵੀ ਇਹ ਗੁਣ ਪਰਮਾਤਮਾ ਨੇ ਦਿੱਤੇ ਨੇ। ਆਪ ਜੀ ਪੜ੍ਹਦੇ ਹੋ ਨਾ, ਸਭ ਗੁਣ ਤੇਰੇ ਮੈਂ ਨਾਹੀਂ ਕੋਏ, ਬਿਨ ਗੁਣ ਕੀਤੇ ਭਗਤ ਨਾ ਹੋਏ। ਸਾਰੇ ਗੁਣ ਪਰਮਾਤਮਾ ਦੇ ਨੇ। ਪਰਮਾਤਮਾ ਨੇ ਕਿਸੇ ਨੂੰ ਬੋਲਣ ਦਾ ਗੁਣ ਦੇਤਾ, ਕਿਸੇ ਨੂੰ ਗਾਉਣ ਦਾ ਜਿਹੜਾ ਸੀ ਉਹ ਗੁਣ ਦੇਤਾ, ਕਿਸੇ ਨੂੰ ਕੋਈ ਹੋਰ ਹੱਥਾਂ ਦੇ ਨਾਲ ਕਰਨ ਦਾ ਗੁਣ ਦੇਤਾ। ਮਤਲਬ ਗੁਣ ਹੁੰਦੇ ਨੇ ਜਿੰਨੇ ਵੀ, ਔਰ ਇਹ ਸਾਰੇ ਗੁਣ ਪਰਮਾਤਮਾ ਦੇ ਨੇ, ਦੁਕਾਨਾਂ ਤੋਂ ਨਹੀਂ ਖਰੀਦੇ ਜਾਂਦੇ। ਤੁਸੀਂ ਕਿਸੇ ਇੱਥੋਂ ਮਾਰਕੀਟ ਦੇ ਵਿੱਚੋਂ ਖਰੀਦ ਕੇ ਦੇਖੋ ਵੀ ਮੈਨੂੰ ਆਹ ਮੈਂ ਗੁਣ ਖਰੀਦਣਾ ਚਾਹੁੰਦਾ, ਮਿਲ ਜਾਏਗਾ ਨਾ? ਐਦਾਂ ਥੋੜੋ ਗੁਣ। ਹਾਂ, ਗੁਣ ਉਸਤਾਦਾਂ ਦੇ ਕੋਲੋਂ ਲੈਣੇ ਪੈਂਦੇ ਨੇ, ਮਾਰ ਸਹਿਣੀ ਪੈਂਦੀ ਹੈ, ਘਾਲਣਾ ਘਾਲਣੀ ਪੈਂਦੀ ਹੈ, ਫਿਰ ਕਿਤੇ ਕੋਈ ਖੇਡ ਵਾਪਰਦੀ ਹੈ। ਨਹੀਂ, ਗੁਣ ਕਈ ਨੈਚੁਰਲੀ ਗੁਣ ਹੁੰਦੇ ਨੇ ਬੱਚਿਆਂ ਦੇ ਵਿੱਚ, ਉਹਨਾਂ ਨੂੰ ਗੋਡ ਗਿਫਟ ਆਪਾਂ ਕਹਿ ਦਿੰਦੇ ਹਾਂ। ਪਰ ਗੁਣ ਇੱਦਾਂ ਨਾ ਖੋਹੇ ਜਾਂਦੇ ਨੇ, ਨਾ ਇਹ ਵੇਚੇ ਖਰੀਦੇ ਜਾਂਦੇ ਨੇ। ਤੇ ਗੁਣ ਤੇ ਇੱਕ ਰੱਬੀ ਦਾਤ ਹੈ, ਜਿਹਦੇ ਕੋਲੇ ਜਿੰਨੇ ਗੁਣ ਨੇ ਉਹਨੂੰ ਉਹਨਾਂ ਗੁਣਾਂ ਦਾ ਹੰਕਾਰ ਕਰਨ ਦੀ ਬਜਾਏ ਸਗੋਂ ਪਰਮੇਸ਼ਰ ਦਾ ਸ਼ੁਕਰ ਕਰਨਾ ਚਾਹੀਦਾ, ਵਾਹਿਗੁਰੂ
ਸ਼ੁਕਰ ਹੈ ਤੂੰ ਮੈਨੂੰ ਇਹ ਗੁਣ ਦਿੱਤਾ, ਇਸ ਗੁਣ ਦੀ ਬਦੌਲਤ ਮੇਰਾ ਚਾਰ ਬੰਦਿਆਂ 'ਚ ਸਤਿਕਾਰ ਹੈ, ਮੈਂ ਚਾਰ ਬੰਦਿਆਂ 'ਚ ਮੈਨੂੰ ਰਿਸਪੈਕਟ ਮਿਲਦੀ ਹੈ, ਚਾਰ ਬੰਦੇ ਮੈਨੂੰ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ, ਤੇ ਗੁਣੀ ਬੰਦਿਆਂ ਦਾ ਸਤਿਕਾਰ ਤੇ ਹੁਣ ਕੁਦਰਤੀ ਹੈ। ਇਸ ਕਰਕੇ ਜਿਹੜਾ ਬੰਦਾ ਜਿੰਨੇ ਗੁਣ ਦਾ ਹੰਕਾਰ ਕਰਨ ਲੱਗ ਗਿਆ, ਯਾਦ ਰੱਖਿਓ ਲੋਕ ਉਹਦੇ ਪਾਸਾ ਵੱਟ ਲੈਂਦੇ ਨੇ ਵੀ ਇਹ ਹੰਕਾਰੀ ਬਹੁਤ ਹੈ, ਗੁਣ ਕਾਹਦਾ ਆ ਗਿਆ ਇਹਦੇ ਕੋਲੇ, ਇਹ ਤਾਂ ਹੰਕਾਰ ਹੀ ਕਰਨ ਲੱਗ ਪਿਆ, ਲੋਕ ਕਹਿੰਦੇ ਨੇ ਪਿਛਾ ਹਟੋ। ਇਸ ਕਰਕੇ ਮਹਾਰਾਜ ਕਹਿੰਦੇ ਨੇ ਜਿਨ੍ਹਾਂ ਨੇ ਅਭਿਮਾਨ ਛੱਡਤਾ ਉਹਨਾਂ ਨੂੰ ਇਹ ਸਿਆਣੇ ਕਿਹਾ ਜਾ ਸਕਦਾ, ਸੁਘੜ ਕਿਹਾ ਜਾ ਸਕਦਾ, ਚਤੁਰ ਕਿਹਾ ਜਾ ਸਕਦਾ। ਇੱਕ ਹੋਰ ਤੁਸੀਂ ਪੰਜਵੇਂ ਪਾਤਸ਼ਾਹ ਦਾ ਬਚਨ ਪੜ੍ਹਦੇ ਹੋ, ਇਹ ਪੰਜਵੇਂ ਪਾਤਸ਼ਾਹ ਦੇ ਬਚਨ ਆਪਾਂ ਪੜ੍ਹ ਰਹੇ ਹਾਂ, ਸੁਖਮਨੀ ਸਾਹਿਬ ਦੀ ਬਾਣੀ ਦੀ ਸਮਾਪਤੀ ਤੋਂ ਬਾਅਦ ਇਹ ਬਾਣੀ ਆਉਂਦੀ ਹੈ। ਸੁਖਮਨੀ ਸਾਹਿਬ ਜੀ ਦੇ ਵਿਚਕਾਰ ਬਾਰਵਾਂ ਜਿਹੜਾ ਸਲੋਕ ਜਾਂ ਬਾਰਵੀਂ ਅਸ਼ਟਪਦੀ ਹੈ, ਉੱਥੇ ਗੁਰੂ ਸਾਹਿਬ ਨੇ ਇੱਕ ਹੋਰ ਬੜਾ ਪਿਆਰਾ ਬਚਨ ਕੀਤਾ ਸੀ, ਤੁਹਾਡੇ ਯਾਦ ਹੈ ਸਾਰਿਆਂ ਦੇ, ਮੈਂ ਚੇਤੇ ਕਰਵਾਉਣਾ ਹੈ। ਸੁਖੀ ਬਸੈ ਮਸਕੀਨੀ ਆ, ਆਪ ਨਿਵਾਰ ਤਲੇ ਵੱਡੇ ਵੱਡੇ ਅਹੰਕਾਰੀਆਂ ਨਾਨਕ ਗਰਭ ਗਲੇ। ਜਿਹੜਾ ਮਸਕੀਨ ਹੈ, ਨਾਚੀਜ਼ ਹੈ, ਜਿਹੜੇ ਆਪਣੇ ਆਪ ਨੂੰ ਜਿਹਨੇ ਛੋਟਾ ਮੰਨ ਲਿਆ, ਕੀਟ ਮੰਨ ਲਿਆ, ਕੁਝ ਵੀ ਨਹੀਂ ਮੰਨਦਾ, ਉਹ ਸੁਖੀ ਹੈ, ਜਿਹਨੇ ਆਪਣਾ ਆਪਾਂ ਖਤਮ ਕਰਤਾ। ਵੱਡੇ ਵੱਡੇ ਜਿਹੜੇ ਅਹੰਕਾਰੀ ਹੋਏ, ਉਹਨਾਂ ਦੇ ਗੁਣ ਉਹਨਾਂ ਨੂੰ ਲੈ ਕੇ ਬੈਠ ਗਏ, ਗੁਣਾਂ ਦਾ ਹੰਕਾਰ ਲੈ ਕੇ ਬੈਠ ਗਿਆ। ਰਾਵਣ ਕਿੱਡਾ ਗੁਣੀ ਸੀ, ਪਰ ਉਹਦਾ ਹੰਕਾਰ ਉਹਨੂੰ ਮਾਰ ਗਿਆ। ਹੋਰ ਬੜੇ ਬੜੇ ਗੁਣੀ ਬੰਦਿਆਂ ਦਾ ਜ਼ਿਕਰ ਹੋ ਸਕਦਾ, ਗੁਣਾਂ ਨਾਲੋਂ ਜ਼ਿਆਦਾ ਹੰਕਾਰ ਹੋ ਗਿਆ ਜਿਹਨਾਂ ਨੂੰ। ਇਸ ਕਰਕੇ ਉੱਥੇ ਮਹਾਰਾਜ ਕੀ ਕਹਿੰਦੇ ਨੇ, ਸੁਖੀ ਵਸੈ ਮਸਕੀਨੀ ਆ, ਆਪ ਨੇ ਵਾਰ ਤਲੇ ਵੱਡੇ ਵੱਡੇ ਅਹੰਕਾਰੀਆਂ ਨਾਨਕ ਗਰਭ, ਦਾ ਮਤਲਬ ਹੰਕਾਰ ਦੇ ਵਿੱਚ ਉਹਨਾਂ ਦੇ ਸਾਰੇ ਗੁਣ ਵੀ ਗਲ ਗਏ। ਪੌੜੀ, ਜੋ ਜਾਣੈ ਮੈਂ ਜੋਬਨ ਬੰਤ, ਸੋ ਹੋਵਤ ਬਿਸ਼ਟਾ ਕਾ ਜੰਤ। ਦੇਖੋ ਕਿੱਡੇ ਕਮਾਲ ਦੇ ਵਚਨ ਕੀਤੇ, ਜਬ ਇਹ ਜਾਣੈ ਮੈਂ ਕਿਸ ਕਰਤਾ, ਤਬਲਾ ਗਰਭ ਜੋਨ ਮੈਂ ਫਿਰਤਾ, ਜਬ ਧਾਰੇ ਕੋ ਬੈਰੀ ਮੀਤ। ਉਹ ਸਾਰੀ ਅਸ਼ਟਪਦੀ ਦੇ ਅੰਦਰ ਮਹਾਰਾਜ ਨੇ ਹੀ ਵਚਨ ਕੀਤਾ ਵੀ ਜਦੋਂ ਇਹ ਆਪਣੇ ਆਪ ਨੂੰ ਏਦਾਂ ਸਮਝਣ ਲੱਗ ਜਾਂਦਾ, ਆਪਣੇ ਆਪ ਨੂੰ ਏਦਾਂ ਮੰਨਣ ਲੱਗ ਜਾਂਦਾ, ਫਿਰ ਇਹਦੇ ਜੀਵਨ ਦੇ ਵਿੱਚ ਕਿੱਦਾਂ ਦੀ ਗਿਰਾਵਟ ਆਉਂਦੀ ਹੈ, ਕਿਹੜੇ ਪਾਸੇ ਨੂੰ ਤੁਰ ਜਾਂਦਾ। ਮਤਲਬ ਕੀ ਹੈ, ਗੁਣ ਹੋਣ ਸਾਡੇ ਕੋਲ, ਉਹਨਾਂ ਦਾ ਅਭਿਮਾਨ ਨਹੀਂ ਹੋਣਾ ਚਾਹੀਦਾ। ਆਪਣੇ ਸਮਾਜ ਵਿੱਚ ਆਪਾਂ ਵੇਖਦੇ ਹਾਂ ਵੀ ਆਹ ਬੰਦਾ ਬੜਾ ਗੁਣੀ ਹੈ ਜੀ, ਪਰ ਰੰਚਕ ਮਾਤਰ ਵੀ ਇਹਦੇ ਅੰਦਰ ਇਹਦਾ ਹੰਕਾਰ ਨਹੀਂ ਹੈ। ਤੇ ਮਹਾਰਾਜ ਕਹਿੰਦੇ ਸਿਆਣਾ ਉਸੇ ਨੂੰ ਕਿਹਾ ਜਾ ਸਕਦਾ ਹੈ। ਫਿਰ ਕਹਿਣ ਲੱਗੇ, ਚਾਰ ਪਦਾਰਥ ਅਸ਼ਟ ਸਿੱਧ ਭਜ ਨਾਨਕ ਹਰ ਨਾਮ। ਜਿਹੜੇ ਚਾਰ ਪਦਾਰਥ ਨੇ, ਧਰਮ, ਅਰਥ, ਕਾਮ ਤੇ ਮੋਖ, ਅੱਧੀ ਦੁਨੀਆ ਧਰਮ ਦੀ ਇੱਛਾ ਲੈ ਕੇ ਚੱਲੀ ਹੋਈ ਹੈ, ਧਾਰਮਿਕ ਸਥਾਨਾਂ ਤੇ ਵੱਡੇ ਇਕੱਠ, ਧਾਰਮਿਕ ਕਿਰਿਆਵਾਂ, ਧਾਰਮਿਕ ਸਾਧਨਾਵਾਂ, ਧਰਮ ਅਰਥ ਕਈ ਅਰਥਚਾਰਾ ਜਿਹੜਾ ਸੀ ਉਧਰਲੇ ਪਾਸੇ ਨੂੰ ਬਹੁਤ ਸਾਰਿਆਂ ਦਾ ਝੁਕਾਓ ਹੈ, ਕਈ ਕਾਮਨਾਵਾਂ ਨੇ, ਕਈ ਮੁਕਤੀ ਵਾਸਤੇ, ਧਰਮ ਅਰਥ ਹਰ ਕਾਮ, ਮੋਖ, ਮੋਖ ਦਾ ਅਰਥ ਮੁਕਤੀ ਵਾਸਤੇ, ਕਿੰਨਾ ਕੁਝ ਹੋ ਰਿਹਾ। ਇਹ ਚਾਰ ਪਦਾਰਥ ਨੇ, ਸਾਰੇ ਮਨੁੱਖ ਇਸ ਪਾਸੇ ਲੱਗੇ ਹੋਏ ਨੇ, ਕੋਈ ਅਵਸਥਾਵਾਂ ਨੇ ਹਰ ਬੰਦੇ ਦੀ ਆਪਣੀ ਆਪਣੀਆਂ, ਕੋਈ ਹਾਲੇ ਅਰਥ ਤੇ ਖੜਾ ਹੈ, ਕੋਈ ਕਾਮ ਤੇ ਖੜਾ ਹੈ, ਕੋਈ ਧਰਮ ਤੇ ਆ ਗਿਆ, ਕੋਈ ਇਸ ਤੋਂ ਉੱਪਰ ਮੋਖ ਤੇ ਚਲਾ ਗਿਆ। ਪਰ ਮਹਾਰਾਜ ਕਹਿੰਦੇ ਚਾਰ ਪਦਾਰਥ ਉਹ, ਅਗਲੀ ਗੱਲ ਅਸ਼ਟ ਸਿੱਧ, ਅੱਠ ਸਿੱਧੀਆਂ ਜੋਗੀਆਂ ਕੋਲੇ ਹੁੰਦੀਆਂ ਨੇ, ਇਹਨਾਂ ਦੀ ਇਹ ਪ੍ਰਾਪਤੀ ਹੁੰਦੀ ਹੈ ਪਰ ਬੜੀਆਂ ਲੰਮੀਆਂ ਸਾਧਨਾਵਾਂ ਤੋਂ ਬਾਅਦ, ਅੱਠ ਤਰ੍ਹਾਂ ਦੀਆਂ ਸ਼ਕਤੀਆਂ। ਇਹ ਚਾਰ ਪਦਾਰਥ ਅਸ਼ਟ ਸਿੱਧ ਇਹ ਮਿਲਦੀਆਂ ਨੇ ਕਦੋਂ, ਭਜ ਨਾਨਕ ਹਰ ਨਾਮ, ਜਦੋਂ ਕੋਈ ਪਰਮਾਤਮਾ ਦਾ ਨਾਮ ਜਪਦਾ, ਪਰਮਾਤਮਾ ਦੇ ਨਾਮ ਨੂੰ ਅਰਾਧਦਾ, ਪਰਮਾਤਮਾ ਦੇ ਨਾਮ ਨਾਲ ਜੁੜ ਜਾਂਦਾ, ਫਿਰ ਮਹਾਰਾਜ ਕਹਿੰਦੇ ਉਹਨੂੰ ਚਾਰੇ ਪਦਾਰਥਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਜੇ ਕੋ ਮੰਗ ਹੈ ਚਾਰ ਪਦਾਰਥ, ਜਿਵੇਂ ਆਪਾਂ ਪੜ੍ਹਦੇ ਹਾਂ, ਫਿਰ ਚਾਰੇ ਪਦਾਰਥ ਉਹਨੂੰ ਮਿਲਦੇ ਨੇ। ਵੱਖਰੀ ਗੱਲ ਹੈ, ਫਿਰ ਉਹਦੀ ਮਤਲਬ ਇੱਛਾ ਬਦਲ ਜਾਂਦੀ ਹੈ, ਫਿਰ ਉਹ ਜਿਹੜਾ ਅਰਥ, ਕਾਮ ਇਤਿਆਦਿ ਕਿਸ ਤੋਂ ਵੀ ਉੱਪਰ ਉੱਠ ਖੜਦਾ ਉਹ, ਪਰ ਇਹ ਚਾਰੇ ਪਦਾਰਥ ਉਹਨੂੰ ਮਿਲਦੇ ਨੇ। ਚਾਰ ਪਦਾਰਥ ਜੇ ਕੋ ਮੰਗ ਹੈ ਸਾਹ, ਜਿੰਨਾ ਕਿ ਸੇਵਾ ਲੱਗ ਹੈ। ਮਹਾਰਾਜ ਕਹਿੰਦੇ ਇਹ ਅਭਿਮਾਨ ਛੱਡਣਾ, ਮੈਂ ਇੱਕ ਵਾਰ ਫਿਰ ਇਹ ਬੇਨਤੀ ਤੁਹਾਡੇ ਸਨਮੁਖ ਕਰਦੇ ਹਾਂ, ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਬਚਨ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਵਿੱਚ ਸਾਰੇ ਹੀ ਗੁਣ ਨੇ, ਜਿੰਨੇ ਰੱਬ ਦੇ ਵਿੱਚ ਗੁਣ ਨੇ ਉਨੇ ਗੁਰੂ ਦੇ ਵਿੱਚ ਨੇ, ਕਿਉਂਕਿ ਗੁਰੂ ਤੇ ਰੱਬ ਦੇ ਵਿੱਚ ਕੋਈ ਅੰਤਰ ਵੀ ਨਹੀਂ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਕਿੱਡੇ ਵੱਡੇ ਲਿਖਾਰੀ ਨੇ,
ਕਿੱਡੇ ਵੱਡੇ ਲਿਖਾਰੀ ਨੇ, ਇਤਨਾ ਵੱਡਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੰਪਾਦਨਾ ਉਹਨਾਂ ਨੇ ਕਰਵਾਈ। 2300 ਤੋਂ ਉੱਪਰ ਸ਼ਬਦ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ, 30 ਰਾਗਾਂ ਦੇ ਵਿੱਚ ਬਾਣੀ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ। ਪਹਿਲਾਂ ਤਾਂ ਲਿਖਾਰੀ ਦੇਖੋ ਕਿੱਡੇ ਵੱਡੇ ਨੇ, ਇੱਥੇ ਕੋਈ ਬੰਦਾ ਇੱਕ ਮਾੜੀ ਜਿਹੀ ਕੋਈ 4 ਲਾਈਨਾਂ ਲਿਖ ਦੇਵੇ, ਲਿਖਾਰੀ ਮੰਨਣ ਲੱਗ ਜਾਂਦਾ, ਲਿਖਾਰੀ ਅਖਵਾਉਣ ਲੱਗ ਜਾਂਦਾ, ਅਤੇ ਉਹ ਆਪਣਾ ਭਮਾਨ ਕਰਨ ਲੱਗ ਜਾਂਦਾ, ਰਾਈਟਰ ਆ ਮੈਂ, ਅਤੇ ਕੋਈ ਬੰਦਾ ਇੱਥੇ ਪਰੂਫ ਰੀਡਿੰਗ ਕਰਨ ਲੱਗ ਜਾਏ, ਮਾੜੀ ਜਿਹੀ ਵੀ ਮੈਂ ਚੈੱਕ ਕਰਦਾ, ਮੈਂ ਪਰੂਫ ਰੀਡਰ ਹਾਂ, ਉਹਦਾ ਅਭਿਮਾਨ ਹੋ ਜਾਂਦਾ ਵੀ ਮੈਂ ਗਲਤੀਆਂ ਕੱਢਦਾ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਭਾਈ ਗੁਰਦਾਸ ਜੀ ਤੋਂ ਬਾਣੀ ਲਿਖਵਾਈ, ਇੱਕ ਇੱਕ ਸ਼ਬਦ ਆਪ ਲਿਖਵਾਇਆ, ਔਰ ਜਿੱਥੇ ਰੋਕਣਾ ਸੀ, ਟੋਕਣਾ ਸੀ, ਸਮਝਾਉਣਾ ਸੀ, ਕੋਈ ਸੇਧ ਦੇਣੀ ਸੀ, ਦਿੱਤੀ ਹੈ। ਕਿੱਡੇ ਵੱਡੇ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲਿਖਾਰੀ ਵੀ ਨੇ, ਬਾਣੀ ਦੇ ਲਿਖਾਰੀ ਨੇ, ਕਿਉਂਕਿ 30 ਰੰਗਾਂ 'ਚ ਬਾਣੀ ਉਹਨਾਂ ਨੇ ਉਚਾਰਨ ਕੀਤੀ ਹੈ, ਲਿਖੀ ਹੈ। ਫਿਰ ਮਹਾਰਾਜ ਸੰਪਾਦਨ ਕਰਤਾ ਕਿੱਡੇ ਨੇ, ਜਿਹੜਾ ਸੰਪਾਦਨ ਕਰਤਾ ਹੁੰਦਾ ਉਹਦੀ ਆਪਣੀ ਲਿਖਤ ਨਹੀਂ ਹੁੰਦੀ, ਜਿਹੜਾ ਐਡੀਟਰ ਹੁੰਦਾ ਉਹ ਕਿਸੇ ਦੀਆਂ ਲਿਖਤਾਂ ਲੈ ਕੇ ਇੱਧਰੋਂ ਉੱਧਰੋਂ ਉਹਨਾਂ ਨੂੰ ਇੱਕ ਜ਼ਿਲਦ ਵਿੱਚ ਬੰਨ ਦਿੰਦਾ। ਬਹੁਤ ਸਾਰੀਆਂ, ਆ ਤੁਸੀਂ ਲਾਇਬ੍ਰੇਰੀ ਚਲੇ ਜਾਓ, ਬਹੁਤ ਸਾਰੀਆਂ ਕਿਤਾਬਾਂ ਹੋਣਗੀਆਂ ਜਿਹੜੀਆਂ ਸੰਪਾਦਿਤ ਕੀਤੀਆਂ ਹੋਈਆਂ ਨੇ, ਲੇਖ ਕਿਸੇ ਦੇ ਨੇ, ਰਾਈਟਰ ਕੋਈ ਆ ਉਹਨਾਂ ਦਾ, ਮਿਹਨਤ ਕਿਸੇ ਨੇ ਕੀਤੀ ਹੈ, ਪਰ ਇੱਕ ਬੰਦੇ ਨੇ ਵੱਖ ਵੱਖ ਥਾਵਾਂ ਤੋਂ ਉਹਨਾਂ ਦੇ ਲੇਖ, ਉਹਨਾਂ ਦੀਆਂ ਲਿਖਤਾਂ ਇਕੱਠੀਆਂ ਕਰਕੇ ਉਹਨਾਂ ਨੂੰ ਇੱਕ ਜ਼ਿਲਦ ਦੇ ਵਿੱਚ ਇਕੱਠਿਆਂ ਕਰਤਾ, ਬਾਇੰਡ ਕਰਤਾ ਉਹਨਾਂ ਨੂੰ, ਅਤੇ ਉਹਦੇ ਉੱਪਰ ਉਹ ਲਿਖ ਸਕਦਾ ਵੀ ਸੰਪਾਦਨ ਸੰਪਾਦਿਤ ਕੌਣ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਕੱਲੇ ਸੰਪਾਦਿਤ ਨਹੀਂ ਹੈਗੇ, ਸੰਪਾਦਕ ਨਹੀਂ ਹੈਗੇ, ਆਪ ਵੀ ਲਿਖਾਰੀ ਨੇ, ਉਹਨਾਂ ਦੀ ਆਪਣੀ ਬਾਣੀ ਵੀ ਹੈ, ਬਹੁਤ ਲਮੇਰੀ ਬਾਣੀ ਹੈ ਗੁਰੂ ਸਾਹਿਬ ਦੀ। ਆਹ ਸੁਖਮਨੀ ਸਾਹਿਬ ਜੀ ਦੀ ਬਾਣੀ ਕਿੱਡੀ ਲਮੇਰੀ ਹੈ, ਆਹ ਥਿੱਤੀ ਬਾਣੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਹੈ, ਕਿੰਨੀਆਂ ਵਾਰਾਂ ਨੇ ਉਹਨਾਂ ਦੀਆਂ, ਕਿੱਡਾ ਵੱਡਾ ਖਜ਼ਾਨਾ। ਲਿਖਾਰੀ ਕਿੱਡੇ ਨੇ, ਸੰਪਾਦਕ ਕਰਤਾ ਕਿੱਡੇ ਨੇ। ਗੁਰੂ ਸਾਹਿਬ ਜੀ ਨੇ ਹਰਿਮੰਦਰ ਸਾਹਿਬ ਬਣਾਇਆ ਸ੍ਰੀ ਰਾਮਦਾਸ ਸਰੋਵਰ ਦੇ ਵਿੱਚ, ਕਿੱਡੀ ਕਮਾਲ ਦੀ ਅਦੁੱਤੀ ਇੱਕ ਬਿਲਡਿੰਗ ਤਿਆਰ ਕਰਵਾਈ, ਉਹਦੀ ਸਾਰੀ ਪਲਾਨਿੰਗ ਕਿਹਦੀ ਸੀ? ਗੁਰੂ ਸਾਹਿਬ ਜੀ ਦੀ। ਕੋਈ ਆਰਕੀਟੈਕਟ ਹੈ ਸੀਗਾ ਵੀ ਹਰਿਮੰਦਰ ਸਾਹਿਬ ਬਣਾਉਣਾ, ਕਿੱਦਾਂ ਦੇ ਦਰਵਾਜ਼ੇ, ਕਿੱਦਾਂ ਦਾ ਆਕਾਰ, ਕਿੱਦਾਂ ਦੀ ਸ਼ੇਪ, ਕਿੱਦਾਂ ਕਿੰਨਾ ਉੱਚਾ? ਤੁਸੀਂ ਸੂਰਜ ਪ੍ਰਕਾਸ਼ ਗ੍ਰੰਥ ਪੜ੍ਹਿਓ, ਭਾਈ ਸੰਤੋਖ ਸਿੰਘ ਜੀ ਨੇ ਬਹੁਤ ਲੰਮਾ ਲਿਖਿਆ ਹੈ ਵੀ ਕਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹ ਸਰੋਵਰ ਦੇ ਵਿੱਚ ਹਰਿਮੰਦਰ ਸਾਹਿਬ ਜੀ ਦੀ ਜਦੋਂ ਸੇਵਾ ਸ਼ੁਰੂ ਕਰਵਾਉਣੀ ਹੈ, ਬਾਬਾ ਬੁੱਢਾ ਸਾਹਿਬ ਜੀ ਤੋਂ ਅਰਦਾਸ ਕਰਵਾਈ, ਕਿੰਨਾ ਲੰਮਾ ਚੌੜਾ, ਕਿੱਥੇ ਡਾਟਾਂ ਲਾਉਣੀਆਂ ਨੇ, ਕਿੱਥੇ ਗੇਟ ਰੱਖਣਾ, ਪੂਰਾ ਉਹਨਾਂ ਨੇ ਵਿਸਥਾਰ 'ਚ ਲਿਖਿਆ ਹੋਇਆ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਹਰਿਮੰਦਰ ਸਾਹਿਬ ਜੀ ਦੇ ਕਹਿ ਲਓ ਆਰਕੀਟੈਕਟ ਵੀ ਨੇ। ਦੁਨੀਆਂ ਦੇ ਵਿੱਚ ਐਸੀ ਬਿਲਡਿੰਗ ਹੈ ਕੁਝ ਸਦੀਆਂ ਤੋਂ ਖੜੀ ਹੈ, ਔਰ ਦੇਖਣ ਵਾਲਾ ਕਹਿ ਉੱਠਦਾ, ਬਾਣੀ 'ਚ ਵੀ ਬਚਨ ਆਉਂਦੇ ਨੇ, ਡਿੱਠੇ ਸਭੇ ਥਾਵ ਨਹੀਂ ਤੁਧ ਜਿਹੇ ਆ, ਵਧ ਪੁਰਖ ਵਿਧਾਤੇ ਤਾਂ ਤੂੰ ਸੋਹੇ ਆ। ਸੱਚਮੁੱਚ ਦੁਨੀਆਂ ਦੇ ਵਿੱਚ ਐਸੀ ਬਿਲਡਿੰਗ ਨਹੀਂ, ਇੱਥੋਂ ਜੀਵਨ ਮਿਲਦਾ ਲੋਕਾਂ ਨੂੰ, ਇੱਥੋਂ ਲੋਕਾਂ ਨੂੰ ਜ਼ਿੰਦਗੀ ਮਿਲਦੀ ਹੈ, ਜੀਵਨ ਜਿਉਣ ਦੀ ਇੱਕ ਆਸ ਵੱਜਦੀ ਹੈ। ਇਸ ਕਰਕੇ ਗੁਰੂ ਸਾਹਿਬ ਜੀ ਕਿੱਡੇ ਕਹਿਣ ਤੋਂ ਭਾਵ ਆਰਕੀਟੈਕਟ ਨੇ, ਬਿਲਡਿੰਗ ਦਾ ਨਕਸ਼ਾ ਆਪ ਤਿਆਰ ਕਰਨਾ, ਕਿਵੇਂ ਕੀ ਕਰਨਾ, ਮਿਸਤਰੀ ਮਜ਼ਦੂਰ ਲੱਗੇ ਨੇ, ਕਰਵਾ ਰਹੇ ਨੇ ਆਪ ਮਹਾਰਾਜ। ਫਿਰ ਜਦੋਂ ਬਿਲਡਿੰਗ ਦੀ ਪੂਰੀ ਸਾਰੀ ਕਾਰਵਾਈ ਹੋ ਗਈ, ਕੰਪਲੀਟ ਹੋ ਗਿਆ, 1588 ਨੂੰ ਇਹ ਕਾਰਜ ਸ਼ੁਰੂ ਹੋਇਆ ਸੀ, ਜਦੋਂ ਸੰਪੰਨ ਹੋਇਆ, ਫਿਰ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦਾ ਕਾਰਜ ਆਰੰਭਤਾ। ਕਿੰਨੇ ਸਾਲ ਲੱਗੇ, ਕਿੰਨਾ ਮਹਾਰਾਜ ਨੇ ਵਕਤ ਲਾਇਆ, ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਵਾਤੀ, ਫਿਰ ਭਾਈ ਬੰਨੋ ਜੀ ਤੋਂ ਮਹਾਰਾਜ ਨੇ ਜਿਲਦ ਦੀ ਜਿਲਦ ਬਣਵਾਈ ਕਹਿ ਕੇ ਉਹਨਾਂ ਨੂੰ ਭੇਜਿਆ, ਫਿਰ ਉਸ ਤੋਂ ਬਾਅਦ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੱਚਖੰਡ ਹਰਿਮੰਦਰ ਸਾਹਿਬ ਦੇ ਵਿੱਚ ਕਿਵੇਂ ਕਰਨਾ, ਇਹ ਮਹਾਰਾਜ ਜੀ ਨੇ ਸਾਰਾ ਕੁਝ ਕੀਤਾ। ਆ ਅਗਲੇ ਮਹੀਨੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਮਨਾਇਆ ਜਾਂਦਾ, ਇੱਥੇ ਵੀ ਹਫ਼ਤੇ ਭਰ ਦੇ ਪ੍ਰੋਗਰਾਮ ਲੀਕੇ ਜਾਂਦੇ ਨੇ, ਮੈਂ ਪਿਛਲੇ ਸਾਲ ਵੀ ਵੇਖਿਆ ਸੀ, ਸੰਗਤਾਂ ਬਹੁਤ ਉਤਸ਼ਾਹ ਦੇ ਨਾਲ, ਪ੍ਰਬੰਧਕ ਬੜੇ ਚਾਓ ਦੇ ਨਾਲ ਸਾਰੇ ਪ੍ਰੋਗਰਾਮ ਲੀਕਦੇ ਨੇ। ਸੋ ਪਹਿਲਾ ਪ੍ਰਕਾਸ਼ ਦਿਹਾੜਾ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਹਰਿਮੰਦਰ ਸਾਹਿਬ ਦੇ ਵਿੱਚ ਮੁੱਖ ਗ੍ਰੰਥੀ ਤੇ ਸੇਵਾ ਤੇ ਨਿਯੁਕਤ ਕੀਤਾ, ਔਰ ਆਖਿਆ ਸੀ ਬੁੱਢਾ ਸਾਹਿਬ ਖੋਲੋ ਆਪ ਗ੍ਰੰਥ, ਲਿਹੋ ਆਵਾਜ਼ਾਂ ਸੁਣੇ ਸਭ ਪੰਥ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਤੋਂ ਭਾਵ ਕਿੱਡੇ ਗਵਈਏ ਨੇ,
ਕਿੱਡੇ ਗਵਈਏ ਨੇ, ਉਹਨਾਂ ਨੇ 30 ਰਾਗਾਂ 'ਚ ਬਾਣੀ ਉਚਾਰਨ ਵੀ ਕੀਤੀ ਔਰ ਗਾਈ ਵੀ ਹੈ, ਕਿਉਂਕਿ ਤੁਸੀਂ ਸਾਖੀ ਸੁਣਦੇ ਹੋ। ਜਦੋਂ ਗੁਰੂ ਕੇ ਰਬਾਬੀ ਗੁਰੂ ਕੇ ਕੀਰਤਨੀਆਂ ਨੂੰ ਥੋੜ੍ਹਾ ਅਭਿਮਾਨ ਹੋ ਗਿਆ ਸੀ, ਇੱਥੇ ਮਹਾਰਾਜ ਕਹਿੰਦੇ ਨੇ ਚਤੁਰ ਸਿਆਣਾ ਸੁਗੜ ਸੋ ਜਿਨ ਤਜਿਆ ਅਭਿਮਾਨ, ਅਭਿਮਾਨ ਛੱਡਣਾ, ਗੁਣਾਂ ਦਾ ਅਭਿਮਾਨ ਵੀ ਮਨੁੱਖ ਨੂੰ ਮਾਰ ਲੈਂਦਾ। ਗੁਰੂ ਸਾਹਿਬ ਜੀ ਦੇ ਕੀਰਤਨੀਏ ਸੀਗੇ ਭਾਈ ਸੱਤਾ ਤੇ ਬਲਵੰਡ, ਸੱਤਾ ਤੇ ਬਲਵੰਡ ਜਿਹੜੇ ਕੀਰਤਨ ਕਰਦੇ ਸੀ, ਬਹੁਤ ਸੋਹਣਾ ਕੀਰਤਨ ਕਰਦੇ ਸੀ, ਰਬਾਬੀ ਸੀ, ਸੰਗਤ ਉਹਨਾਂ ਦਾ ਕੀਰਤਨ ਸੁਣਨ ਲਈ ਇਕੱਤਰ ਹੁੰਦੀ ਸੀ ਔਰ ਬੇਅੰਤ ਮਾਇਆ ਅਰਪਣ ਕਰਦੀ ਸੀ ਔਰ ਉਹਨਾਂ ਦਾ ਸਤਿਕਾਰ ਕਰਦੀ ਸੀ, ਮਾਇਆ ਦੇ ਢੇਰ ਲੱਗ ਜਾਂਦੇ ਸੀ, ਆਨੰਦ ਆਉਂਦਾ ਸੀ, ਸੰਗਤ ਖੁਸ਼ ਹੋ ਕੇ ਮਾਇਆ ਸ਼ੁਰੂ ਤੋਂ ਸਤਿਕਾਰ ਦਿੰਦੀ ਆਈ ਹੈ, ਕਥਾ ਕੀਰਤਨ ਦਾ ਭੇਟਾ ਦਿੰਦੀ ਆਈ ਹੈ। ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ ਵੀ ਕੀਮਤ ਨਹੀਂ ਹੁੰਦੀ, ਇਹ ਫੀਸ ਨਹੀਂ ਹੁੰਦੀ, ਇਹ ਭੇਟਾ ਹੁੰਦੀ ਹੈ। ਤੇ ਪਰ ਜਦੋਂ ਸੱਤਾ ਤੇ ਬਲਵੰਡਾ ਜੀ ਨੂੰ ਆਪਣੀ ਹੀ ਰਾਗ ਵਿਦਿਆ ਦਾ ਅਭਿਮਾਨ ਹੋ ਗਿਆ, ਇੱਕ ਵਕਤ ਆਇਆ ਉਹਨਾਂ ਚੋਂ ਇੱਕ ਦੀ ਲੜਕੀ ਦਾ ਵਿਆਹ ਸੀਗਾ, ਉਹਨਾਂ ਨੇ ਵਿਆਹ ਕਿਹਾ ਵੀ ਆਪਾਂ ਧੂਮ ਧਾਮ ਨਾਲ ਕਰਨਾ, ਖੁੱਲ੍ਹ ਕੇ ਕਰਾਂਗੇ ਖਰਚਾ। ਉਹਨਾਂ ਨੇ ਮਹਾਰਾਜ ਜੀ ਨਾਲ ਗੱਲ ਕੀਤੀ, ਸਤਿਗੁਰੂ ਸਾਹਿਬ ਨੂੰ ਬੇਨਤੀ ਕੀਤੀ, ਕਹਿੰਦੇ ਮਹਾਰਾਜ ਇੱਕ ਦਿਨ ਜਿੰਨਾ ਚੜਾਵਾ ਹੋਊਗਾ ਉਹ ਸਾਡਾ, ਅਸੀਂ ਲੈਣਾ ਚਾਹੁੰਦੇ ਹਾਂ, ਕਿਉਂਕਿ ਚੜਾਵਾ ਚੜ੍ਹਦਾ ਬਹੁਤ ਸੀਗਾ, ਭੇਟਾ ਹੁੰਦੀ ਬਹੁਤ ਸੀ, ਸੰਗਤਾਂ ਭੇਟਾ ਦਿੰਦੀਆਂ ਬਹੁਤ ਸੀਗੀਆਂ। ਤੇ ਮਹਾਰਾਜ ਜੀ ਨੂੰ ਜੇ ਤਾਂ ਐਂ ਕਹਿ ਦਿੰਦੇ ਵੀ ਸਤਿਗੁਰੂ ਬੱਚੀ ਦਾ ਵਿਆਹ ਕਾਰਜ ਹੈ ਤੇ ਬੱਚੀ ਤੁਹਾਡੀ ਓ ਹੈ, ਅਸੀਂ ਤੁਹਾਡੇ ਹੀ ਹਾਂ, ਕਿਰਪਾ ਕਰਿਓ, ਫਿਰ ਤੇ ਸ਼ਾਇਦ ਇਤਿਹਾਸ ਕੁਝ ਹੋਰ ਹੋਣਾ ਸੀ, ਹੈ ਨਾ। ਫਿਰ ਤਾਂ ਮਹਾਰਾਜ ਨੇ ਖ਼ਬਰਾਂ ਕੀ ਦੇ ਕੇ ਨਿਵਾਜ ਦੇਣਾ ਸੀ, ਕੀ ਖੇਡਾਂ ਵਰਤਾਉਣੀਆਂ ਸੀ, ਪਰ ਉਹ ਕਿਤੇ ਨਾ ਕਿਤੇ ਆਪਣੇ ਆਪ ਨੂੰ ਸਿਆਣੇ ਮੰਨਦੇ ਸੀ। ਇਹੀ ਤੇ ਪ੍ਰੋਬਲਮ ਹੈ ਸਾਰੀ, ਕਈ ਵਾਰੀ ਬੰਦਾ ਆਪਣੀ ਸਿਆਣਪ ਕਰਕੇ ਵੀ ਧੋਖਾ ਖਾ ਜਾਂਦਾ। ਉਹਨਾਂ ਨੇ ਆਖਿਆ ਵੀ ਸ਼ਾਇਦ ਅਸੀਂ ਜ਼ਿਆਦਾ ਸਿਆਣੇ ਹਾਂ। ਮਹਾਰਾਜ ਨੂੰ ਕਹਿੰਦੇ ਜੀ ਕੀਰਤਨ ਕਰਾਂਗੇ, ਪੂਰੇ ਦਿਨ ਦਾ ਚੜਾਵਾ ਸਾਨੂੰ ਦੇ ਦਿਓ। ਗੁਰੂ ਸਾਹਿਬ ਅੰਤਰਜਾਮੀ ਸੀ, ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਭਾਈ, ਜਿਵੇਂ ਤੁਹਾਡੀ ਇੱਛਾ, ਜਿਵੇਂ ਤੁਹਾਡੀ ਭਾਵਨਾ। ਔਰ ਸੰਗਤ ਜੀ ਉਹਨਾਂ ਨੇ ਕੀਰਤਨ ਕੀਤਾ, ਸੰਗਤ ਤੁਹਾਡੇ ਵਾਂਗ ਆਈ, ਬੜਾ ਵੱਡਾ ਇਕੱਠ ਹੋਇਆ, ਪਰ ਸੰਗਤ ਨੂੰ ਆਨੰਦ ਨਾ ਬਣਿਆ, ਕਿਉਂਕਿ ਅੱਜ ਉਹਨਾਂ ਦਾ ਧਿਆਨ ਚੜਾਵੇ 'ਚ ਹੈ ਵੀ ਕਿੰਨੇ ਕੌਣ ਰੱਖ ਗਿਆ, ਕਿੰਨੀ ਮਾਇਆ ਚੜ੍ਹ ਗਈ, ਕਿੰਨਾ ਕੁ ਢੇਰ ਲੱਗ ਗਿਆ, ਅੱਗੇ ਕਿੰਨੀ ਹੁੰਦੀ, ਅੱਜ ਕਿੰਨੀ ਹੁੰਦੀ ਹੈ। ਸੁਰਤੀ ਮਾਇਆ 'ਚ ਹੈ, ਧਿਆਨ ਮਾਇਆ 'ਚ ਹੈ, ਤੇ ਕੀਰਤਨ ਉਸ ਤਰ੍ਹਾਂ ਕਰ ਨਾ ਸਕੇ, ਉਹ ਕਲਾ ਨਾ ਵਰਤੀ, ਖੇਡ ਨਾ ਵਰਤੀ, ਚੜਾਵਾ ਉਨਾ ਚੜਿਆ ਨਹੀਂ, ਭੇਟਾ ਉਨੀ ਚੜੀ ਨਹੀਂ, ਮਗਰੋਂ ਇਤਰਾਜ਼ ਕਰ ਲਿਆ। ਕਹਿੰਦੇ ਜੀ ਇਹ ਤਾਂ ਚੜਾਵਾ ਨਹੀਂ ਉਨਾ ਚੜਿਆ, ਭੇਟਾ ਨਹੀਂ ਉਨੀ ਚੜੀ, ਕਈ ਗੱਲਾਂ ਕਰੀਆਂ। ਮਹਾਰਾਜ ਸੱਚੇ ਪਾਤਸ਼ਾਹ ਨਾਲ ਰੋਸਾ ਪ੍ਰਗਟ ਕੀਤਾ, ਇਤਰਾਜ਼ ਕਰਨ ਲੱਗ ਪਏ। ਗੱਲ ਇੱਥੋਂ ਤੱਕ ਵੱਧ ਗਈ, ਗੁਰੂ ਸਾਹਿਬ ਜੀ ਨੂੰ ਕਹਿੰਦੇ ਵੀ ਅਸੀਂ ਤੇ ਕੀਰਤਨ ਨਹੀਂ ਕਰਨਾ। ਮਹਾਰਾਜ ਕਹਿੰਦੇ ਕੀ ਗੱਲ ਭਾਈ, ਚਲੋ ਉਹ ਇੰਨਾ ਰੋਸਾ ਕਰ, ਉਹਨਾਂ ਨੂੰ ਆਪਣੇ ਕਲਾ ਤੇ ਅਭਿਮਾਨ ਹੋ ਗਿਆ, ਉਹਨਾਂ ਨੂੰ ਆਪਣੀ ਰਾਗ ਵਿਦਿਆ ਦੇ ਉੱਪਰ ਜ਼ਿਆਦਾ ਅਭਿਮਾਨ ਕਰ ਬੈਠੇ ਵੀ ਅਸੀਂ ਕੀਰਤਨ ਕਰਦੇ ਹਾਂ। ਇੱਥੋਂ ਤੱਕ ਸੰਗਤ ਜੀ ਤੁਸੀਂ ਹੈਰਾਨ ਹੋਵੋਗੇ, ਇਤਿਹਾਸ ਵਿੱਚ ਜ਼ਿਕਰ ਆਉਂਦਾ ਵੀ ਇਹਨਾਂ ਨੇ ਅਭਿਮਾਨੀ ਹੋ ਕੇ ਪੰਚਮ ਪਾਤਸ਼ਾਹ ਜੀ ਨੂੰ ਇੱਥੋਂ ਤੱਕ ਕਹਿਤਾ ਸੀ ਵੀ ਜੇ ਅਸੀਂ ਕੀਰਤਨ ਨਾ ਕਰੀਏ ਤੇ ਤੁਹਾਨੂੰ ਕਿਸੇ ਨੇ ਮੱਥਾ ਨਹੀਂ ਟੇਕਣਾ। ਇੱਥੋਂ ਤੱਕ ਕਹਿਤਾ ਵੀ ਜੇ ਸਾਡਾ ਮਰਦਾਨਾ, ਬਾਬੇ ਮਰਦਾਨੇ ਕਹਿੰਦੇ ਵਿੱਚੋਂ ਸੀ, ਜੇ ਸਾਡਾ ਬਾਬਾ ਮਰਦਾਨਾ ਕੀਰਤਨ ਨਾ ਕਰਦਾ, ਕਹਿੰਦੇ ਗੁਰੂ ਨਾਨਕ ਨੂੰ ਕਿਹਨੇ ਜਾਣਨਾ ਸੀ, ਵੀ ਗੁਰੂ ਨਾਨਕ ਦੀ ਜੈ ਜੈਕਾਰ ਨਹੀਂ ਸੀ ਹੋਣੀ, ਕੈਸੀ ਭੁੱਲ ਹੈ ਇਹ, ਕੈਸਾ ਅਭਿਮਾਨ ਹੈ। ਗੁਰੂ ਨਾਨਕ ਨੇ ਤਾਂ ਭਾਈ ਮਰਦਾਨੇ ਨੂੰ ਆਪ ਨਾਲ ਲਿਆ, ਮਰਦਾਨੇ ਨੂੰ ਮਹਾਰਾਜ ਨੇ ਸਨਮਾਨ ਦਿੱਤਾ, ਸਤਿਕਾਰ ਦਿੱਤਾ, ਵਡਿਆਈ ਬਖਸ਼ੀ, ਚੱਲ ਮਰਦਾਨਿਆਂ ਚੱਕ ਰਵਾਬ, ਛੇੜ ਰਵਾਬ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਤੇ ਸੰਗਤ ਕਰਕੇ ਮਰਦਾਨਾ ਤਰ ਗਿਆ, ਮਰਦਾਨੇ ਦੀਆਂ ਕੁਲਾਂ ਤਰ ਗਈਆਂ। ਅੱਜ ਵੀ ਭਾਈ ਮਰਦਾਨੇ ਕਿਆਂ ਨੂੰ ਸਤਿਕਾਰ ਇਸ ਕਰਕੇ ਹੈ ਵੀ ਇਹ ਬਾਬੇ ਮਰਦਾਨੇ ਕੀ ਵੰਸ਼ ਹੈ, ਪਰ ਉਹਨਾਂ ਨੇ ਅਭਿਮਾਨ ਕੀਤਾ। ਉਹ ਕਹਿੰਦੇ ਜੇ ਅਸੀਂ ਕੀਰਤਨ ਨਾ ਕਰੀਏ, ਜੇ ਅਸੀਂ ਸਾਡਾ ਬਜ਼ੁਰਗ ਕੀਰਤਨ ਨਾ ਕਰਦਾ ਤੇ ਗੁਰੂ ਨਾਨਕ ਸਾਹਿਬ ਨੂੰ ਕਿਹਨੇ ਪੁੱਛਣਾ ਸੀ। ਮਹਾਰਾਜ ਨੇ ਫਿਰ ਆਖਿਆ ਵੀ ਗੁਰ ਕੀ ਨਿੰਦਾ ਸੁਣਿਆ ਨਾ ਕਾਨ, ਉਹਨਾਂ ਨੂੰ ਕਹਿਤਾ ਤੁਸੀਂ ਫਿਟਕ ਗਏ ਹੋ। ਸੰਗਤਾਂ ਨੂੰ ਹੁਕਮ ਕਰਤਾ ਵੀ ਇਹਨਾਂ ਨੂੰ ਕੋਈ ਮੱਥੇ ਨਾ ਲਾਵੇ, ਇੱਥੋਂ ਤੱਕ ਕਹਿਤਾ ਵੀ ਇਹਦੀ ਕੋਈ ਸਿਫਾਰਸ਼ ਵੀ ਨਾ ਕਰੇ ਸਾਡੇ ਕੋਲ। ਸਤਿਗੁਰੂ ਦਾ ਹੁਕਮ ਸੰਗਤਾਂ ਲਈ ਬਹੁਤ ਵੱਡਾ ਹੈ ਤੇ ਸੰਗਤਾਂ ਨੇ ਮਹਾਰਾਜ ਦੇ ਹੁਕਮ ਨੂੰ ਮੰਨਿਆ, ਉਹਨਾਂ ਨੂੰ ਬੁਲਾਉਣਾ ਛੱਡਤਾ, ਉਹਨਾਂ ਨਾਲ ਗੱਲਬਾਤ ਕਰਨੀ ਛੱਡਤੀ, ਉਹਨਾਂ ਨਾਲ ਕਿਸੇ ਵੀ ਤਰ੍ਹਾਂ ਦੀ ਸਾਂਝ ਨਾ ਰੱਖੀ, ਮਿਲ ਵਰਤਨ ਛੱਡਤਾ। ਹੌਲੀ ਹੌਲੀ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਣ ਲੱਗਿਆ। ਇੱਕ ਦਿਨ ਇੰਨੇ ਫਿੱਕੇ ਪੈ ਗਏ ਕੋਈ ਉਹਨਾਂ ਦੀ ਬਾਤ ਨਹੀਂ ਪੁੱਛਦਾ,
ਆਪਣੀ ਗਲਤੀ ਦਾ ਅਹਿਸਾਸ ਹੋਇਆ ਵੀ ਅਸੀਂ ਬਹੁਤ ਵੱਡੀ ਗਲਤੀ ਕਰ ਬੈਠੇ ਹਾਂ, ਗੁਨਾਹ ਕਰ ਬੈਠੇ ਹਾਂ। ਗੁਰਮੁਖ ਪਿਆਰਿਓ, ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪ ਸਰੰਦਾ ਲੈ ਕੇ ਕੀਰਤਨ ਸ਼ੁਰੂ ਕਰਤਾ। ਸਿੱਖਾਂ ਨੂੰ ਕਹਿਤਾ ਵੀ ਭਾਈ ਹੁਣ ਆਪਾਂ ਇਹਨਾਂ 'ਤੇ ਡਿਪੈਂਡ ਨਹੀਂ ਰਹਿਣਾ, ਇਹ ਅਭਿਮਾਨੀ ਹੋ ਗਏ ਨੇ, ਇਹਨਾਂ ਨੂੰ ਆਪਣੀ ਕਲਾ ਦਾ ਅਭਿਮਾਨ ਹੋ ਗਿਆ, ਇਹ ਆਪਣੀ ਕੀਰਤਨ ਵਿਦਿਆ ਦਾ ਅਹੰਕਾਰ ਕਰ ਬੈਠੇ। ਉਹ ਵੱਖਰੀ ਗੱਲ ਹੈ ਵੀ ਫਿਰ ਜਦੋਂ ਐਨ ਅਹਿਸਾਸ ਹੋਇਆ, ਪਛਤਾਵਾ ਹੋਇਆ, ਫਿਰ ਉਹਨਾਂ ਨੇ ਭਾਈ ਲੱਦੇ ਦੇ ਕੋਲੇ ਜਾ ਕੇ ਰੋਣਾ ਰੋਇਆ। ਗੁਰੂ ਕਹਿ ਸਕ ਭਾਈ ਲੱਦਾ ਪਰਉਪਕਾਰੀ, ਚਲੋ ਜਿਵੇਂ ਲੈ ਆਇਆ ਉਹ ਇੱਕ ਵੱਖਰਾ ਪ੍ਰਸੰਗ ਹੈ, ਕਿਵੇਂ ਬਖਸ਼ਾਇਆ। ਪਰ ਮੈਂ ਬੇਨਤੀ ਇਹ ਕਰ ਰਿਹਾ ਸੀ ਵੀ ਉਹਨਾਂ ਨੇ ਆਪਣੀ ਵਿਦਿਆ ਦਾ ਹੰਕਾਰ ਕੀਤਾ ਤੇ ਕਿੱਥੋਂ ਤੱਕ ਉਹਨਾਂ ਦਾ ਨੁਕਸਾਨ ਹੋਇਆ। ਮਹਾਰਾਜ ਕਹਿੰਦੇ ਉਹ ਸਿਆਣਪ ਨਹੀਂ ਹੈ, ਚਤਰ ਸਿਆਣਾ ਸੁਗੜ ਸੋਏ ਜਿਨ ਤਜੇ ਅਭਿਮਾਨ। ਗੁਰੂ ਸਾਹਿਬ ਨੇ ਫਿਰ ਆਪ ਕੀਰਤਨ ਕੀਤਾ, ਇੰਨੇ ਗੁਣੀ ਨੇ ਪੰਚਮ ਪਾਤਸ਼ਾਹ, ਕਿੱਥੇ ਗਵਈਏ ਨੇ, ਵੱਡੇ ਰਾਗੀ ਨੇ, ਰਾਗ ਵਿਦਿਆ ਦੇ ਮਾਹਰ ਨੇ, 30 ਰਾਗਾਂ ਚ ਬਾਣੀ ਉਚਾਰਨ ਕੀਤੀ, ਸੰਪਾਦਨ ਕਰਤਾ ਨੇ ਮਹਾਰਾਜ, ਕਿੱਡੇ ਵੱਡੇ ਆਰਕੀਟੈਕਟ ਨੇ ਗੁਰੂ ਸਾਹਿਬ ਸੱਚੇ ਪਾਤਸ਼ਾਹ, ਕਿੱਡੇ ਵੱਡੇ ਲਿਖਾਰੀ ਨੇ, ਕਿੰਨਾ ਕੁਝ ਹੈ। ਪਰ ਕਹਿੰਦੇ ਕੀ ਨੇ, ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋ ਕੀ ਤੋਈ, ਮੈਂ ਨਿਰਗੁਣੀ ਆਰੇ ਕੋ ਗੁਣ ਨਾਹੀ, ਆਪੇ ਤਰਸ ਪਇਓਈ, ਤਰਸ ਪਇਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ ਨਾਨਕ, ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀਵੈ ਹਰਿਆ। ਤੁਸੀਂ ਰੋਜ਼ ਪੜ੍ਹਦੇ ਹੋ ਤੇ ਸਲੋਕ ਕੀ ਸੀਗਾ ਇੱਥੇ ਮਹਾਰਾਜ ਕੀ ਕਹਿ ਰਹੇ ਨੇ, ਕਹਿੰਦੇ ਭਾਈ ਸਿਆਣਾ ਕੌਣ ਹੈ, ਸਮਝਦਾਰ ਕੌਣ ਹੈ, ਜਿਹਨੇ ਆਪਣਾ ਅਭਿਮਾਨ ਛੱਡਤਾ। ਗੁਣਾਂ ਦਾ ਕਦੇ ਵੀ ਅਭਿਮਾਨ ਨਹੀਂ ਕਰਨਾ ਚਾਹੀਦਾ, ਪਤਾ ਨਹੀਂ ਕਿਹੜੇ ਵੇਲੇ ਕੀ ਹੋ ਜਾਏ, ਗੁਣ ਔਗਣ ਬਣ ਕੇ ਰਹਿ ਜਾਏ। ਇਹ ਸਲੋਕ ਹੈ, ਅੱਗੇ ਪੌੜੀ ਦੇ ਵਿੱਚ ਕਹਿਣ ਲੱਗੇ, ਚੌਥੀ ਤਿੱਥ ਦੇ ਪ੍ਰਥਾ ਹੈ। ਪੌੜੀ ਚਤੁਰਥ ਚਾਰੇ ਬੇਦ ਸੁਣ, ਸੋਧਿਓ ਤਤ ਵਿਚਾਰ। ਚਤੁਰਥ ਚੌਥ, ਚੰਦਰਮਾ ਨਾਲ 15 ਤਿੱਥਾਂ ਦੇ ਵਿੱਚੋਂ ਚੌਥਾ ਜਿਹੜਾ ਦਿਨ ਹੈ, ਚੌਥੀ ਜਿਹੜੀ ਤਿੱਥ ਹੈ, ਇਹਨੂੰ ਬਹੁਤ ਸਾਰੇ ਲੋਕ ਅਹਿਮ ਮੰਨਦੇ ਨੇ। ਚੌਥ ਦੇ ਬਾਰੇ ਕਈ ਤਰ੍ਹਾਂ ਦੇ ਸਾਡੇ ਖਾਸ ਕਰਕੇ ਆਲੇ ਦੁਆਲੇ ਵਿਚਾਰ ਕੀਤੇ ਜਾਂਦੇ ਨੇ, ਪਰ ਗੁਰਮਤ ਵਿੱਚ ਐਸਾ ਨਹੀਂ ਹੈ। ਜੈਸਾ ਇੱਕ ਮੈਂ, ਜੈਸੀ ਦੂ, ਜੈ ਜੈਸੀ ਤੀ, ਜੈ ਵੈਸੀ ਉਹ ਚੌਥਰਥ ਹੈ, ਉਹੀ ਦਿਨ ਹੈ। ਮਹਾਰਾਜ ਕਹਿੰਦੇ ਨੇ ਚੌਥਰਥ ਕੀ ਹੈ, ਚੌਥੀ ਤਿਥ ਕੀ ਹੈ, ਕਹਿੰਦੇ ਚਾਰੇ ਵੇਦ, ਰਿਗ ਵੇਦ, ਸਾਮ ਵੇਦ, ਯਜ਼ੁਰ ਵੇਦ, ਅਥਰਵ ਵੇਦ, ਹਿੰਦੂ ਵੀਰਾਂ ਦੇ ਚਾਰ ਅਹਿਮ ਵੱਡੇ ਗ੍ਰੰਥ ਨੇ, ਚਾਰ ਵੇਦ ਨੇ। ਇਹਨਾਂ ਵੇਦਾਂ ਦਾ ਸਬਜੈਕਟ ਵੀ ਵੱਖਰਾ ਵੱਖਰਾ, ਕਿਸੇ 'ਚ ਵੇਦ ਮੰਤਰ ਜੰਤਰ ਨੇ, ਕਿਸੇ 'ਚ ਜੜੀ ਬੂਟੀਆਂ ਦਾ ਜ਼ਿਕਰ ਹੈ, ਕਿਸੇ 'ਚ ਕੁਝ ਹੋਰ ਹੈ। ਚਲੋ ਸੰਖੇਪ ਦੇ ਵਿੱਚ ਚਾਰ ਜਿਹੜੇ ਵੇਦ ਨੇ, ਕਹਿੰਦੇ ਇਹਨਾਂ ਨੂੰ ਸੁਣਿਆ ਤੇ ਸੋਧਿਆ, ਵਿਚਾਰ ਤੱਤ ਰਿਜ਼ਲਟ ਕੱਢਿਆ, ਔਰ ਇਹਨਾਂ ਦਾ ਤੱਤ ਕੀ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਸਰਬ ਖੇਮ ਕਲਿਆਣ ਨਿਧ ਰਾਮ ਨਾਮ ਜਪ ਸਾਰ। ਸਾਰਾ ਸਰਬ ਖੇਮ ਕਲਿਆਣ, ਕਲਿਆਣ ਮੁਕਤੀ ਕਹਿਣ ਤੋਂ ਭਾਵ ਨਿਧ ਖਜ਼ਾਨੇ, ਰਾਮ ਪਰਮਾਤਮਾ ਦਾ ਜਿਹੜਾ ਨਾਮ ਹੈ, ਪਰਮੇਸ਼ਰ ਦਾ ਜਿਹੜਾ ਨਾਮ ਜਪਣਾ ਇਹ ਸ੍ਰੇਸ਼ਟ ਹੈ। ਸਾਰ ਦਾ ਮਤਲਬ ਸ੍ਰੇਸ਼ਟ, ਜਿਵੇਂ ਆਪਾਂ ਪੜ੍ਹਦੇ ਹਾਂ ਮਹਾਰਾਜ ਜੀ ਦੇ ਪੰਜਵੇਂ ਪਾਤਸ਼ਾਹ ਦੇ ਹੀ ਵਚਨ ਨੇ ਬਈ ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਢਡੋਲ, ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਮੈਂ ਇਹ ਸਾਰੀਆਂ ਸ਼ਾਸਤਰਾਂ ਸਿਮਰਤੀਆਂ ਵਾਚੀਆਂ ਨੇ, ਸਾਰੇ ਸ਼ਾਸਤਰ ਰੀਡ ਕੀਤੇ ਨੇ, ਮੈਂ ਸਾਰੇ ਵੇਦਾਂ ਦੀ ਸਟੱਡੀ ਕੀਤੀ ਹੈ। ਔਰ ਜਦੋਂ ਆਪਾਂ ਨਾ MA ਰਿਲੇਜ਼ਨ ਕਰਦੇ ਹਾਂ ਉਦੋਂ ਇਹ ਸਾਰਾ ਕੁਝ ਆਉਂਦਾ ਹੈ। ਪੰਜਾਬੀ ਯੂਨੀਵਰਸਿਟੀ ਦੇ ਵਿੱਚੋਂ ਜਦੋਂ ਅਸੀਂ ਇਹ ਕਰਦੇ ਸੀ ਉਦੋਂ ਸਾਰਾ ਇਹ ਵਿਸ਼ਾ ਆਉਂਦਾ ਸੀਗਾ, ਵੇਦਾਂ ਦੀ ਸਟੱਡੀ ਹੈ ਉਹਦੇ ਵਿੱਚ, ਰਿਗ ਵੇਦ, ਸਾਮ ਵੇਦ, ਜ਼ੁਰ ਵੇਦ, ਅਰਥ ਵੇਦ, ਸਾਰਾ ਕੁਝ ਜਿਹੜੀਆਂ ਨੇ ਸਿਮਰਤੀਆਂ ਸ਼ਾਸਤਰ ਇਤਿਆਦਕ, ਸੱਚਮੁੱਚ ਉਹਨਾਂ ਦੇ ਵਿੱਚ ਬਹੁਤ ਕੁਝ ਐਸਾ। ਪਰ ਜਿਵੇਂ ਮਹਾਰਾਜ ਕਹਿੰਦੇ ਨੇ ਬਈ ਪੇਖੇ ਸਰਬ ਢਡੋਲ, ਪੂਜਸ ਨਾਹੀ ਹਰ ਹਰੇ, ਪਰ ਇਹ ਸਾਰੀਆਂ ਚੀਜ਼ਾਂ ਪਰਮਾਤਮਾ ਦੇ ਨਾਮ ਦੇ ਤੁੱਲ ਨਹੀਂ ਪੁੱਜਦੀਆਂ। ਨਾਨਕ ਸਾ ਨਾਨਕ ਨਾਮ ਅਮੋਲ, ਨਾਮ ਸਾਰਿਆਂ ਤੋਂ ਸ੍ਰੇਸ਼ਟ ਹੈ। ਇੱਥੇ ਵੀ ਕਹਿੰਦੇ ਰਾਮ ਨਾਮ ਜਪ ਸਾਰ, ਚੌਥੀ ਤਿੱਥੇ ਕਹਿੰਦੀ ਹੈ ਤੂੰ ਕਿਸੇ ਤਰ੍ਹਾਂ ਦੀ ਵਿਚਾਰ ਨਾ ਕਰ, ਕਿਸੇ ਤਰ੍ਹਾਂ ਦੇ ਭਰਮ ਦਾ ਸ਼ਿਕਾਰ ਨਾ ਹੋ, ਕਿਸੇ ਤਰ੍ਹਾਂ ਦੇ ਵਹਿਮ ਦੇ ਵਿੱਚ ਨਾ ਪੈ। ਔਰ ਇਹ ਕੀ ਹੈ, ਕਹਿੰਦੇ ਨੇ ਜਿਹੜਾ ਸਾਰੀਆਂ ਮੁਕਤੀਆਂ ਦੇਣ ਵਾਲਾ, ਸਾਰੇ ਤਰ੍ਹਾਂ ਦੇ ਕਲਿਆਣ ਕਰਨ ਵਾਲਾ, ਸਾਰੇ ਤਰ੍ਹਾਂ ਦੇ ਸੁੱਖ ਦੇਣ ਵਾਲਾ, ਉਹ ਪਰਮਾਤਮਾ ਦਾ ਨਾਮ ਜਪਿਆ ਕਰ, ਸਭ ਤੋਂ ਸ੍ਰੇਸ਼ਟ ਇਹੀ ਹੈ। ਹੁਣ ਸਾਨੂੰ ਤੇ ਮਹਾਰਾਜ ਇਹ ਕਹਿ ਰਹੇ ਨੇ,
ਅਸੀਂ ਫੇਰ ਕਿਤੇ ਨਾ ਕਿਤੇ ਇਹਨਾਂ ਤਿੱਥਾਂ ਦੇ ਵਹਿਮਾਂ ਦੇ ਵਿੱਚ ਪਏ ਹਾਂ ਵੀ ਅੱਜ ਤਿੱਥ ਹੈ, ਅੱਜ ਤਿੱਥ ਦੇ ਵਿੱਚ ਆਹ ਦਾਨ ਪੁੰਨ ਕੀਤਾ ਜਾਂ ਜੋ ਆਹ ਪਾਠ ਪੂਜਾ ਕੀਤੀ, ਸ਼ਾਇਦ ਜ਼ਿਆਦਾ ਇਹਦੀ ਇੰਪੋਰਟੈਂਸ ਹੋਵੇਗੀ। ਸੁਣੇ ਮਹਾਰਾਜ ਕਹਿਣ ਲੱਗੇ, ਨਰਕ ਨਿਵਾਰੈ ਦੁੱਖ ਹਰੈ ਟੁੱਟੈ ਅਨਕ ਕਲੇਸ਼। ਪਰਮਾਤਮਾ ਦਾ ਨਾਮ ਜਪਣ ਦੇ ਨਾਲ ਨਰਕਾਂ ਦਾ ਨਿਵਾਰਨ ਹੋ ਜਾਂਦਾ, ਨਰਕਾਂ ਤੋਂ ਬਚਾਅ ਹੋ ਜਾਂਦਾ, ਸਾਰੇ ਦੁੱਖ ਜਿਹੜੇ ਨੇ ਉਹ ਦੂਰ ਹੋ ਜਾਂਦੇ ਨੇ, ਹਰ ਜਾਂਦੇ ਨੇ। ਟੁੱਟੈ ਅਨਕ ਕਲੇਸ਼, ਜਿਹੜੇ ਅਨਕ ਅਨੇਕਾਂ ਕਲੇਸ਼ਾਂ ਦੇ ਵਿੱਚ ਆਪਾਂ ਘਿਰੇ ਹਾਂ, ਕਲਹਿ ਕਲੇਸ਼ਾਂ ਦੇ ਵਿੱਚ ਅਸੀਂ ਫਸੇ ਪਏ ਹਾਂ, ਸਾਡੇ ਘਰਾਂ ਦੇ ਕਲੇਸ਼, ਸਾਡੇ ਆਲੇ ਦੁਆਲੇ ਕਲੇਸ਼, ਅੰਦਰ ਬਾਹਰ ਕਲੇਸ਼, ਕਲੇਸ਼ੀ ਹੋਏ ਪਏ ਹਾਂ, ਕਲੇਸ਼ੀ ਸੁਭਾਅ ਹੋ ਗਿਆ। ਕਹਿੰਦੇ ਇਹ ਇਹ ਤੋਂ ਇਹ ਜਿਹੜਾ ਚੱਕਰ ਬਣਿਆ ਟੁੱਟ ਜਾਵੇਗਾ। ਕਦੋਂ ਟੁੱਟੇਗਾ? ਜਦੋਂ ਅਸੀਂ ਪਰਮਾਤਮਾ ਦੇ ਨਾਮ ਵਾਲੇ ਪਾਸੇ ਆਵਾਂਗੇ, ਜਦੋਂ ਅਸੀਂ ਆਪਣਾ ਅਭਿਮਾਨ ਛੱਡ ਦੇਵਾਂਗੇ। ਅਸੀਂ ਇੱਕ ਬੇਨਤੀ ਹੋਰ ਗੁਰਮੁਖ ਪਿਆਰਿਓ, ਸਾਡੇ ਘਰਾਂ ਦੇ ਕਲੇਸ਼ਾਂ ਦਾ ਬਹੁਤਿਆਂ ਦਾ ਕਾਰਨ ਅਭਿਮਾਨ ਹੈ। ਪਤੀ ਪਤਨੀ ਦੇ ਵਿੱਚ ਵੀ ਕਈ ਵਾਰੀ ਕਲੇਸ਼ ਈਗੋ ਹੈ, ਅਭਿਮਾਨ ਹੈ। ਜਿਹੜੇ ਬੰਦੇ ਨੇ ਅਭਿਮਾਨ ਛੱਡਤਾ, ਰੌਲਾ ਖਤਮ। ਜਿਹੜੇ ਬੰਦੇ ਨੇ ਈਗੋ ਛੱਡਤੀ, ਗੱਲ ਖਤਮ। ਜਿੱਥੇ ਥੋੜ੍ਹੀ ਜਿਹੀ ਨਿਮਰਤਾ ਹੈਗੀ ਹੈ, ਬਸ ਮਸਲਾ ਹੱਲ ਹੈ। ਪਰ ਜਿੱਥੇ ਨਿਮਰਤਾ ਨਹੀਂ ਹੈ ਦੋਵਾਂ ਦੇ ਵਿੱਚੋਂ ਕਿਤੇ ਵੀ, ਭਾਵੇਂ ਕਿਸੇ ਕਿਸੇ ਥਾਂ ਤੇ ਵੀ ਹੈ, ਉੱਥੇ ਕਲੇਸ਼ ਆਉਣਗੇ ਹੀ ਆਉਣਗੇ। ਕਲੇਸ਼ ਦਾ ਕਾਰਨ ਅਭਿਮਾਨ ਹੈ ਵੱਡਾ। ਤੇ ਮਹਾਰਾਜ ਕਹਿੰਦੇ, ਭਾਈ ਸਿਆਣਾ ਉਹੀ ਹੈ ਜਿਨ ਤਜਿਆ ਅਭਿਮਾਨ। ਫਿਰ ਕਹਿਣ ਲੱਗੇ, ਮੀਚ ਹੁਟੈ ਜਮ ਤੇ ਛੁਟੈ ਹਰ ਕੀਰਤਨ ਪਰਵੇਸ। ਮੀਚ ਮੌਤ ਹੈ, ਆਤਮਕ ਮੌਤ। ਆਤਮਕ ਮੌਤ ਦਾ ਡਰ ਖਤਮ ਹੋ ਜਾਂਦਾ ਹੈ। ਸਰੀਰਕ ਮੌਤ ਦਾ ਡਰ ਵੈਸੇ ਸਾਨੂੰ ਜ਼ਿਆਦਾ, ਕਿਉਂਕਿ ਸਾਨੂੰ ਸਰੀਰਕ ਮੌਤ ਦੀ ਸਮਝ ਆ ਗਈ ਥੋੜ੍ਹੀ ਜਿਹੀ। ਸਰੀਰਕ ਮੌਤ ਅਸੀਂ ਦੇਖਦੇ ਹਾਂ ਲੋਕਾਂ ਦੀ ਹੁੰਦੀ, ਸਰੀਰਕ ਮੌਤ ਦਾ ਵਰਤਾਰਾ ਸਾਡੇ ਆਲੇ ਦੁਆਲੇ ਵਾਪਰਦਾ, ਇਹਦਾ ਜ਼ਿਕਰ ਵੀ ਬਾਣੀ 'ਚ ਬਹੁਤ ਹੈ। ਇਹਨੂੰ ਤਾਂ ਕੋਈ ਰੋਕ ਨਹੀਂ ਸਕਦਾ, ਇਹਦੇ ਅੱਗੇ ਜ਼ੋਰ ਨਹੀਂ ਚੱਲਦਾ, ਇਹ ਤਾਂ ਹੋਣਾ ਹੀ ਹੈ। ਇਹਦੇ ਤੋਂ ਮਹਾਰਾਜ ਨੇ ਬਾਣੀ ਦੇ ਵਿੱਚ ਇੱਕ ਵੀ ਥਾਂ ਤੇ, ਤੁਸੀਂ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਸਟੱਡੀ ਕਰਿਓ, ਇੱਕ ਵੀ ਥਾਂ ਤੇ ਮਹਾਰਾਜ ਨੇ ਨਹੀਂ ਕਿਹਾ ਵੀ ਤੁਸੀਂ ਇਸ ਮੌਤ ਤੋਂ ਬਚਣ ਦਾ ਯਤਨ ਕਰੋ। ਸਗੋਂ ਮਹਾਰਾਜ ਕਹਿੰਦੇ, ਇਸ ਮੌਤ ਤੋਂ ਬਚਣ ਦੇ ਯਤਨ ਕੀਤਿਆਂ ਵੀ ਤੁਸੀਂ ਬਚ ਨਹੀਂ ਸਕਦੇ। ਜਿਵੇਂ ਕਬੀਰ ਮਹਾਰਾਜ ਜੀ ਕਹਿੰਦੇ ਨੇ ਵੀ, ਕਬੀਰ ਇਹ ਤਨ ਜਾਏਗਾ, ਸਕਹੋ ਤਾਂ ਲਿਹੋ ਬਹੋਰ, ਲਾ ਕੇ ਦੇਖ ਲਓ ਜ਼ੋਰ, ਕਰਕੇ ਦੇਖ ਲਓ ਆਪਣਾ ਕੋਈ ਪ੍ਰਬੰਧ, ਐਫਰਟ ਕਰਕੇ ਦੇਖੋ, ਇਹ ਸਰੀਰ ਤੁਹਾਡਾ ਨਹੀਂ ਰਹਿਣਾ। ਨਾਂਗੇ ਪਾਪ ਹੁੰਦੇ ਗਏ ਜਿਨਕੇ ਲਾ ਕਰੋਰ। ਜਿਵੇਂ ਫਰੀਦ ਸਾਹਿਬ ਜੀ ਨੇ ਕਿਹਾ ਹੈਗਾ ਵੀ, ਇਹ ਦੁਨੀਆਂ ਦੇ ਵਿੱਚ ਜਿਸ ਆਸਣ ਹਮ ਬੈਠੇ ਕੇ ਤੇ ਬੈਸ ਗਾਇਆ। ਜਿਵੇਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਜਿਵੇਂ ਸਤਿਗੁਰੂ ਤੇਗ ਬਹਾਦਰ ਜੀ ਨੇ ਬਚਨ ਕੀਤੇ ਨੇ, ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੈ ਕਾਲ। ਇਸ ਕਰਕੇ ਇਸ ਮੌਤ ਤੋਂ ਬਚਣ ਦੀ ਕਿਤੇ ਵੀ ਮਹਾਰਾਜ ਨੇ ਬਾਣੀ ਚ ਗੱਲ ਨਹੀਂ ਕੀਤੀ ਵੀ ਇਹ ਤੋਂ ਕੋਸ਼ਿਸ਼ ਕਰਨੀ ਚਾਹੀਦੀ ਹੈ, ਇਹਦੇ ਤੋਂ ਤੁਹਾਡੀ ਕੋਸ਼ਿਸ਼ ਕੀਤੀ ਆ ਬਚ ਸਕਦੇ ਹੋ। ਨਹੀਂ, ਇਹ ਇੱਕ ਕੁਦਰਤੀ ਵਰਤਾਰਾ, ਇੱਕ ਵੱਡਾ ਸੱਚ ਹੈ, ਇਹਨੂੰ ਝੁਠਲਾਇਆ ਨਹੀਂ ਜਾ ਸਕਦਾ। ਹਾਂ, ਆਤਮਕ ਮੌਤ ਦਾ ਜ਼ਿਕਰ ਬਹੁਤ ਵਾਰ ਵਾਰ ਆਉਂਦਾ ਵੀ ਇਹਦੇ ਤੇ ਤੁਸੀਂ ਬਚ ਸਕਦੇ ਹੋ। ਆਤਮਕ ਮੌਤ ਤੋਂ ਬਚਿਆ ਵੀ ਜਾ ਸਕਦਾ, ਇਹ ਸਰੀਰਕ ਮੌਤ ਨਾਲੋਂ ਵੀ ਵੱਡੀ ਹੈ। ਜ਼ਮੀਰ ਦਾ ਮਰ ਜਾਣਾ, ਜਿਹਨੂੰ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਕਿਹਾ ਕਰਦੇ ਸੀ, ਮੈਂ ਸਰੀਰ ਦੇ ਮਰਨ ਨੂੰ ਮਰਨ ਨਹੀਂ ਮੰਨਦਾ। ਇਸ ਕਰਕੇ ਇੱਥੇ ਕੀ ਹੈ, ਮਹਾਰਾਜ ਵਚਨ ਕਰ ਰਹੇ ਨੇ, ਸਤਿਗੁਰੂ ਕਹਿੰਦੇ ਮੀਚ ਹੁਟੇ, ਇਹ ਉਹ ਮੌਤ ਹੈ। ਉਸ ਮੌਤ ਦਾ ਡਰ ਖਤਮ ਹੋ ਜਾਂਦਾ, ਅੰਦਰੋਂ ਜੀਵਨ ਬਣ ਜਾਂਦਾ, ਆਤਮਕ ਅਨੰਤ। ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਜਿਹੜੇ ਉਹ ਬਚਨ ਨੇ, ਹਰ ਸਿਮਰਤ ਅੰਧ ਅਨੰਤਾ ਰੰਗ ਤਮਾਸਾ ਪੂਰਨੇ ਆਸਾ ਕਵ ਹੈ ਨਾ ਵਿਆਪੈ ਚਿੰਤਾ। ਮੌਤ ਦੀ ਚਿੰਤਾ ਵੀ ਨਹੀਂ ਵਿਆਪਦੀ। ਸਭ ਕਹਿੰਦੇ ਜਮ ਤੇ ਛੁਟੈ, ਜਮ ਤੋਂ ਛੁਟਕਾਰਾ ਹੋ ਜਾਂਦਾ। ਹੁਣ ਜਮਾਂ ਦਾ ਡਰ ਸਾਰਿਆਂ ਦੇ ਉੱਪਰ, ਜਮਾਂ ਦੀ ਤਲਵਾਰ ਸਾਰਿਆਂ ਦੇ ਉੱਪਰ ਲਟਕਦੀ ਹੈ ਵੀ ਜਮ ਆਏ ਖਿੱਚ ਕੇ ਲੈ ਕੇ ਜਾਂਦੇ ਨੇ, ਜਮ ਆਏ ਘਸੀਟ ਕੇ ਲੈ ਕੇ ਜਾਂਦੇ ਨੇ, ਜਮਾਂ ਦੀਆਂ ਮਾਰਾਂ ਐਂ ਸਹਿਣੀਆਂ ਪੈਂਦੀਆਂ ਨੇ, ਜਮਾਂ ਦੀਆਂ ਮਾਰਾਂ ਤੋਂ ਕੋਈ ਬਚ ਨਹੀਂ ਸਕਦਾ, ਕੋਈ ਬਚਾ ਨਹੀਂ ਸਕਦਾ। ਪਰ ਜੇ ਪਰਮਾਤਮਾ ਦਾ ਨਾਮ ਹੋਵੇਗਾ, ਭਜ ਨਾਨਕ ਹਰ ਨਾਮ ਹੋਵੇਗਾ, ਫਿਰ ਮਹਾਰਾਜ ਕਹਿੰਦੇ ਭਾਈ ਆਤਮਕ ਮੌਤ ਤੋਂ ਵੀ ਤੇ ਜਮਾਂ ਤੋਂ ਵੀ ਤੁਹਾਡਾ ਛੁਟਕਾਰਾ ਹੋ ਜਾਵੇਗਾ। ਇਹ ਜਮ ਤੁਹਾਨੂੰ ਕੁਝ ਵੀ ਨਹੀਂ ਕਹਿ ਸਕਣਗੇ। ਮਹਾਰਾਜ ਕਹਿੰਦੇ ਹਰ ਕੀਰਤਨ ਪ੍ਰਵੇਸ਼, ਜਦੋਂ ਹਰੀ ਦੇ ਕੀਰਤਨ ਨੂੰ ਆਪਣੇ ਹਿਰਦੇ ਵਿੱਚ ਪ੍ਰਵੇਸ਼ ਕਰਾਓਗੇ, ਪਰਮਾਤਮਾ ਦੀ ਵਡਿਆਈ। ਤੇ ਜਿੱਥੇ ਪਰਮਾਤਮਾ ਦਾ ਕੀਰਤਨ ਹੈ, ਜਿੱਥੇ ਪਰਮਾਤਮਾ ਦੀ ਵਡਿਆਈ ਹੈ, ਜਿੱਥੇ ਵਾਹਿਗੁਰੂ ਦਾ ਜਸ ਹੈ, ਜਿੱਥੇ ਉਹਦੀ ਸਿਫਤ ਸਲਾਹ ਹੈ, ਉੱਥੇ ਤੇ ਜਮ ਜਾਂਦੇ ਵੀ ਨਹੀਂ ਨੇੜੇ।
ਇਸ ਕਰਕੇ ਸਤਿਗੁਰੂ ਮਹਾਰਾਜ ਅੱਗੇ ਵਚਨ ਕਰ ਰਹੇ ਨੇ, ਕਹਿੰਦੇ ਭਉ ਬਿਨਸੈ ਅੰਮ੍ਰਿਤ ਰਸੈ ਰੰਗ ਰਤੇ ਨਿਰੰਕਾਰ। ਉਹਨਾਂ ਦਾ ਭਉ ਡਰ ਨਾਸ਼ ਹੋ ਜਾਂਦਾ, ਉਹਨਾਂ ਦੇ ਅੰਦਰ ਅੰਮ੍ਰਿਤ ਵਰਸਦਾ ਹੈਗਾ, ਉਹਨਾਂ ਦੇ ਅੰਦਰ ਅੰਮ੍ਰਿਤ ਰਸ ਵਰਤਦਾ। ਰੰਗ ਰਤੇ ਨਿਰੰਕਾਰ, ਪਰਮਾਤਮਾ ਦੇ ਰੰਗ ਦੇ ਵਿੱਚ ਐਨ ਰੱਤੇ ਜਾਂਦੇ ਨੇ, ਰੰਗੇ ਜਾਂਦੇ ਨੇ, ਪਰਮਾਤਮਾ ਦਾ ਰੰਗ ਚੜ੍ਹ ਗਿਆ। ਜਿਹਨਾਂ ਨੂੰ ਪਰਮਾਤਮਾ ਦਾ ਰੰਗ ਚੜ੍ਹ ਗਿਆ ਉਹਨਾਂ ਦੇ ਉੱਪਰ ਕੋਈ ਹੋਰ ਰੰਗ ਨਹੀਂ ਚੜ੍ਹਦਾ, ਫਿਰ ਇਹ ਪੱਕਾ ਰੰਗ ਹੈ, ਮਜੀਠ ਦਾ ਰੰਗ ਹੈ। ਜਿਹੜੇ ਬਾਕੀ ਦੁਨੀਆਂ ਦੇ ਰੰਗ ਨੇ, ਇੱਕ ਸੁੰਭਾ ਰੰਗ ਕਹਿ ਇਹਨੂੰ, ਕੱਚੇ ਰੰਗ ਨੇ, ਇਹ ਲੱਥ ਜਾਂਦੇ ਨੇ, ਉੱਤਰ ਜਾਂਦੇ ਨੇ, ਭਾਵੇਂ ਭੜਕੀਲੇ ਨੇ, ਬਹੁਤ ਦਿਲ ਖਿੱਚਦੇ ਨੇ, ਪ੍ਰਭਾਵ ਪਾਉਂਦੇ ਨੇ, ਪਰ ਇਹਨਾਂ ਦੀ ਬਹੁਤ ਛੋਟੀ ਉਮਰ ਹੁੰਦੀ ਹੈ। ਜਿਹੜਾ ਕਸੁੰਬੇ ਦਾ ਰੰਗ ਹੈ ਉਹ ਕੱਚਾ, ਜਿਹੜਾ ਮਜੀਠ ਦਾ ਰੰਗ ਹੈ ਉਹ ਪੱਕਾ। ਅਤੇ ਇਸ ਕਰਕੇ ਮਹਾਰਾਜ ਕਹਿੰਦੇ ਭਾਈ ਉਹ ਪਰਮਾਤਮਾ ਦੇ ਪੱਕੇ ਨਾਮ ਦੇ ਰੰਗ ਵਿੱਚ ਰੰਗੇ ਜਾਂਦੇ ਨੇ। ਅੱਗੇ ਕਹਿਣ ਲੱਗੇ ਦੁੱਖ ਦਾਰਦ ਅਪਵਿੱਤਰਤਾ ਨਸ ਹੈ ਨਾਮ ਆਧਾਰ। ਜਦੋਂ ਉਹਨਾਂ ਨੇ ਪਰਮਾਤਮਾ ਦੇ ਨਾਮ ਨੂੰ ਆਧਾਰ ਬਣਾ ਲਿਆ, ਕਿਸੇ ਤਿੱਥ ਦੀ ਵਿਚਾਰ ਨਹੀਂ ਕੀਤੀ, ਕਿਸੇ ਵਾਰ ਦਾ ਖਿਆਲ ਨਹੀਂ ਰੱਖਿਆ, ਬਸ ਪਰਮਾਤਮਾ ਨੂੰ ਸਿਮਰਿਆ, ਉਹਨਾਂ ਦੇ ਦੁੱਖ, ਉਹਨਾਂ ਦੇ ਦਰਿੱਦਰ, ਉਹਨਾਂ ਦੇ ਘਰਾਂ ਦੇ ਵਿੱਚੋਂ ਅਪਵਿੱਤਰਤਾ ਨਾਸ਼ ਹੋ ਜਾਂਦੀ ਹੈ। ਅਪਵਿੱਤਰਤਾ ਵੀ ਨਾਸ਼ ਕਰਨੀ ਹੈ। ਦੁੱਖ ਦਰਿੱਦਰ ਕਿਵੇਂ ਘਰਾਂ ਚੋਂ ਨਿਕਲਣਗੇ, ਦੁੱਖ ਦਰਿੱਦਰ ਦਾ ਕਾਰਨ ਕੀ ਹੈ, ਪਹਿਲਾਂ ਤਾਂ ਇਹ ਸਮਝਣਾ ਹੋਏਗਾ। ਦੁੱਖ ਦਰਿੱਦਰ ਵੀ ਸਾਡੀ ਆਪਣੀ ਆਪਣੇ ਕਰਕੇ ਹੁੰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੁੱਖ ਤੇ ਦਰਿੱਦਰ ਅਪਵਿੱਤਰਤਾ ਸਭ ਕੁਝ ਦਾ ਨਾਸ਼ ਹੋਵੇਗਾ ਜਦੋਂ ਭਜ ਨਾਨਕ ਹਰ ਨਾਮ ਨੂੰ ਸਮਝਿਆ ਜਾਏਗਾ। ਦਰਿੱਦਰ ਤਾਂ ਆਪਣੇ ਆਪ ਖਤਮ ਹੈ ਜਿਹੜਾ ਸਿੱਖ ਗੁਰੂ ਸਾਹਿਬ ਦੇ ਬਚਨਾਂ ਤੇ ਪਹਿਰਾ ਦਿੰਦਾ, ਅੰਮ੍ਰਿਤ ਵੇਲੇ ਸਵੇਰੇ ਸਵੱਖ ਤੇ ਉੱਠਦਾ, ਅੰਮ੍ਰਿਤ ਵੇਲੇ ਦੀ ਸੰਭਾਲ ਕਰਦਾ, ਇਸ਼ਨਾਨ ਪਾਣੀ ਕਰਦਾ, ਵਕਤ ਸਿਰ ਰੈਡੀ ਹੁੰਦਾ, ਔਰ ਉਹ ਆਪਣਾ ਜਿਹੜਾ ਉਹਦਾ ਸਖਸ਼ੀ ਜੀਵਨ ਹੈ ਉਹ ਕਰਕੇ ਫਿਰ ਜਿਹੜਾ ਸੀ ਉਹ ਦੁਨਿਆਵੀ ਕੰਮਾਂ ਦੇ ਵਿੱਚ, ਉਹ ਤਾਂ ਨੇੜੇ ਵੀ ਨਹੀਂ ਦਰਿੱਦਰ ਆਉਂਦਾ, ਉਹ ਤਾਂ ਉੱਦਮੀ ਹੈ, ਆਲਸੀ ਥੋੜੋ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਸੁਰ ਨਰ ਮੁਨ ਜਨ ਖੋਜਤੇ ਸੁਖ ਸਾਗਰ ਗੋਪਾਲ। ਇਹ ਅਖੀਰਲੀਆਂ ਪੰਕਤੀਆਂ ਨੇ, ਲਾਸਟ ਪੰਕਤੀਆਂ ਨੇ ਇਸ ਪੌੜੀ ਦੀਆਂ। ਚਤੁਰਥ ਦੇ ਪ੍ਰਥਾਏ, ਚੌਥ ਦੇ ਪ੍ਰਥਾਏ ਜੋ ਪੰਚਮ ਪਾਤਸ਼ਾਹ ਜੀ ਨੇ ਬਚਨ ਕੀਤੇ ਨੇ, ਸੰਗਤ ਜੀ ਸੁਰ ਦੇਵਤੇ ਨਰ ਮਨੁੱਖ ਮੁਨੀ ਜਨ ਖੋਜਤੇ, ਇਹ ਸਾਰੇ ਹੀ ਖੋਜਦੇ ਨੇ, ਲੱਭਦੇ ਨੇ, ਢੂੰਡਦੇ ਨੇ, ਭਾਲਦੇ ਨੇ, ਕਿਹਨੂੰ, ਜਿਹੜਾ ਸੁੱਖਾਂ ਦਾ ਸਾਗਰ ਹੈ, ਕੌਣ, ਪਰਮਾਤਮਾ, ਗੋਪਾਲ। ਗੋਪਾਲ ਨਾਮ ਵੀ ਪਰਮਾਤਮਾ ਦਾ, ਇਹ ਬਾਣੀ ਚ ਬਹੁਤ ਵਾਰ ਆਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹੜੇ ਆਪਾਂ ਪੜ੍ਹਦੇ ਹਾਂ, ਗੋਪਾਲ ਤੇਰਾ ਆਰਤਾ, ਉਹ ਭਾਵ ਪਰਮਾਤਮਾ ਤੋਂ ਹੀ ਹੈ। ਇਸ ਕਰਕੇ ਜਿਹੜਾ ਧਰਤੀ ਦੇ ਜੀਵਾਂ ਦੀ ਪ੍ਰਤਪਾਲਣਾ ਕਰਨ ਵਾਲਾ ਹੈ, ਸੁੱਖਾਂ ਦਾ ਸਾਗਰ ਹੈ, ਉਹਨੂੰ ਸੁਰ ਨਰ ਮੁਨ ਜਨ ਖੋਜ ਤੇ, ਇਹ ਤਾਂ ਆਪਾਂ ਮਹਾਰਾਜ ਦੇ ਆਨੰਦ ਸਾਹਿਬ ਦੇ ਵਿੱਚ ਵੀ ਵਚਨ ਪੜ੍ਹਦੇ ਹਾਂ। ਫਿਰ ਮਹਾਰਾਜ ਕਹਿੰਦੇ ਮਨ ਨਿਰਮਲ ਮੁਖ ਉਜਲਾ ਹੋਏ ਨਾਨਕ ਸਾਧ ਰਵਾਲ। ਲਓ ਅਖੀਰਲੀਆਂ ਪੰਕਤੀਆਂ ਦੇ ਵਿੱਚ ਕਹਿਣ ਲੱਗੇ, ਕਹਿੰਦੇ ਭਾਈ ਜਦੋਂ ਜਿਹੜਾ ਮਨ ਹੈ ਨਿਰਮਲ ਕਦੋਂ ਹੁੰਦਾ, ਮੁਖ ਉਜਲਾ ਕਦੋਂ ਹੁੰਦਾ, ਜਿਹੜੇ ਦਾਗ ਦੋਸ਼ ਨੇ ਕਦੋਂ ਲੱਥਦੇ ਨੇ, ਐਨ ਮਨ ਦੇ ਵਿੱਚੋਂ ਮੈਲ ਕਦੋਂ ਨਿਕਲਦੀ ਹੈ। ਮਨ ਦਾ ਨਿਰਮਲ ਹੋਣਾ ਬਹੁਤ ਜ਼ਰੂਰੀ ਹੈ, ਮੁਖ ਦਾ ਉਜਲਾ ਹੋਣਾ ਬਹੁਤ ਜ਼ਰੂਰੀ ਹੈ। ਬਾਹਰੀ ਤੌਰ 'ਤੇ ਆਪਾਂ ਰੋਜ਼ ਮੂੰਹ ਧੋਂਦੇ ਹਾਂ, ਰੋਜ਼ ਉਜਲਾ ਕਰਦੇ ਹਾਂ ਪਾਣੀ ਨਾਲ, ਪਰ ਸੱਚਮੁੱਚ ਜੇ ਨਾਮ ਦੇ ਨਾਲ ਇਹ ਮੁੱਖ ਉਜਲਾ ਕਰਾਂਗੇ, ਜਿਵੇਂ ਸਤਿਗੁਰੂ ਕਹਿੰਦੇ ਨੇ ਵੀ ਜਿੰਨੀ ਨਾਮ 'ਤੇ ਆਇਆ ਗਏ ਮੁਸ਼ਕਤ ਕਾਲ, ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ। ਕਹਿੰਦੇ ਮਨ ਨਿਰਮਲ ਮੁੱਖ ਉਜਲਾ ਹੋਏ ਹੋਵੇਗਾ ਕਦੇ ਨਾਲ, ਨਾਨਕ ਸਾਧ ਰਵਾਲ, ਸਾਧੂ ਦੇ ਚਰਨਾਂ ਦੀ ਧੂੜੀ ਦੇ ਨਾਲ। ਲਓ ਇੱਥੇ ਥੋੜਾ ਜਿਹਾ ਧਿਆਨ ਦੇਣਾ, ਰਵਾਲ ਦਾ ਅਰਥ ਧੂੜੀ ਹੁੰਦਾ, ਡਸਟ ਹੁੰਦਾ, ਜਿਵੇਂ ਆਪਾਂ ਇੰਗਲਿਸ਼ ਚ ਕਹਿ ਦਿੰਦੇ ਹਾਂ, ਚ ਧੂੜ, ਮਿੱਟੀ ਦੇ ਕਣਾਂ ਤੋਂ ਭਾਵ ਹੈ ਅੰਗਰੇਜ਼ੀ ਦੇ ਵਿੱਚ, ਇਹਦਾ ਅਰਥ ਡਸਟ ਬਣੇਗਾ। ਪਰ ਡਸਟ ਤੇ ਮੂੰਹ ਤੇ ਪੈ ਜੇ ਤੇ ਮੂੰਹ ਗੰਦਾ ਹੋ ਜਾਂਦਾ, ਕੱਪੜਿਆਂ ਤੇ ਪੈ ਜੇ ਕੱਪੜੇ ਗੰਦੇ ਹੋ ਜਾਂਦੇ ਨੇ, ਆਪਾਂ ਨੂੰ ਜਿਹੜਾ ਅਸੀਂ ਮੂੰਹ ਮੱਥਾ ਧੋਣਾ ਪੈਂਦਾ। ਇੱਥੇ ਮਹਾਰਾਜ ਕਹਿੰਦੇ ਸਾਧੂ ਦੇ ਚਰਨਾਂ ਦੀ ਧੂੜੀ ਦੇ ਨਾਲ ਉਹਨਾਂ ਦਾ ਮੁੱਖ ਉਜਲਾ ਹੋ ਜਾਂਦਾ, ਤੇ ਭਾਵ ਅਰਥ ਨੇ ਸਾਧੂ ਦੀ ਸੰਗਤ ਕਰਨ ਦੇ ਨਾਲ, ਸਾਧ ਪੁਰਸ਼ਾਂ ਦੀ ਸੰਗਤ ਕਰਨ ਦੇ ਨਾਲ, ਉਹਨਾਂ ਦੀ ਸੰਗਤ ਦਾ ਪ੍ਰਭਾਵ ਕਬੂਲਣ ਦੇ ਨਾਲ, ਚਰਨ ਧੂੜ ਲੈਣ ਦੇ ਨਾਲ। ਤਾਂ ਹੀ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਣੀ 'ਚ ਆਖਿਆ ਸੀ ਵੀ ਜਿੰਨ ਕੇ ਚੋਲੇ ਰੱਤੜੇ ਪਿਆਰੇ, ਕੰਤ ਤਿੰਨਾ ਕੇ ਪਾਸ, ਧੂੜ ਤਿੰਨਾ ਕੀ ਜੇ ਮਿਲੇ ਜੀ ਕਹੋ ਨਾਨਕ ਕੀ ਅਰਦਾਸ। ਜਿਨ੍ਹਾਂ ਦੇ ਮਨ ਰੂਪੀ ਚੋਲੇ ਰੱਤੜੇ ਗਏ ਨੇ ਪਰਮਾਤਮਾ ਦੇ ਨਾਮ ਦੇ ਰੰਗ ਵਿੱਚ, ਜਿਹੜੇ ਜਿਨ੍ਹਾਂ ਨੇ ਪਰਮਾਤਮਾ
ਰੂਪੀ ਪਤੀ ਦਾ ਮਿਲਾਪ ਹਾਸਲ ਕਰ ਲਿਆ, ਧੂੜ ਤੇ ਨਾ ਕਿ ਉਹਨਾਂ ਦੇ ਚਰਨਾਂ ਦੀ ਧੂੜੀ ਨਸੀਬ ਹੋ ਜਾਏ, ਔਰ ਫਿਰ ਕੀ ਹੈ, ਨਾਨਕ ਕੀ ਅਰਦਾਸ ਹੈ, ਮੇਰੀ ਅਰਦਾਸ ਹੈ, ਤੇ ਜਦੋਂ ਚਰਨ ਧੂੜੀ ਪ੍ਰਾਪਤ ਹੁੰਦੀ ਹੈ ਤੇ ਉਹਦੇ ਨਾਲ ਕੀ ਹੈ, ਮੁੱਖ ਉਜਲਾ ਹੁੰਦਾ, ਮਨ ਨਿਰਮਲ ਹੁੰਦਾ। ਇੱਕ ਬੇਨਤੀ ਕਰਕੇ ਸਮਾਪਤੀ ਕਰਦੇ ਹਾਂ, ਇਹ ਧੂੜੀ ਦਾ ਭਾਵ ਅਰਥ ਸਮਝਣਾ ਹੈ। ਇਹ ਕੋਈ ਏਦਾਂ ਦੀ ਹੈ ਨਹੀਂ ਹੈ ਵੀ ਜਿਵੇਂ ਕੋਈ ਸੁਭਾਅ, ਆਪਾਂ ਇੰਡੀਆ ਦੇ ਵਿੱਚ, ਕਿਉਂਕਿ ਮੇਰੇ ਕੋਲ ਇੱਕ ਸੱਜਣ ਆਇਆ ਸੀ, ਉਹ ਕਹਿਣ ਲੱਗਿਆ ਜੀ ਮੈਂ ਉਹ ਉਧਰੋਂ ਆਇਆ ਗੰਗਾ ਵਾਲੇ ਪਾਸਿਓਂ, ਕਹਿੰਦਾ ਮੈਂ ਤੁਹਾਨੂੰ ਅੱਜ ਬੜੀ ਕੀਮਤੀ ਚੀਜ਼ ਦੇ ਕੇ ਜਾਣੀ ਹੈ, ਮੈਂ ਤੁਹਾਨੂੰ ਇੱਕ ਬਸ ਬਾਬਾ ਜੀ ਤੁਸੀਂ ਯਾਦ ਰੱਖੋਗੇ। ਮੈਂ ਕਿਹਾ ਜੀ ਐਸਾ ਕੀ ਹੈ, ਉਹਨੇ ਕੀਸੇ ਦੇ ਵਿੱਚੋਂ ਇੱਕ ਲਿਫਾਫਾ ਕੱਢਿਆ, ਲਿਫਾਫੇ 'ਚੋਂ ਹੋਰ ਲਿਫਾਫਾ, ਇੱਕ ਕਾਗਜ਼ ਕੱਢ ਕੇ ਸਵਾਹ ਜੀ ਦੇਤੀ ਮੈਨੂੰ, ਦੋ ਕੁ ਚਮਚੇ ਸਵਾਹ ਸੀ। ਮੈਂ ਕਿਹਾ ਹੀ ਕਰਨੀ ਹੈ ਮੈਂ, ਕਹਿੰਦਾ ਚਰਨਾਂ ਦੀ ਧੂੜੀ ਹੈ। ਮੈਂ ਕਿਹਨਾਂ ਦੀ, ਕਹਿੰਦੇ ਉੱਥੇ ਧੂਣੀਆਂ ਤਾਪਦੇ ਨੇ ਸਾਧੂ, ਨੰਗੇ ਸਾਧੂ ਬੈਠੇ ਨੇ। ਮੈਂ ਕਿਹਾ ਰੱਬ ਦਾ ਵਾਸਤਾ ਆਪਣੇ ਕੋਲ ਰੱਖ, ਮੈਂ ਇਸ ਧੂੜੀ ਤੋਂ ਇੰਜੇ ਠੀਕ ਹਾਂ, ਗੁਰੂ ਕਿਰਪਾ ਕਰੇ ਮੈਨੂੰ ਸਾਧੂ ਸਾਧ ਸੰਗਤ ਦੀ ਚਰਨ ਧੂੜੀ ਨਸੀਬ ਹੁੰਦੀ ਰਹੇ, ਗੁਰਮੁਖਾਂ ਦੀ ਚਰਨ ਧੂੜੀ ਜਿੱਥੇ ਤੁਸੀਂ ਬੈਠੇ ਹੋ ਇਹ ਮੱਥੇ ਨਾਲ ਲੱਗਦੀ ਰਹੇ, ਇਹਦੇ ਨਾਲ ਭਾਗ ਬਦਲਨੇ ਨੇ। ਕੋਈ ਏਦਾਂ ਦੇ ਜਿਹੜੇ ਆ ਧੂਣੀਆਂ ਤਾਪਦੇ ਨੇ, ਜਲ ਧਾਰਾਵਾਂ ਕਰਦੇ ਨੇ, ਕਹਿੰਦੇ ਜੀ ਉੱਥੋਂ ਲੈ ਕੇ ਆਇਆ। ਮੈਂ ਕਿਹਾ ਸਾਂਭ ਰੱਖ। ਸੋ ਇਸ ਕਰਕੇ ਇਹਦਾ ਭਾਵ ਕੀ ਹੈ, ਮਹਾਰਾਜ ਕਿਰਪਾ ਕਰਨ ਇਹ ਸਾਡੀ ਸਮਝ ਵਿੱਚ ਆਏ। ਚੌਥੀ ਜਿਹੜੀ ਤਿੱਥ ਹੈ, ਕਿਸੇ ਭਰਮ ਦੇ ਵਿੱਚ ਨਹੀਂ ਪੈਣਾ, ਕਿਸੇ ਸ਼ੰਕੇ ਦੇ ਵਿੱਚ ਨਹੀਂ ਪੈਣਾ। ਮਹਾਰਾਜ ਕਹਿੰਦੇ ਭਾਈ ਚਤੁਰਥ ਚਾਰੇ ਬੇਦ ਸੁਣ ਸੋਧਿਓ ਤੱਤ ਵਿਚਾਰ ਹੈ, ਔਰ ਨਾਲੇ ਕਹਿਤਾ ਚਤੁਰ ਸਿਆਣਾ ਸੁਗੜ ਸੋਏ, ਜਿਨ ਤਜਿਆ ਅਭਿਮਾਨ ਅਭਿਮਾਨ ਛੱਡਣਾ, ਤੇ ਉਹੀ ਸਿਆਣਾ ਉਹੀ ਚਤੁਰ ਹੈ, ਤੇ ਚਾਰ ਪਦਾਰਥ ਅੱਠੇ ਸਿੱਧੀਆਂ ਉਹਨਾਂ ਨੂੰ ਪ੍ਰਾਪਤ ਹੁੰਦੀਆਂ ਨੇ। ਗੁਰੂ ਕਿਰਪਾ ਕਰਨ, ਰਹਿਮਤ ਕਰਨ, ਇਹ ਉਪਦੇਸ਼ ਸਾਡੇ ਹਿਰਦਿਆਂ ਚ ਵਸੇ। ਕਿਨਕਾ ਇੱਕ ਜੀਵ ਸਾਹਿਬ ਹੈ, ਤਾਂ ਕਿ ਮਹਿਮਾ ਗਈਨਾ ਵੈਸੀ। ਇਹਨਾਂ ਤਿੱਥਾਂ ਦੇ ਮਾੜੇ ਚੰਗੇ ਜਿਹੜੇ ਭਰਮ ਭੁਲੇਖੇ ਬਣੇ ਨੇ ਉਹਨਾਂ ਚੋਂ ਬਾਹਰ ਨਿਕਲੀਏ, ਗੁਰੂ ਮਹਾਰਾਜ ਦੇ ਚਰਨਾਂ ਨਾਲ ਜੁੜੀਏ, ਬਾਣੀ ਨਾਲ ਜੁੜੀਏ, ਗੁਰਬਾਣੀ ਦੀ ਰੋਸ਼ਨੀ ਦੇ ਵਿੱਚ ਅਸੀਂ ਆਪਣੇ ਕਾਰ ਵਿਹਾਰ ਕਰੀਏ, ਫਿਰ ਇਹ ਲੋਕ ਸੁਖੀ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਹਮੇਲੇ। ਬਹੁਤ ਬਹੁਤ ਧੰਨਵਾਦ ਸਾਰਿਆਂ ਦਾ। ਕੋਟਾਨ ਕੋਟ ਸ਼ੁਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ। ਮਹਾਰਾਜ ਤੁਹਾਡੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨਾ, ਉਹ ਅੰਤਲੀਆਂ ਪੰਕਤੀਆਂ ਦੇ ਪਾਠ ਕਰਕੇ ਅਗਲਾ ਪ੍ਰੋਗਰਾਮ ਭਾਈ ਸਾਹਿਬ ਜੀ ਹੋਰਾਂ ਪਾਸੋਂ ਸਰਵਣ ਕਰੀਏ ਜੀ। ਸੁਰ ਨਾਰ

ਭੋਗ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਕ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਏ ਜੀਵਨ ਮੁਕਤ ਹਾਜ਼ਰਾ ਹਜ਼ੂਰ ਜ਼ਹਰਾ ਜ਼ਹੂਰ ਸਰਬ ਕਲਾ ਭਰਪੂਰ ਨਾਮ ਬਾਣੀ ਕੇ ਬੋਹਿਤ ਕਲਯੁਗ ਕੇ ਜਹਾਜ਼ ਹਲਤ ਪਲਤ ਕੇ ਰਾਖੇ ਸਰਵਰੇ ਕਾਇਨਾਤ ਚਵਰ ਛਤਰ ਤਖਤ ਦੇ ਮਾਲਕ ਗੁਰਗੱਦੀ ਤੇ ਬਿਰਾਜਮਾਨ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਮਿੱਠੀ ਪਿਆਰੀ ਨਿੱਘੀ ਗੋਦ ਦਾ ਆਨੰਦ ਮਾਣ ਰਹੀ ਸਮੁੱਚੀ ਸਤਸੰਗ ਜੀਓ ਆਓ ਕੋਈ ਵਿਚਾਰ ਸਾਂਝੀ ਕਰਨ ਤੋਂ ਪਹਿਲਾਂ ਮੇਰੇ ਬਾਜਾਂ ਵਾਲੇ ਸ਼ਹਿਨਸ਼ਾਹ ਕਲਗੀਧਰ ਪਾਤਸ਼ਾਹ ਸਾਹਿਬੇ ਕਮਾਲ ਸਤਿਗੁਰੂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਦੇ ਬਾਰੇ ਵਿੱਚ ਭਾਈ ਆਨੰਦ ਲਾਲ ਜੀ ਨੇ ਬੜਾ ਸੁੰਦਰ ਲਿਖਿਆ ਨਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਈਜ ਦੇ ਮਨਜੂਰ ਗੁਰੂ ਗੋਬਿੰਦ ਸਿੰਘ ਹੱਕ ਰਾਗਨ ਜੂਰ ਗੁਰੂ ਗੋਬਿੰਦ ਸਿੰਘ ਜੁਮਲਾ ਫੈਜੇ ਨੂਰ ਗੁਰੂ ਗੋਬਿੰਦ ਸਿੰਘ ਹੱਕ ਹੱਕ ਅਗਾ ਗੁਰੂ ਗੋਬਿੰਦ ਸਿੰਘ ਸ਼ਾਹੇ ਸ਼ੈਨ ਸ਼ਾਹ ਗੁਰੂ ਗੋਬਿੰਦ ਸਿੰਘ ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਉਸ ਬਾਜਾਂ ਵਾਲੇ ਮਾਹੀ ਦੀ ਬਖਸ਼ਿਸ਼ ਫਤਿਹ ਦੀ ਸਾਂਝ ਪਾ ਕੇ ਸਤਿਗੁਰ ਦੇ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਗਵਾਉਣ ਦਾ ਯਤਨ ਕਰੀਏ ਗੁਰੂ ਪਿਆਰਿਓ ਫਤਿਹ ਦੀ ਸਾਂਝ ਪਾਉਂਦਿਆਂ ਦੋ ਵਾਰ ਵਾਹਿਗੁਰੂ ਸ਼ਬਦ ਉਚਾਰਨ ਹੁੰਦਾ ਹੈ ਅਤੇ ਵਾਹਿਗੁਰੂ ਸ਼ਬਦ ਉਚਾਰਨ ਕੀਤਿਆਂ ਸਾਡਾ ਮੁੱਖ ਪਵਿੱਤਰ ਹੁੰਦਾ ਹੈ ਸਾਡੀ ਰਸਨਾ ਪਵਿੱਤਰ ਹੁੰਦੀ ਹੈ ਸਾਡਾ ਕੰਠ ਜਿਹੜਾ ਹੈ ਉਹ ਪਵਿੱਤਰ ਹੁੰਦਾ ਅਤੇ ਹਿਰਦਾ ਸ਼ਾਂਤ ਹੋ ਕੇ ਸਤਿਗੁਰ ਦੇ ਚਰਨਾਂ ਦੇ ਨਾਲ ਜੁੜ ਜਾਂਦਾ ਹੈ ਤਾਂ ਆਓ ਫਿਰ ਕੋਈ ਵੀ ਰਸਨਾ ਫਤਿਹ ਦੀ ਸਾਂਝ ਤੋਂ ਵਾਂਝੀ ਨਾ ਰਹੇ ਦੋ ਵਾਰ ਵਾਹਿਗੁਰੂ ਸ਼ਬਦ ਉਚਾਰਨ ਕਰਕੇ ਸਤਿਗੁਰ ਦੇ ਚਰਨਾਂ ਵਿੱਚ ਹਾਜ਼ਰੀਆਂ ਲਗਵਾਈਏ ਸਮੁੱਚੀ ਸੰਗਤ ਝੁਕਾ ਕੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਸੀਸ ਗੱਜ ਗਜਾ ਕੇ ਕਹਿ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਵੱਡ ਭਾਗੇ ਹੋ ਸਤਿਗੁਰ ਦੀ ਅਪਾਰ ਬਖਸ਼ਿਸ਼ ਰਹਿਮਤ ਕਿਰਪਾ ਹੋਈ ਹੈ ਸ਼ਾਮ ਦੇ ਸਜੇ ਹੋਏ ਦੀਵਾਨਾਂ ਦੇ ਵਿੱਚ ਆਪ ਸਮੁੱਚੀਆਂ ਸੰਗਤਾਂ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਆ ਕੇ ਨਤਮਸਤਕ ਹੋ ਕੇ ਦੇਵਤਿਆਂ ਦੀ ਤਰ੍ਹਾਂ ਸਮਾਧੀਆਂ ਲਗਾ ਕੇ ਚੌਂਕੜੇ ਮਾਰ ਕੇ ਹਜ਼ੂਰ ਦੀ ਗੋਦ ਵਿੱਚ ਬੈਠ ਕੇ ਸਤਿਗੁਰ ਦੀ ਅਲਾਹੀ ਬਾਣੀ ਹਜ਼ੂਰ ਦੀ ਬਾਣੀ ਦੇ ਕੀਰਤਨ ਕਥਾ ਵਿਚਾਰਾਂ ਗੁਰਮਤ ਵਿਚਾਰਾਂ ਸਰਵਣ ਕਰਕੇ ਆਪਣਾ ਇਹ ਸਮਾਂ ਇਹ ਸਵਾਸ ਇਹ ਜੀਵਨ ਸਫਲਾ ਕਰ ਰਹੇ ਹੋ ਕਿਉਂਕਿ ਬੜੇ ਵੱਡੇ ਭਾਗਾਂ ਦੇ ਨਾਲ ਮਨੁੱਖਾ ਜਨਮ ਮਿਲਿਆ ਅਤੇ ਬੜੇ ਵੱਡੇ ਭਾਗਾਂ ਦੇ ਨਾਲ ਸਤ ਦੀ ਸੰਗਤ ਦਾ ਸਮਾਂ ਮਿਲਿਆ ਗੁਰੂ ਪਿਆਰਿਓ ਸਿਆਣੇ ਕਹਿੰਦੇ ਨੇ ਇੱਕ ਸੰਗਤ ਹੁੰਦੀ ਹੈ ਇੱਕ ਕੁਸੰਗਤ ਹੁੰਦੀ ਹੈ ਅਤੇ ਇੱਕ ਸਤ ਸੰਗਤ ਹੁੰਦੀ ਹੈ ਸੰਗਤ ਆਮ ਸਧਾਰਨ ਵਿਅਕਤੀਆਂ ਦਾ ਇਕੱਠ ਅਤੇ ਕੁਸੰਗਤ ਬੁਰੇ ਵਿਅਕਤੀਆਂ ਦੇ ਵਿੱਚ ਬੈਠਣਾ ਉਹ ਕੁਸੰਗਤ ਹੋਇਆ ਕਰਦੀ ਹੈ ਗੁਰੂ ਦੀ ਗੋਦ ਦੇ ਵਿੱਚ ਨਾਮ ਰਸੀਏ ਬਾਣੀ ਦੇ ਨਾਲ ਜੁੜੀਆਂ ਹੋਈਆਂ ਰੂਹਾਂ ਦੇ ਵਿੱਚ ਬੈਠਣਾ ਇਹ ਸਤ ਸੰਗਤ ਜਾਂ ਸਾਧ ਸੰਗਤ ਹੋਇਆ ਕਰਦੀ ਹੈ ਅਤੇ ਸਤਿਗੁਰ ਨੇ ਕਿਰਪਾ ਕਰਕੇ ਸਾਨੂੰ ਇਹ ਸੁਭਾਗਾ ਸਮਾਂ ਦਿੱਤਾ ਸਾਨੂੰ ਸੱਤ ਦੀ ਸੰਗਤ ਦੀਆਂ ਘੜੀਆਂ ਨਸੀਬ ਹੋਈਆਂ ਗੁਰੂ ਪਿਆਰਿਓ ਤੁਹਾਡੇ ਨਾਲ ਗੁਰਮਤ ਵਿਚਾਰਾਂ ਦੀ ਸਾਂਝ ਪਾ ਰਹੇ ਸੀ ਪੰਥ ਦੇ ਮਹਾਨ ਕਥਾਵਾਚਕ ਭਾਈ ਸਾਹਿਬ ਭਾਈ ਜਗਤਾਰ ਸਿੰਘ ਜੀ ਉਪਰੰਤ ਸਤਿਗੁਰ ਦੀ ਰਹਿਮਤ ਦਾ ਸਦਕਾ ਸਮਾਂ ਨਸੀਬ ਹੋਇਆ ਤੁਹਾਡੇ ਨਾਲ ਢਾਡੀ ਕਲਾ ਦੇ ਰਾਹੀਂ ਇਤਿਹਾਸ ਦੀ ਸਾਂਝ ਪਾਉਣ ਦੇ ਲਈ ਆਓ ਗੁਰੂ ਪਿਆਰਿਓ ਅਸੀਸ ਦੇ ਦਿਓ ਤੁਹਾਡੀ ਸੇਵਾ ਦੇ ਵਿੱਚ ਨਿਭਣ ਦੇ ਯੋਗ ਹੋ ਜਾਈਏ ਸਤਿਗੁਰ ਕਿਰਪਾ ਕਰਕੇ ਰਹਿਮਤ ਕਰਕੇ ਮੀਰੀ ਪੀਰੀ ਦੇ ਮਾਲਕ ਜਥੇ ਦੇ ਪਾਸੋਂ ਇਤਿਹਾਸ ਦੀ ਸੇਵਾ ਲੈ ਲੈਣ ਸੰਗਤ ਦੇ ਸਿਰ ਤੇ ਰਹਿਮਤ ਭਰਿਆ ਹੱਥ ਰੱਖ ਕੇ ਸਤਿਗੁਰੂ ਸਰਵਣ ਕਰਨ ਦਾ ਬਲ ਬਖਸ਼ ਦੇਣ ਸਮੁੱਚੀ ਸੰਗਤ ਦੇਹੋ ਅਸੀਸ ਝੁਕਾਓ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਅਸੀਸ ਗੱਜ ਗਜਾ ਕੇ ਕਹਿ ਦਿਓ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਗੁਰੂ ਪਿਆਰੇ ਇੱਕੋ ਗੁਰੂ ਨਾਨਕ ਦਾ ਘਰ ਹੈ ਗੁਰੂ ਨਾਨਕ ਦਾ ਦਰ ਹੈ ਜਿੱਥੇ ਦੋ ਵੇਲੇ ਸਰਬੱਤ ਦਾ ਭਲਾ ਮੰਗਿਆ ਜਾਂਦਾ ਪੱਕਾ ਅਤੇ ਪਤਾ ਨਹੀਂ ਦਿਨ ਵਿੱਚ ਕਿੰਨੀਆਂ ਕੁ ਅਰਦਾਸਾਂ ਹੁੰਦੀਆਂ ਗੁਰੂ ਘਰ ਦੇ ਅੰਦਰ ਕਿੰਨੀ ਵਾਰ ਸਰਬੱਤ ਦਾ ਭਲਾ ਮੰਗਿਆ ਜਾਂਦਾ ਹੈ ਲੇਕਿਨ ਪੂਰੀ ਦੁਨੀਆਂ ਦੇ ਵਿੱਚ ਇੱਕੋ ਹੀ ਦਰ ਹੈ ਜਿੱਥੇ ਸਰਬੱਤ ਦੇ ਭਲੇ ਦੀ ਗੱਲ ਹੁੰਦੀ ਹੈ ਅਤੇ ਆਓ ਗੁਰੂ ਪਿਆਰਿਓ ਸਰਬੱਤ ਦਾ ਭਲਾ ਮੰਗਣ ਵਾਲੇ ਸਰਬੱਤ ਦਾ ਭਲਾ ਕਰਨ ਵਾਲੇ ਯੋਧੇ ਅਤੇ ਪਰਉਪਕਾਰੀ ਧੰਨ ਸਤਿਗੁਰੂ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਦੇ ਜੀਵਨ ਦੇ ਵਿੱਚੋਂ ਉਹਦੀ ਬਖਸ਼ੀ ਹੋਈ ਮੱਤ ਦੇ ਮੁਤਾਬਕ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾ ਰਹੇ ਹਾਂ ਆਪਾਂ ਜਿੱਥੇ ਕੱਲ੍ਹ ਇਤਿਹਾਸ ਨੂੰ ਛੱਡਿਆ ਜਿੱਥੇ ਵਿਚਾਰਾਂ ਨੂੰ ਛੱਡਿਆ ਉੱਥੋਂ ਆਪਾਂ ਅੱਗੇ ਚੱਲਣ ਦਾ ਯਤਨ ਕਰਨਾ ਅਤੇ ਕੱਲ੍ਹ ਦੀ ਜਿਹੜੀ ਆਪਣੀ ਵਿਚਾਰ ਸੀ ਉਹ ਯੋਧੇ ਅਤੇ ਪਰਉਪਕਾਰੀ ਗੁਰੂ ਦੀ ਆਪਾਂ ਇੱਥੇ ਕੁ ਛੱਡੀ ਹੈ ਕਿ ਮੇਰੇ ਸਤਿਗੁਰ ਦੇ ਦਰ 'ਤੇ ਤੁਹਾਡੇ ਨਾਲ ਮੈਂ ਵਿਚਾਰ ਸਾਂਝੀ ਕੀਤੀ ਸੀ ਕਿ ਭਾਈ ਸੁਜਾਨਾ
ਕੀਮਤੀ ਭੇਟਾ ਲੈ

0: ਕਿ ਅਸੀਂ ਭੇਟਾ ਰਸਤੇ ਵਿੱਚ ਖੋਈ ਗਈ ਅਤੇ ਹੁਣ ਉਹ ਭੇਟਾ ਜਿਹੜੀ ਹੈ ਉਹ ਪਰਵਾਨ ਨਹੀਂ ਸੀ ਉਸ ਪਰਮਾਤਮਾ ਨੂੰ ਜਿਹੜੇ ਦਰ 'ਤੇ ਚਲੀ ਗਈ ਉੱਥੇ ਨਹੀਂ ਸੀ ਰਹਿਣੀ। ਅਤੇ ਮੈਂ ਵਿਚਾਰ ਸਾਂਝੀ ਕਰ ਰਹੀ ਸੀ ਕਿ ਘੋੜਾ ਬਿਮਾਰ ਹੋ ਜਾਂਦਾ ਹੈ ਅਤੇ ਬਾਦਸ਼ਾਹ ਉਹ ਘੋੜਾ ਕਾਜੀ ਰੁਸਤਮ ਖਾਨ ਨੂੰ ਤੋਹਫੇ ਵਜੋਂ ਦਿੰਦਾ ਹੈ ਅਤੇ ਕਾਜੀ ਰੁਸਤਮ ਖਾਨ ਉਸ ਘੋੜੇ ਨੂੰ ਲੈ ਕੇ ਆ ਰਿਹਾ ਸੀ ਰਸਤੇ 'ਤੇ ਚੱਲਦਾ ਚੱਲਦਾ। ਅਤੇ ਸਤਿਗੁਰ ਦੇ ਦਰ 'ਤੇ ਭਾਈ ਸੁਜਾਨਾ ਸਤਿਗੁਰ ਨੂੰ ਚੌਰ ਕਰ ਰਿਹਾ ਸੀ। ਅਚਨਚੇਤ ਰਸਤਾ ਉਹੀ ਸੀ ਜਿੱਥੇ ਸਤਿਗੁਰੂ ਡੇਰੇ ਲਾਈ ਬੈਠੇ ਨੇ ਅਤੇ ਸਾਹਮਣੇ ਉਹ ਰੁਸਤਮ ਖਾਂ ਕਾਜੀ ਆ ਰਿਹਾ ਸੀ। ਭਾਈ ਸੁਜਾਨ ਨੇ ਕਿਹਾ ਸੀ ਸਤਿਗੁਰੂ ਉਹ ਹੀ ਘੋੜਾ ਹੈ ਜਿਹੜਾ ਉਹ ਆਦਮੀ ਲੈ ਕੇ ਆ ਰਿਹਾ, ਆਪਾਂ ਉਹਦੇ ਕੋਲੋਂ ਖੋਹ ਲਈਏ। ਅਤੇ ਜੋਧੇ ਅਤੇ ਪਰਉਪਕਾਰੀ ਗੁਰੂ ਨੇ ਇੱਕੋ ਗੱਲ ਕਹੀ, ਕਹਿੰਦੇ ਭਾਈ ਸੁਜਾਨ ਜੇ ਆਪਾਂ ਉਹਦੇ ਕੋਲੋਂ ਖੋਹੀਏ, ਉਹਨਾਂ ਨੇ ਤੇਰੇ ਕੋਲੋਂ ਖੋਹਿਆ ਅਤੇ ਆਪਣੇ ਵਿੱਚ ਅਤੇ ਉਹਨਾਂ ਵਿੱਚ ਫਰਕ ਕੋਈ ਨਹੀਂ ਰਹਿਣਾ। ਪਰ ਸਤਿਗੁਰੂ ਨਾਨਕ ਦਾ ਘਰ ਕਹਿੰਦਾ ਹੈ ਨਾ ਕਿਸੇ ਨਾਲ ਧੱਕਾ ਕਰਨਾ ਅਤੇ ਨਾ ਧੱਕਾ ਸਹਿਣਾ, ਨਾ ਜ਼ੁਲਮ ਕਰਨਾ ਅਤੇ ਨਾ ਜ਼ੁਲਮ ਸਹਿਣਾ। ਜ਼ੁਲਮ ਕਰਨਾ ਪਾਪ ਹੈ, ਲੇਕਿਨ ਚੁੱਪ ਕਰਕੇ ਜ਼ੁਲਮ ਸਹਿ ਲੈਣਾ ਮਹਾਂ ਪਾਪ ਹੈ, ਉਹਦੇ ਨਾਲ ਜ਼ਾਲਮ ਦਾ ਹੌਂਸਲਾ ਵੱਧਦਾ ਹੈ। ਸਤਿਗੁਰੂ ਕਹਿੰਦੇ ਉਹਨਾਂ ਵਾਲਾ ਕੰਮ ਨਹੀਂ ਕਰਨਾ, ਘੋੜਾ ਆਪਣੇ ਕੋਲ ਆ ਜਾਵੇਗਾ। ਭਾਈ ਸੁਜਾਨਾ ਸੋਚਦਾ ਵੀ ਛੇਤੀ ਸਤਿਗੁਰੂ ਕੁਝ ਕਹਿਣ, ਕਿਸੇ ਤਰ੍ਹਾਂ ਘੋੜਾ ਇੱਥੇ ਪਹੁੰਚੇ ਅਤੇ ਮੇਰੇ ਮਨ ਦੀ ਮੁਰਾਦ ਪੂਰੀ ਹੋਵੇ, ਸਤਿਗੁਰੂ ਘੋੜੇ 'ਤੇ ਸਵਾਰੀ ਕਰਨ। ਗੁਰੂ ਪਿਆਰਿਓ, ਸਤਿਗੁਰੂ ਕਹਿੰਦੇ ਭਾਈ ਸੁਜਾਨ ਜਾ ਉਸ ਬੰਦੇ ਨੂੰ ਬੁਲਾ ਕੇ ਲੈ ਕੇ ਆ। ਕਹਿੰਦਾ ਸਤਿਗੁਰੂ ਆਵੇਗਾ? ਸਤਿਗੁਰੂ ਕਹਿੰਦੇ ਉਹਨੇ ਆ ਜਾਣਾ। ਜਾ ਕੇ ਉਹਨੂੰ ਇੱਕੋ ਗੱਲ ਕਹੀ, ਤੈਨੂੰ ਸਤਿਗੁਰਾਂ ਨੇ ਬੁਲਾਇਆ ਅਤੇ ਇਹ ਜਿਹੜਾ ਕਾਜੀ ਇਹ ਕਹਿੰਦਾ ਮੈਂ ਆਪਣਾ ਘੋੜਾ ਘਰੇ ਬੰਨ੍ਹ ਕੇ ਆਉਣਾ। ਅਤੇ ਭਾਈ ਸੁਜਾਨਾ ਕਹਿੰਦਾ ਵੀ ਘੋੜੇ ਬਾਰੇ ਗੱਲ ਕਰਨੀ ਹੈ, ਹੋਰ ਕੋਈ ਤਾਂ ਗੱਲ ਹੀ ਨਹੀਂ ਕਰਨੀ, ਘੋੜੇ ਬਾਰੇ ਗੱਲ ਕਰਨੀ, ਇਹੀ ਵਿਚਾਰ ਕਰਨੀ, ਤੂੰ ਘੋੜੇ ਸਮੇਤ ਹੀ ਆ ਜਾ ਅਤੇ ਹੁਣੇ ਆ ਜਾ। ਕਾਜੀ ਰੁਸਤਮ ਖਾਂ ਦੇ ਦਿਲ ਵਿੱਚ ਲੱਡੂ ਫੁੱਟਦੇ, ਕਹਿੰਦਾ ਬਿਮਾਰ ਘੋੜਾ, ਮਰਿਆ ਹੋਇਆ ਸੱਪ ਮੇਰੇ ਗਲ ਪਾਇਆ, ਹੁਣ ਲੱਥ ਜਾਣਾ, ਭਾਵੇਂ ਗੁਰੂ ਮੁਫਤ ਵਿੱਚ ਹੀ ਰੱਖ ਲਵੇ ਤਾਂ ਵੀ ਦੇ ਦੇਣਾ, ਕਿਉਂਕਿ ਗੁਰੂ ਜਿਹੜਾ ਘੋੜਿਆਂ ਦਾ ਸ਼ੌਕੀਨ ਹੈ, ਉਹਨੇ ਘੋੜਾ ਲੈ ਲੈਣਾ, ਘੋੜਾ ਦੇਖਣ ਨੂੰ ਸੋਹਣਾ। ਕਾਜੀ ਚਾਅ ਦੇ ਨਾਲ ਤੁਰਿਆ ਆਉਂਦਾ, ਮਨ ਵਿੱਚ ਇੱਕ ਭੈ ਇੱਕ ਡਰ ਜ਼ਰੂਰ ਹੈ ਕਿ ਮੈਂ ਇਸ ਗੁਰੂ ਦੇ ਪਿਤਾ ਦੇ ਲਈ ਫਤਵਾ ਸੁਣਾਇਆ ਸੀ ਤੱਤੀ ਤਵੀ ਦੇ ਬਿਠਾਉਣ ਦਾ, ਇਹ ਨਾ ਹੋਵੇ ਕਿ ਮੈਨੂੰ ਉੱਥੇ ਗਿਆ ਨੂੰ ਫੜ ਲਿਆ ਜਾਵੇ ਅਤੇ ਮੇਰੇ ਕੋਲੋਂ ਬਦਲਾ ਲਿਆ ਜਾਵੇ। ਮਨ ਵਿੱਚ ਸੋਚਾਂ ਸੋਚਦਾ ਆਉਂਦਾ ਸਤਿਗੁਰ ਦੇ ਦਰ 'ਤੇ ਪਹੁੰਚ ਗਿਆ। ਭਾਈ ਸੁਜਾਨ ਕਹਿੰਦਾ ਸਤਿਗੁਰੂ ਆਹ ਲਓ ਵੀ ਉਹ ਮਨੁੱਖ ਆਣ ਪਹੁੰਚਾ ਤੁਹਾਡੇ ਦਰ 'ਤੇ। ਮੇਰੇ ਸਤਿਗੁਰੂ ਛੇਵੇਂ ਪਾਤਸ਼ਾਹ ਮੀਰੀ ਅਤੇ ਪੀਰੀ ਦੇ ਮਾਲਕ ਕਹਿੰਦੇ ਕਾਜੀ ਘੋੜਾ ਜਿਹੜਾ ਹੈ ਇਹ ਬੜਾ ਸੁੰਦਰ ਹੈ, ਪਰ ਇਹਨੂੰ ਹੋਇਆ ਕੀ ਹੈ, ਲੰਘਾ ਕੇ ਤੁਰਦਾ ਹੈ, ਅਤੇ ਇਹ ਜਿਹੜਾ ਘੋੜਾ ਹੈ ਤੈਨੂੰ ਮਿਲਿਆ ਕਿੱਥੋਂ ਮਿਲਿਆ, ਕਿੰਨੇ ਦਾ ਲਿਆਂਦਾ, ਕਿਵੇਂ ਲਿਆਂਦਾ? ਕਹਿੰਦਾ ਮਹਾਰਾਜ ਘੋੜਾ ਬੜਾ ਕੀਮਤੀ ਹੈ, 1.25 ਲੱਖ ਰੁਪਈਏ ਦਾ ਬਾਦਸ਼ਾਹ ਸ਼ਾਹਜਹਾਨ ਨੇ ਰੋਮਨ ਤੋਂ ਮੰਗਾਇਆ, 1.25 ਲੱਖ ਰੁਪਈਏ ਦਾ ਆਇਆ, ਕੀਮਤੀ ਬੜਾ, ਮਹਿੰਗਾ ਬੜਾ। ਪਰ ਸਤਿਗੁਰੂ ਇਹ ਬਿਮਾਰ ਹੋ ਗਿਆ ਅਤੇ ਬਾਦਸ਼ਾਹ ਨੇ ਮੈਨੂੰ ਤੋਹਫੇ ਵਜੋਂ ਮੈਨੂੰ ਗਿਫਟ ਦਿੱਤਾ। ਸਤਿਗੁਰੂ ਕਹਿੰਦੇ ਹੁਣ ਇੱਦਾਂ ਦੱਸ ਵੀ ਘੋੜਾ ਤੇਰਾ ਇੱਕ ਬਾਦਸ਼ਾਹ ਦਾ? ਕਹਿੰਦਾ ਸਤਿਗੁਰੂ ਹੁਣ ਤਾਂ ਮੇਰਾ ਹੀ ਹੋਇਆ, ਮੈਨੂੰ ਬਾਦਸ਼ਾਹ ਨੇ ਤੋਹਫਾ ਦਿੱਤਾ, ਘੋੜਾ ਇਹ ਮੇਰਾ ਹੈ। ਸਤਿਗੁਰੂ ਕਹਿੰਦੇ ਵੇਚਣਾ? ਕਹਿੰਦਾ ਹਾਂਜੀ ਵੇਚ ਲਵਾਂਗੇ। ਸਤਿਗੁਰੂ ਕਹਿੰਦੇ ਕਿੰਨੇ ਪੈਸੇ ਲੈਣੇ? ਕਹਿੰਦਾ ਜੋ ਮਰਜ਼ੀ ਦੇ ਦਿਓ। ਸਤਿਗੁਰੂ ਕਹਿੰਦੇ ਕਾਜੀ 10,000 ਰੁਪਈਆ ਲੈਣਾ? ਕਹਿੰਦਾ ਮੈਨੂੰ ਮਨਜ਼ੂਰ ਹੈ। ਸਤਿਗੁਰੂ ਕਹਿੰਦੇ ਜੇ ਤੂੰ 10,000 ਰੁਪਈਆ ਲੈਣਾ ਤਾਂ ਸਾਡੀ ਇੱਕ ਸ਼ਰਤ ਹੈ, ਆਪਾਂ ਲਿਖਤੀ ਰੂਪ ਦੇ ਵਿੱਚ ਗੱਲ ਕਰਨੀ ਹੈ, ਮੂੰਹ ਜ਼ਬਾਨੀ ਗੱਲ ਨਹੀਂ ਕਰਨੀ, ਕੋਈ ਮੁੱਕਰ ਨਾ ਜਾਵੇ ਆਪਣੇ ਕੋਲੋਂ। ਸਤਿਗੁਰੂ ਕਹਿੰਦੇ ਮੇਰੀ ਸ਼ਰਤ ਇਹ ਹੈ ਕਿ ਘੋੜਾ ਅਸੀਂ ਲੈ ਲੈਣਾ ਤੇਰੇ ਕੋਲੋਂ 10,000 ਰੁਪਈਏ ਦਾ, ਮੇਰੇ ਕੋਲ ਇਸ ਵੇਲੇ 10,000 ਰੁਪਈਆ ਨਹੀਂ, ਮੈਂ ਤੇਰਾ 10,000 ਦੇਣਾ, ਪਰ ਦੇਣਾ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਜਾ ਕੇ ਹੈ, ਇੱਥੇ ਨਹੀਂ ਦੇਣਾ, ਇੱਥੇ ਮੇਰੇ ਕੋਲ ਮਾਇਆ ਨਹੀਂ। ਅਤੇ ਜਿਹੜਾ ਕਾਜੀ ਹੈ ਉਹ ਕਹਿੰਦਾ ਸਤਿਗੁਰੂ ਕੋਈ ਗੱਲ ਨਹੀਂ, ਮੈਂ ਤਾਂ ਚਾਹੁੰਦਾ ਤੁਸੀਂ ਘੋੜੇ ਦਾ ਮੁੱਲ ਮੈਨੂੰ ਦੱਸ ਦਿੱਤਾ, ਤੁਸੀਂ ਘੋੜਾ ਖਰੀਦ ਲਵੋ। ਸਤਿਗੁਰੂ ਕਹਿੰਦੇ ਘੋੜਾ ਅਸੀਂ ਹੁਣੇ ਲੈ ਲੈਣਾ। ਕਹਿੰਦਾ ਠੀਕ ਹੈ, ਪਰ ਮੇਰੀ ਵੀ ਇੱਕ ਸ਼ਰਤ ਹੈ। ਸਤਿਗੁਰੂ ਕਹਿੰਦੇ ਤੂੰ ਵੀ ਆਪਣੀ ਸ਼ਰਤ ਦੱਸ ਦੇ, ਤੇਰੀ ਕੀ ਸ਼ਰਤ ਹੈ? ਕਹਿੰਦਾ ਮੇਰੀ ਸ਼ਰਤ ਇਹ ਹੈ ਵੀ ਘੋੜਾ ਇਸ ਵੇਲੇ ਬਿਮਾਰ ਆ ਅਤੇ ਹੋ ਸਕਦਾ ਘੋੜਾ ਮਰ ਜਾਵੇ, ਹੋ ਸਕਦਾ ਇਹ ਠੀਕ ਨਾ ਹੋਵੇ, ਪਰ ਤੁਸੀਂ ਮੇਰੇ ਨਾਲ ਸੌਦਾ ਕੀਤਾ, ਕੱਲ੍ਹ ਨੂੰ ਘੋੜਾ ਮਰ ਜਾਂਦਾ ਤੁਸੀਂ ਮੁੱਕਰ ਜਾਓ ਵੀ ਕਾਜੀ ਤੇਰਾ ਘੋੜਾ ਮਰ ਗਿਆ, ਅਸੀਂ ਪੈਸੇ ਨਹੀਂ ਦੇਣੇ। ਤੁਸੀਂ ਪੈਸੇ ਭਾਵੇਂ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਜਾ ਕੇ ਦਿਓ, ਪਰ ਘੋੜਾ ਮਰ ਜਾਵੇ, ਘੋੜਾ ਜੀਂਦਾ ਰਹੇ, ਘੋੜਾ ਤੰਦਰੁਸਤ ਹੋ ਜਾਵੇ, ਘੋੜਾ ਬਿਮਾਰ ਰਹੇ, ਮੈਂ ਤੁਹਾਡੇ ਕੋਲ 10,000 ਰੁਪਈਆ ਲੈਣਾ, ਮੇਰੇ ਪੈਸੇ ਤੁਹਾਡੇ ਵੱਲ ਖੜੇ ਆ, ਘੋੜੇ ਨੂੰ ਜੋ ਮਰਜ਼ੀ ਹੋ ਜਾਵੇ। ਗੁਰੂ ਪਿਆਰਿਓ ਸੁਣਨਾ ਜ਼ਰਾ ਪਿਆਰ ਦੇ ਨਾਲ, ਇੱਕ ਪਾਸੇ ਕਾਜੀ ਅਤੇ ਦੂਸਰੇ ਪਾਸੇ ਸਤਿਗੁਰੂ ਆਪਣੇ ਆਪਣੇ ਦਿਲ ਦੀਆਂ ਵਿਚਾਰਾਂ, ਕੁਝ ਸਾਂਝੀਆਂ ਵਿਚਾਰਾਂ ਜਿਵੇਂ ਕਰ ਰਹੇ ਨੇ, ਉਸ ਵੇਲੇ ਦੀ ਦਾਸਤਾਂ ਢਾਡੀ ਜਥਾ ਆਪਦੀ ਸੇਵਾ ਦੇ ਵਿੱਚ।
1: ਗੁਰੂ ਜੀ ਕਹਿੰਦੇ ਘੋੜਾ ਲੈ ਲਾ।

ਦੇ ਦਿਓ ਤੁਸੀਂ ਜੋ ਵੀ ਦੇਣਾ, ਮਰਜ਼ੀ ਤੁਹਾਡੀ ਹੈ। ਕਾਜੀ ਦੇ ਨਾਲ ਸਤਿਗੁਰ ਨੇ ਵਿਚਾਰ ਸਾਂਝੀ ਕੀਤੀ, ਘੋੜਾ ਤੇਰੇ ਕੋਲੋਂ ਲੈ ਲਵਾਂਗੇ, 10,000 ਰੁਪਈਆ ਮਨਜ਼ੂਰ ਕਰ ਲਿਆ ਵੀ ਮੈਨੂੰ 10,000 ਮਨਜ਼ੂਰ ਹੈ। ਸਤਿਗੁਰੂ ਕਹਿੰਦੇ ਮਾਇਆ ਕੋਲ ਨਹੀਂ, ਕਿਉਂਕਿ ਜਦੋਂ ਅਸੀਂ ਆਏ ਸੀ ਜਲਦੀ ਵਿੱਚ ਆਏ ਸੀ, ਮਾਇਆ ਨਾਲ ਲੈ ਕੇ ਨਹੀਂ ਆਏ। ਪਰ ਹੁਣ ਕਾਜੀ ਦੇ ਮਨ ਵਿੱਚ ਤਾਂ ਇੱਕੋ ਹੀ ਗੱਲ ਸੀ ਵੀ ਆਹ ਜਿਹੜਾ ਘੋੜਾ ਜੇ ਮੈਂ ਘਰ ਲੈ ਗਿਆ, ਅਤੇ ਵੈਦਾਂ ਨੇ ਕਿਹਾ, ਹਕੀਮਾਂ ਨੇ ਕਿਹਾ ਇਹਨੂੰ ਛੂਤ ਦੀ ਬਿਮਾਰੀ ਹੈ, ਜਿਹੜੇ ਪਸ਼ੂ ਦੇ ਨਾਲ ਇਹ ਬੱਜੇਗਾ ਉਹ ਵੀ ਮਰ ਸਕਦਾ, ਜਿਹੜਾ ਬੰਦਾ ਇਹਦੀ ਸੰਭਾਲ ਕਰੇਗਾ ਉਹ ਵੀ ਮਰ ਸਕਦਾ, ਇਹਨੂੰ ਪਾਣੀ ਪਿਲਾਵੇ ਕੋਈ, ਕੋਈ ਇਹਨੂੰ ਬੰਨੇ ਛੱਡੇ, ਕੋਈ ਪੱਠੇ ਪਾਵੇ, ਉਹ ਬੰਦੇ ਨੂੰ ਵੀ ਇਹ ਬਿਮਾਰੀ ਲੱਗ ਸਕਦੀ ਹੈ। ਅਤੇ ਕਾਜੀ ਚਾਹੁੰਦਾ ਸੀ ਮੇਰੇ ਗਲੋਂ ਇਹ ਲੱਥ ਜਾਵੇ। ਬਾਦਸ਼ਾਹ ਨੇ ਮੇਰੇ ਗਲ ਪਾ ਦਿੱਤਾ, ਬਾਦਸ਼ਾਹ ਨੂੰ ਤਾਂ ਕੁਝ ਨਹੀਂ ਸੀ ਕਹਿ ਸਕਦਾ, ਪਰ ਉਹਨੂੰ ਪਤਾ ਸੀ ਸਤਿਗੁਰੂ ਘੋੜਿਆਂ ਦੇ ਸ਼ੌਕੀਨ ਨੇ, ਸ਼ਸਤਰਾਂ ਦੇ ਸ਼ੌਕੀਨ ਨੇ। ਲੋਕ ਕਾਬਲ ਦੀ ਧਰਤੀ ਤੋਂ ਘੋੜੇ ਖਰੀਦ ਕੇ ਲੈ ਕੇ ਆਉਂਦੇ ਸੀ, ਕੰਧਾਰ ਦੀ ਧਰਤੀ ਤੋਂ ਤੇਗਾਂ ਤਿਆਰ ਕਰਵਾ ਕੇ ਲੈ ਕੇ ਆਉਂਦੇ ਸੀ, ਲਾਹੌਰ ਦੀ ਧਰਤੀ ਤੋਂ ਢਾਲਾਂ ਤਿਆਰ ਕਰਵਾ ਕੇ ਲੈ ਕੇ ਆਉਂਦੇ ਸੀ ਮੇਰੇ ਸਤਿਗੁਰ ਵਾਸਤੇ। ਅਤੇ ਜਿਹੜੀ ਸਭ ਤੋਂ ਕੀਮਤੀ ਅਤੇ ਵਧੀਆ ਵਸਤੂ ਹੁੰਦੀ, ਚਾਹੇ ਸ਼ਸਤਰ ਹੋਵੇ ਅਤੇ ਚਾਹੇ ਜਾਨਵਰ ਹੋਵੇ, ਉਹ ਲੈ ਕੇ ਗੁਰੂ ਦਾ ਪਿਆਰਾ ਸਿੱਖ ਗੁਰੂ ਦੇ ਦਰਬਾਰ ਵਿੱਚ ਪਹੁੰਚਦਾ ਸੀ। ਅਤੇ ਗੁਰੂ ਪਿਆਰੇ, ਗੁਰੂ ਦੇ ਪਿਆਰੇ ਸਿੱਖਾਂ ਦੇ ਮਨ ਦੀ ਭਾਵਨਾ ਹੀ ਇਹ ਹੁੰਦੀ ਹੈ ਵੀ ਜਿਹੜੀ ਚੀਜ਼ ਸਭ ਤੋਂ ਸੋਹਣੀ ਲੱਗੇ ਉਹ ਮੇਰੇ ਗੁਰੂ ਦੇ ਦਰਬਾਰ ਵਿੱਚ ਹੋਵੇ। ਕਦੇ ਤੁਸੀਂ ਸੁਣਿਆ ਹੋਣਾ ਇਤਿਹਾਸ, ਕੰਵਰ ਨੌ ਨਿਹਾਲ ਦੇ ਸਿਰ 'ਤੇ ਸਿਹਰਾ ਬੰਨਣ ਲੱਗੇ, ਕਹਿੰਦੇ ਕੀਮਤੀ ਬੜਾ ਸੀ, 9 ਲੱਖਾਂ ਸਿਹਰਾ ਉਹਨੂੰ ਕਹਿੰਦੇ। ਅਤੇ ਜਦੋਂ ਸ਼ੇਰੇ ਪੰਜਾਬ ਨੇ ਦੇਖਿਆ ਵੀ ਸੋਹਣਾ ਬਹੁਤ ਹੈ, ਸ਼ੇਰੇ ਪੰਜਾਬ ਨੇ ਕਿਹਾ ਨਹੀਂ, ਕਮਰ ਦੇ ਸਿਰ 'ਤੇ ਨਹੀਂ ਵੱਜੇਗਾ, ਇਹ ਮੇਰੇ ਸਤਿਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਦੇ ਉੱਤੇ ਭੇਟ ਕੀਤਾ ਜਾਵੇਗਾ। ਉਹਨੇ ਉਹ ਸਿਹਰਾ ਲਿਜਾ ਕੇ ਸਤਿਗੁਰੂ ਰਾਮਦਾਸ ਪਾਤਸ਼ਾਹ ਦੇ ਦਰ 'ਤੇ ਭੇਟ ਕਰ ਦਿੱਤਾ ਸੀ। ਇੱਕ ਵਾਰ ਗੱਜ ਕੇ ਕਹਿ ਦਿਓ ਜੀ, ਸਤਨਾਮ ਸ਼੍ਰੀ ਵਾਹਿਗੁਰੂ। ਗੁਰੂ ਦਾ ਸਿੱਖ ਆਪਣੇ ਗੁਰੂ ਨੂੰ ਇੰਨਾ ਪਿਆਰ ਕਰਦਾ, ਕੀਮਤੀ ਤੋਂ ਕੀਮਤੀ ਚੀਜ਼ ਆਪਣੇ ਘਰ ਨਹੀਂ ਰੱਖਣਾ ਚਾਹੁੰਦਾ, ਗੁਰੂ ਨੂੰ ਭੇਟ ਕਰਨੀ ਚਾਹੁੰਦਾ, ਕਿ ਉਦੋਂ ਦੇ ਸਿੱਖ ਉਹ ਆਪਣੀ ਦਸਵੰਧ ਦੀ ਮਾਇਆ ਸਪੈਸ਼ਲ ਰੱਖਦੇ ਸੀ, ਪੂਰਾ ਦਸਵੰਧ ਕੱਢ ਕੇ। ਗੁਰੂ ਪਿਆਰਿਓ, ਅੱਜ ਜੇ ਦਸਵੰਧ ਦੀ ਗੱਲ ਕਰੀਏ ਨਾ, ਤੇ ਮਨੁੱਖ ਮੇਰੇ ਵਰਗਾ ਸੋਚਦਾ ਵੀ ਚੱਲ ਆ ਇੰਨੇ ਬਣੇ ਆ, ਤੇ ਇਹਦੇ ਵਿੱਚੋਂ 10 ਜਾਂ 5 ਇੱਥੇ ਦੇ ਪੈਸੇ। ਇੰਡੀਆ ਦਾ ਅਗਲਾ ਕਹਿੰਦਾ ਚੱਲ ਮੈਂ 100 ਮੱਥਾ ਟੇਕ ਦਵਾਂ, ਤੇ ਬੜਾ ਅਮੀਰ ਆ ਮੈਂ, 100 ਮੱਥਾ ਟੇਕਿਆ ਗੁਰੂ ਨੂੰ। ਕੋਈ ਮੇਰੇ ਵਰਗਾ 50 ਟੇਕ ਕੇ ਵੀ ਕਹਿੰਦਾ ਲੈ ਅੱਜ ਮੈਂ 50 ਰੁਪਈਏ ਟੇਕੇ, ਲੋਕੀ ਤੇ 10-10 ਟੇਕਦੇ ਆ। ਮਨ ਵਿੱਚ ਇੱਕੋ ਵੀ ਹੈ, ਇਹ ਦਸਵੰਧ ਨਹੀਂ। ਦਸਵੰਧ ਪਤਾ ਕੀ ਹੁੰਦਾ, ਜਿੰਨੀ ਤੁਸੀਂ ਮੰਨ ਲਓ ਰੋਜ਼ ਦੀ ਜਾਂ ਮੰਨ ਲਓ ਮਹੀਨੇ ਦੀ ਕਮਾਈ ਕਰਦੇ ਹੋ, ਉਹਦੇ ਵਿੱਚੋਂ ਜਿਹੜਾ ਤੁਹਾਡਾ ਉਸ ਕੰਮ ਕਰਨ 'ਤੇ ਖਰਚ ਹੋਇਆ ਉਹ ਕੱਢਣਾ, ਜਿਹੜੀ ਬਾਕੀ ਬੱਚਤ ਹੋਈ ਉਹਦਾ 10ਵਾਂ ਹਿੱਸਾ ਕੱਢ ਕੇ ਗੁਰੂ ਦੇ ਦਰ 'ਤੇ ਲੈ ਕੇ ਆਉਣਾ। ਚਾਹੇ ਉਹਦੀ ਕੋਈ ਤੁਸੀਂ ਤੋਹਫਾ ਲਿਓ, ਗਿਫਟ ਲਿਓ, ਕੋਈ ਚੀਜ਼ ਲਿਓ, ਅਤੇ ਚਾਹੇ ਉਹ ਮਾਇਆ, ਅਸਲ ਵਿੱਚ ਦਸਵੰਧ ਉਹ ਹੈ। ਚਲੋ, ਪਰਮਾਤਮਾ ਨੇ ਜਿੰਨੀ ਜਿੰਨੀ ਸਾਡੇ 'ਤੇ ਕਿਰਪਾ ਕੀਤੀ, ਕੋਸ਼ਿਸ਼ ਹਰ ਇੱਕ ਦੀ ਹੁੰਦੀ ਹੈ ਕਿ ਮੈਂ ਦਸਵੰਧ ਭੇਟ ਲੈ ਕੇ ਜਾਵਾਂ। ਅਤੇ ਇਹ ਗੁਰੂ ਪਿਆਰਿਓ ਦਸਵੰਧ ਦੀ ਭੇਟਾ ਸੀ, ਪਰ ਅੱਜ ਉਹ ਮੁੱਲ ਕਰਕੇ ਲੈਣੀ ਪੈ ਰਹੀ ਹੈ। ਕਾਜੀ ਕਹਿੰਦਾ ਮੈਨੂੰ ਮਨਜ਼ੂਰ ਹੈ, ਕੋਈ ਗੱਲ ਨਹੀਂ, ਕਾਹਲੀ ਕੋਈ ਨਹੀਂ, ਪੈਸੇ ਅੰਮ੍ਰਿਤਸਰ ਸਾਹਿਬ ਜਾ ਕੇ ਦੇ ਦਿਓ, ਮੈਨੂੰ ਕੋਈ ਐਡੀ ਜਲਦੀ ਐਡੀ ਵੀ ਲੋੜ ਨਹੀਂ। ਸਤਿਗੁਰੂ ਕਹਿੰਦੇ ਠੀਕ ਹੈ, ਅਸੀਂ ਅੰਮ੍ਰਿਤਸਰ ਸਾਹਿਬ ਜਾ ਕੇ ਮਾਇਆ ਦੇਵਾਂਗੇ। ਇੱਕ ਕਾਗਜ਼ ਦੇ ਉੱਤੇ ਲਿਖਣ ਲੱਗੇ ਹੈ, ਅਤੇ ਭਾਈ ਸੁਜਾਨ ਕੋਲ ਖੜ੍ਹਾ, ਕਹਿੰਦਾ ਸਤਿਗੁਰੂ ਮਾਇਆ ਇਹਨਾਂ ਨੂੰ ਦੇਣੀ ਹੈ, ਕਿਉਂਕਿ ਘੋੜਾ ਤਾਂ ਆਪਣਾ, ਆਪਣੀ ਚੀਜ਼ ਆਪਾਂ ਇਹਨਾਂ ਦੇ ਕੋਲੋਂ ਲੈਣੀ, ਅਤੇ ਤੁਸੀਂ ਸੌਦਾ ਕਰ ਰਹੇ ਹੋ ਅਤੇ ਨਾਲ ਦਸਖਤ ਕਰਕੇ ਦੇ ਰਹੇ ਹੋ, ਸਾਈਨ ਕਰਕੇ ਦੇ ਰਹੇ ਹੋ ਕਾਗਜ਼ ਦੇ ਉੱਤੇ, ਫਿਰ ਇਹ ਮਾਇਆ ਮੰਗੇਗਾ ਨਾ, ਪਰ ਘੋੜਾ ਤਾਂ ਆਪਣਾ ਹੈ। ਸਤਿਗੁਰੂ ਕਹਿੰਦੇ ਭਾਈ ਸੁਜਾਨ ਤੂੰ ਵੇਖੀ ਤਾਂ ਸਹੀ, ਬਣਦਾ ਕੀ ਹੈ, ਆਪਾਂ ਮਾਇਆ ਦੇਵਾਂਗੇ, ਆਪਾਂ ਮੁੱਕਰਨਾ ਨਹੀਂ, ਭਾਵੇਂ ਘੋੜਾ ਆਪਣਾ ਹੈ, ਪਰ ਜਿਹੜਾ ਇਹਦੇ ਨਾਲ ਬਚਨ ਕੀਤਾ ਆਪਾਂ ਬਚਨ 'ਤੇ ਪੂਰੇ ਰਹਿਣਾ, ਆਪਾਂ ਬਚਨ ਤੋਂ ਨਹੀਂ ਫਿਰਨਾ। ਇਹਨਾਂ ਨੇ ਮਾਇਆ ਲੈਣੀ ਨਹੀਂ, ਆਪਾਂ ਦੇਣੀ ਆ, ਇਹਨੇ ਲੈਣੀ ਨਹੀਂ, ਸਮਾਂ ਇੱਦਾਂ ਦਾ ਆ ਜਾਣਾ। ਸਤਿਗੁਰ ਨੇ ਸਾਈਨ ਕਰ ਦਿੱਤੇ, ਕਾਜੀ ਨੇ ਵੀ ਸਾਈਨ ਕਰ ਦਿੱਤੇ, ਇੱਕ ਪੇਪਰ ਕਾਜੀ ਲੈ ਗਿਆ, ਇੱਕ ਪੇਪਰ ਸਤਿਗੁਰ ਦੇ ਕੋਲ ਲੈ ਗਿਆ, ਅਤੇ ਕਾਜੀ ਹੁਣ ਖੁਸ਼ੀ ਵਿੱਚ ਫੁੱਲਾਂ ਨਹੀਂ ਸਮਾਉਂਦਾ। ਕਹਿੰਦਾ ਮਰਿਆ ਘੋੜਾ, 10,000 ਰੁਪਈਆ ਉਹਦਾ ਮੈਂ ਵੱਟ ਲਿਆ, ਗੁਰੂ ਕੋਲੋਂ ਪੈਸੇ ਲੈ ਲੈਣੇ, ਮੇਰੀਆਂ ਤਾਂ ਮੌਜਾਂ ਬਣ ਗਈਆਂ, ਇਹਨੇ ਘਰ ਜਾ ਕੇ ਵੀ ਮਰ ਹੀ ਜਾਣਾ ਸੀ, ਐਵੇਂ ਪਰਿਵਾਰ ਦਾ ਵੀ ਨੁਕਸਾਨ ਹੋ ਸਕਦਾ ਸੀ, ਖੁਸ਼ੀ ਦੇ ਨਾਲ ਘਰ ਨੂੰ ਚਲਾ ਗਿਆ। ਹੁਣ ਇੱਧਰ ਜਿਹੜਾ ਘੋੜਾ ਹੈ ਮੇਰੇ ਸਤਿਗੁਰੂ ਮੀਰੀ ਪੀਰੀ ਦੇ ਮਾਲਕ ਦੇ ਕੋਲ, ਅਤੇ ਭਾਈ ਸੁਜਾਨ ਜਿਹੜੇ ਜਿਹਦੇ ਮਨ ਦੀ ਮੁਰਾਦ ਪੂਰੀ ਹੋਈ, ਪਰ ਇੱਕੋ ਚਿੰਤਾ ਸੀ ਵੀ ਘੋੜਾ ਤੰਦਰੁਸਤ ਹੋਵੇਗਾ ਫੇਰ ਹੀ ਗੁਰੂ ਜੀ ਸਵਾਰੀ ਕਰਨਗੇ, ਮੇਰੀ ਰੀਝ ਹੈ ਸਵਾਰੀ ਗੁਰੂ ਜੀ ਪਹਿਲਾਂ ਕਰਨ, ਹੋਰ ਕੋਈ ਇਹਦੇ 'ਤੇ ਬੈਠੇ ਨਾ, ਘੋੜਾ 'ਤੇ ਆ ਗਿਆ, ਪਰ ਹੁਣ ਘੋੜਾ ਤੰਦਰੁਸਤ ਹੋਵੇ ਫਿਰ ਸਤਿਗੁਰੂ ਸਵਾਰੀ ਕਰਨ।
ਪਤਾ ਨਹੀਂ ਕਿੰਨੀਆਂ ਕੁ ਖੁਸ਼ੀਆਂ ਮਿਲਣਗੀਆਂ। ਗੁਰੂ ਪਿਆਰਿਓ, ਸਾਡੀ ਭੇਟਾ ਤੇ ਗੁਰੂ ਖੁਸ਼ ਹੋਵੇ ਤੇ ਪਤਾ ਹੀ ਨਹੀਂ ਕਿੰਨਾ ਕੁ ਕੁਝ ਦੇ ਕੇ ਕਿੰਨੀਆਂ ਕੁ ਬਖਸ਼ਾਂ ਕਰਕੇ ਨਿਵਾਜ ਦਿੰਦੇ ਨੇ। ਜਦੋਂ ਸਾਡੀ ਭੇਟਾ ਤੇ ਗੁਰੂ ਖੁਸ਼ ਹੁੰਦਾ ਤੇ ਭਾਗਾਂ ਵਾਲਾ ਉਹ ਦਿਨ ਹੁੰਦਾ ਜਿੱਦਣ ਗੁਰੂ ਸਾਡੇ ਤੇ ਤਰੁੱਠਦਾ, ਗੁਰੂ ਸਾਡੇ ਤੇ ਖੁਸ਼ ਹੁੰਦਾ। ਚਾਹੇ ਸਾਡੀ ਬੰਦਗੀ ਤੇ ਤਰੁੱਠ ਪਵੇ, ਚਾਹੇ ਸਾਡੀ ਕਿਸੇ ਸੇਵਾ ਤੇ ਤਰੁੱਠ ਪਵੇ, ਚਾਹੇ ਅਸੀਂ ਆਪਣੀ ਦਸਵੰਧ ਦੀ ਮਾਇਆ ਦੀ ਭੇਟ ਚੜਾਈਏ, ਸਾਡਾ ਮਨ ਸੱਚਾ ਹੋਵੇ, ਗੁਰੂ ਤਰੁੱਠ ਪਵੇ, ਕਿੰਨੀਆਂ ਕੁ ਬਖਸ਼ਾਂ ਦੇ ਨਾਲ ਨਵਾਜਦੇ ਨੇ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ, ਕੁਝ ਕਿਹਾ ਨਹੀਂ ਜਾ ਸਕਦਾ, ਕਿਉਂਕਿ ਸ਼ਬਦਾਂ ਦੀ ਮੁਹਤਾਜ ਨਹੀਂ ਸਤਿਗੁਰ ਦੀ ਅਸੀਸ, ਸਤਿਗੁਰ ਦੀ ਬਖਸ਼ਿਸ਼। ਸਤਿਗੁਰੂ ਮੀਰੀ ਪੀਰੀ ਦੇ ਮਾਲਕ ਨੇ ਘੋੜੇ ਦੇ ਸਿਰ ਤੇ ਹੱਥ ਫੇਰਿਆ, ਉਹਦੀ ਪਿੱਠ ਤੇ ਹੱਥ ਫੇਰਿਆ, ਪਿਆਰ ਕੀਤਾ, ਦੁਲਾਰ ਕੀਤਾ, ਉਹਦੇ ਨਾਲ ਗੱਲਾਂ ਕੀਤੀਆਂ ਤੇ ਸਤਿਗੁਰੂ ਕਹਿੰਦੇ ਸਿੱਖੋ ਇਹਨੂੰ ਬੰਨੋ ਤਵੇਲੇ ਦੇ ਵਿੱਚ, ਇਹਨੂੰ ਖਾਣਾ ਪਾਓ, ਦਾਣਾ ਪੱਠਾ ਦਿਓ, ਇਹਨੂੰ ਪਾਣੀ ਪਿਲਾਓ ਤੇ ਇਹਦੇ ਲਈ ਦਵਾਈ ਬੂਟੀ ਦਾ ਇੰਤਜ਼ਾਮ ਵੀ ਕਰੋ। ਘੋੜੇ ਲਈ ਦਵਾਈ ਬੂਟੀ ਦਾ ਇੰਤਜ਼ਾਮ ਕੀਤਾ ਗਿਆ ਤੇ ਇੱਕ ਦੋ ਦਿਨਾਂ ਦੇ ਬਾਅਦ ਘੋੜੇ ਨੇ ਦਾਣਾ ਖਾਣਾ ਸ਼ੁਰੂ ਕਰ ਦਿੱਤਾ, ਕਿਉਂਕਿ ਬਾਦਸ਼ਾਹ ਦੇ ਤਬੇਲੇ ਵਿੱਚ ਰਿਹਾ ਘੋੜਾ, ਦਾਣਾ ਪੱਠਾ ਛੱਡ ਗਿਆ, ਪਾਣੀ ਨੂੰ ਮੂੰਹ ਨਹੀਂ ਲਾਉਂਦਾ, ਘੋੜਾ ਉਦਾਸ ਸੀ, ਅੱਖਾਂ 'ਚ ਉੱਥਰੂ ਵਗਦੇ ਸੀ ਤੇ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਘੋੜਾ ਪੱਠੇ ਵੀ ਖਾਣ ਲੱਗ ਗਿਆ, ਦਾਣਾ ਖਾਣ ਲੱਗ ਗਿਆ, ਪਾਣੀ ਵੀ ਪੀਂਦਾ ਹੈ। ਹੌਲੀ ਹੌਲੀ ਉਹਦੀ ਪੂਰੀ ਖੁਰਾਕ ਹੋਈ ਤੇ ਉਹਦਾ ਜਿਹੜਾ ਪੈਰ ਦਾ ਜ਼ਖਮ ਬਣਿਆ ਸੀ ਉਹ ਠੀਕ ਹੋਣਾ ਸ਼ੁਰੂ ਹੋ ਗਿਆ ਦਵਾਈ ਦੇ ਨਾਲ। ਕੁਝ ਦਿਨਾਂ ਦੇ ਅੰਦਰ ਸਤਿਗੁਰੂ ਰੋਜ਼ ਜਾਂਦੇ ਨੇ, ਉਹਨੂੰ ਦੇਖਦੇ ਨੇ, ਉਹਦੇ ਨਾਲ ਗੱਲਾਂ ਕਰਦੇ ਨੇ, ਉਹਦੇ ਪਿੰਡੇ 'ਤੇ ਹੱਥ ਫੇਰਦੇ ਨੇ, ਉਹਨੂੰ ਪਿਆਰ ਕਰਦੇ ਨੇ, ਕਿਉਂਕਿ ਗੁਰੂ ਪਿਆਰਿਓ ਇਹ ਕੋਈ ਅਤ ਕਥਨੀ ਨਹੀਂ, ਸਾਡੇ ਘਰਾਂ ਵਿੱਚ ਰੱਖੇ ਸਾਡੇ ਜਾਨਵਰ, ਸਾਨੂੰ ਉਹਨਾਂ ਨਾਲ ਪਿਆਰ ਹੈ ਤੇ ਜਿੰਨਾ ਉਹਨਾਂ ਨੂੰ ਪਿਆਰ ਦਿਓਗੇ ਨਾ ਤੇ ਉੱਧਰੋਂ ਪਿਆਰ ਮਿਲਦਾ ਵੀ ਹੈ। ਸਿਆਣੇ ਵਿਦਵਾਨ ਤੇ ਕਹਿੰਦੇ ਨੇ ਕਿ ਕੁਦਰਤ ਵੀ ਸਾਨੂੰ ਪਿਆਰ ਕਰਦੀ ਹੈ ਜੇ ਅਸੀਂ ਕੁਦਰਤ ਨੂੰ ਪਿਆਰ ਕਰਦੇ ਹਾਂ। ਕੁਦਰਤ ਦੇ ਵਿੱਚ ਰੁੱਖ, ਦਰਖਤ, ਫਲ, ਬੂਟੇ ਵੀ ਆਉਂਦੇ ਨੇ ਤੇ ਉਹਨਾਂ ਨੂੰ ਵੀ ਜੇ ਪਿਆਰ ਕਰੀਏ ਨਾ, ਉਹਨਾਂ ਨਾਲ ਗੱਲਾਂ ਕਰੀਏ ਤੇ ਇੰਝ ਲੱਗਦਾ ਉਹਨਾਂ ਦੇ ਵੱਲੋਂ ਵੀ ਕੋਈ ਹੰਗਾਰਾ ਮਿਲ ਰਿਹਾ ਹੋਵੇ। ਕੁਦਰਤ ਦੇ ਵਿੱਚ ਨਾਦ ਗੂੰਜਦਾ ਹੈ ਤੇ ਗੁਰੂ ਪਿਆਰੇ ਉਹਨਾਂ ਰੂਹਾਂ ਨੂੰ ਹੀ ਸੁਣਦਾ ਹੈ ਜਿਹੜੀਆਂ ਉਹਨੂੰ ਸੁਣਨ ਦੇ ਯੋਗ ਹੋ ਜਾਂਦੀਆਂ, ਸਾਡੇ ਵਰਗਿਆਂ ਨੂੰ ਕੁਝ ਨਹੀਂ ਸੁਣਦਾ। ਸਤਿਗੁਰੂ ਮੀਰੀ ਪੀਰੀ ਦੇ ਮਾਲਕ ਦੀ ਸ਼ੋਅ ਦੇ ਨਾਲ ਘੋੜਾ ਠੀਕ ਹੋਇਆ ਤੇ ਹੁਣ ਜਦੋਂ ਘੋੜਾ ਤੰਦਰੁਸਤ ਹੋ ਗਿਆ ਤੇ ਭਾਈ ਸੁਜਾਨੇ ਦੇ ਮਨ ਦੇ ਵਿੱਚ ਚਾਹ ਆਈ, ਖੁਸ਼ੀਆਂ ਨੇ, ਸਤਿਗੁਰੂ ਛੇਤੀ ਹੁਣ ਇਹਦੇ ਸਵਾਰੀ ਕਰੋ, ਮੇਰਾ ਮਨ ਖੁਸ਼ ਤਾਂ ਹੋਣਾ ਜੇ ਤੁਸੀਂ ਸਵਾਰੀ ਕਰੋਗੇ। ਤੇ ਸਤਿਗੁਰ ਨੇ ਹੁਕਮ ਦਿੱਤਾ ਪਾਓ ਫੇਰੇ ਉੱਤੇ ਕਾਠੀ। ਸਤਿਗੁਰ ਨੇ ਕਾਠੀ ਪਾਈ, ਕਾਠੀ ਪਵਾਈ ਤੇ ਗੁਰੂ ਪਿਆਰੇ ਹੁਣ ਸਤਿਗੁਰੂ ਘੋੜੇ ਦੇ ਉੱਤੇ ਸਵਾਰ ਹੋਏ। ਸਤਿਗੁਰੂ ਘੋੜੇ 'ਤੇ ਸਵਾਰ ਹੋਏ, ਘੋੜੇ ਨੂੰ ਅੱਡੀ ਲਾਈ, ਉਹਨੂੰ ਤੋਰਿਆ, ਸਤਿਗੁਰ ਨੇ ਪਿਆਰ ਕਰਕੇ, ਦੁਲਾਰ ਕਰਕੇ ਘੋੜੇ ਨੂੰ ਤੋਰਿਆ ਤੇ ਲਾਹੌਰ ਸ਼ਹਿਰ ਦੀਆਂ ਗਲੀਆਂ ਦੇ ਵਿੱਚ ਮੇਰੇ ਸਤਿਗੁਰ ਨੇ ਘੋੜੇ ਦੇ ਉੱਤੇ ਚੜ੍ਹ ਕੇ ਗੇੜਾ ਦਿੱਤਾ। ਹਜ਼ੂਰ ਪਾਤਸ਼ਾਹ ਘੋੜੇ ਦੇ ਉੱਤੇ ਚੜ੍ਹ ਕੇ ਸਾਈਂ ਮੀਆਂ ਮੀਰ ਦੇ ਘਰ ਵਿੱਚ ਵੀ ਜਾਂਦੇ ਨੇ। ਸਾਈਂ ਮੀਆਂ ਮੀਰ ਦੇ ਜਦੋਂ ਘਰ ਦੇ ਦਰਵਾਜ਼ੇ ਮੂਹਰੇ ਪਹੁੰਚੇ ਤੇ ਸਾਈਂ ਮੀਆਂ ਮੀਰ ਆਪਣੇ ਪਲੰਗ ਤੋਂ, ਆਪਣੇ ਆਸਣ ਤੋਂ ਉੱਠ ਕੇ ਸਤਿਗੁਰ ਨੂੰ ਲੈਣ ਵਾਸਤੇ ਆਇਆ, ਘੋੜੇ ਦੀ ਲਗਾਮ ਫੜੀ, ਸਤਿਗੁਰ ਦੇ ਘੋੜੇ ਨੂੰ ਲਿਜਾ ਕੇ ਬੰਨਿਆ, ਸਤਿਗੁਰ ਨੂੰ ਆਪ ਸਤਿਕਾਰ ਨਾਲ ਉਤਾਰਦਾ ਤੇ ਆਪਣੇ ਪਲੰਗ ਦੇ ਸਰਾਣੇ ਵਾਲੇ ਪਾਸੇ ਬਿਠਾ ਦਿੰਦਾ। ਸਾਈਂ ਮੀਆਂ ਮੀਰ ਵੀ ਕੋਈ ਆਮ ਇਨਸਾਨ ਨਹੀਂ, ਖੁਦਾ ਦੀ ਬੰਦਗੀ ਵਾਲੀ ਰੂਹ ਹੈ, ਖੁਦਾ ਦੇ ਨਾਲ ਜੁੜੀ ਹੋਈ ਰੂਹ ਹੈ। ਗੁਰੂ ਪਿਆਰੇ ਉਹਦੇ ਕੋਲ ਰੋਜ਼ ਸੈਂਕੜੇ ਮਨੁੱਖ ਪਰਮਾਤਮਾ ਦੀ ਬੰਦਗੀ ਕਰਨ ਵਾਸਤੇ ਤੇ ਬੰਦਗੀ ਦੀ ਜਾਚ ਸਿੱਖਣ ਵਾਸਤੇ ਆਉਂਦੇ ਨੇ। ਉਹਦੇ ਕੋਲ ਜਿਹੜੇ ਬੈਠੇ ਨੇ ਉਹ ਦੇਖ ਦੇਖ ਹੈਰਾਨ ਹੋਈ ਜਾ ਰਹੇ ਨੇ ਕਿ ਉਹਨਾਂ ਨੂੰ ਵੀ ਇੰਝ ਲੱਗਦਾ ਵੀ ਸ਼ਾਇਦ ਇਸਲਾਮ ਦਾ ਤੇ ਸਿੱਖੀ ਦਾ ਕੋਈ ਵੈਰ ਹੈ। ਤੇ ਗੁਰੂ ਪਿਆਰੇ ਇੱਥੇ ਕਹਿ ਜਾਵਾਂ ਤੇ ਕੋਈ ਅਤਕਥਨੀ ਨਹੀਂ ਕਿ ਸਿੱਖੀ ਦੀ ਕਿਸੇ ਵੀ ਧਰਮ ਨਾਲ ਕੋਈ ਦੁਸ਼ਮਣੀ ਨਹੀਂ, ਕੋਈ ਵੈਰ ਨਹੀਂ, ਕੋਈ ਵਿਰੋਧਤਾ ਨਹੀਂ। ਸਿੱਖ ਧਰਮ ਜਾਂ ਕਹਿ ਲਈਏ ਸਾਡਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪੂਰੀ ਕਾਇਨਾਤ ਨੂੰ ਆਪਣੇ ਕਲਾਵੇ ਵਿੱਚ ਲੈ ਲੈਂਦੇ ਨੇ। ਦੁਨੀਆਂ 'ਤੇ ਕੋਈ ਐਸਾ ਧਾਰਮਿਕ ਗ੍ਰੰਥ ਨਹੀਂ ਹੋਵੇਗਾ ਜਿਹੜਾ ਪੂਰੀ ਕਾਇਨਾਤ ਨੂੰ ਆਪਣੇ ਕਲਾਵੇ ਵਿੱਚ ਲੈ ਲਵੇ, ਆਪਣੀ ਗੋਦ ਦੇ ਵਿੱਚ ਬਿਠਾ ਲਵੇ। ਮੇਰੇ ਸਤਿਗੁਰੂ ਨਾਨਕ ਦੇ ਦਰ 'ਤੇ ਆਏ ਹੋਏ ਕਿਸੇ ਵਿਅਕਤੀ ਨੂੰ ਇਹ ਪੁੱਛਿਆ ਨਹੀਂ ਜਾਂਦਾ ਦਰਵਾਜ਼ੇ 'ਤੇ ਤੂੰ ਕਿਹੜੇ ਧਰਮ ਨਾਲ ਸੰਬੰਧ ਰੱਖਦਾ, ਕਿਹੜੀ ਤੇਰੀ ਜਾਤ ਹੈ, ਕਿਹੜਾ ਤੇਰਾ ਗੋਤ ਹੈ, ਕਿੱਥੋਂ ਚੱਲ ਕੇ ਆਇਆ, ਤੇਰਾ ਇਲਾਕਾ ਕਿਹੜਾ ਹੈ, ਕੋਈ ਵੀ ਨਹੀਂ ਪੁੱਛਦਾ। ਇੱਥੇ ਹਿੰਦੂ ਆਵੇ, ਮੁਸਲਮਾਨ ਆਵੇ, ਜੈਨੀ ਆਵੇ, ਬੋਧੀ ਆਵੇ, ਕੋਈ ਧਰਮੀ ਆਵੇ, ਕੋਈ ਕਾਫਰ ਆਵੇ, ਕੋਈ ਰਾਜਾ ਆਵੇ, ਚਾਹੇ ਕੰਗਾਲ ਆਵੇ, ਕੋਈ ਭਿਖਾਰੀ ਆਵੇ, ਹਰ ਇੱਕ ਦੇ ਲਈ ਇਸ ਦਰ ਦੇ ਦਰਵਾਜ਼ੇ ਹਰ ਵਕਤ ਖੁੱਲ੍ਹੇ ਰਹਿੰਦੇ ਨੇ।
ਤੇ ਹਰ ਇੱਕ ਨੂੰ ਆਹੀ ਨੂੰ ਭੁੱਖੇ ਨੂੰ ਪ੍ਰਸ਼ਾਦਾ ਮਿਲਦਾ, ਪਿਆਸੇ ਨੂੰ ਇੱਥੇ ਜਲ ਮਿਲਦਾ। ਤੇ ਗੁਰੂ ਪਿਆਰਿਓ, ਜਿਹਨੂੰ ਨਾਮ ਦੀ ਪਿਆਸ ਲੱਗੀ ਹੋਵੇ ਉਹਨੂੰ ਨਾਮ ਰੂਪੀ ਅੰਮ੍ਰਿਤ ਦੇ ਕੇ ਨਵਾਜਿਆ ਜਾਂਦਾ। ਇਹ ਮਨੁੱਖ 'ਤੇ ਡਿਪੈਂਡ ਕਰਦਾ ਕਿ ਉਹਨੂੰ ਪਿਆਸ ਕਿਸ ਚੀਜ਼ ਦੀ ਲੱਗੀ ਹੈ। ਇੱਥੋਂ ਹਰ ਚੀਜ਼ ਮਿਲਦੀ ਹੈ ਇਸ ਦਰ ਤੋਂ। ਮੇਰੇ ਸਤਿਗੁਰੂ ਸਾਈਂ ਮੀਆਂ ਮੀਰ ਦੇ ਦਰ 'ਤੇ ਪਹੁੰਚੇ ਹੋਏ ਨੇ। ਸਾਈਂ ਮੀਆਂ ਮੀਰ ਨੇ ਆਪਣੇ ਪਲੰਗ ਦੇ ਸਿਰਾਣੇ ਵੱਲ ਬਿਠਾਇਆ। ਕੁਝ ਸਮਾਂ ਉਸ ਰੱਬ ਦੇ ਘਰ ਦੀਆਂ ਗੱਲਾਂ ਹੋਈਆਂ, ਕਿਉਂਕਿ ਗੁਰੂ ਪਿਆਰਿਓ, ਜੇ ਕੋਈ ਬਿਜ਼ਨਸਮੈਨ ਦੋ ਆਪਸ ਵਿੱਚ ਮਿਲਣਗੇ ਨਾ, ਤੇ ਉਹ ਵਪਾਰ ਦੀਆਂ ਗੱਲਾਂ ਹੀ ਕਰਨਗੇ। ਕੋਈ ਨੌਕਰੀ ਪੇਸ਼ਾ ਆਦਮੀ ਮਿਲੇ ਤੇ ਉਹ ਨੌਕਰੀ ਦੀਆਂ ਗੱਲਾਂ ਕਰਦਾ ਵੀ ਤੇਰੀ ਜਿਹੜੀ ਜੋਬ ਕਿਸ ਤਰ੍ਹਾਂ ਦੀ ਚੱਲਦੀ, ਕਿੰਨੀ ਕੁ ਤਨਖਾਹ, ਕਿੰਨੇ ਕੁ ਉੱਪਰੋਂ ਬਣਦੇ, ਕਿੰਨੇ ਕੁ ਇੱਧਰੋਂ ਬਣਦੇ, ਕਿਹੋ ਜਿਹਾ ਕੰਮ ਹੈ ਤੇਰਾ। ਤੇ ਜੇ ਕਿਸੇ ਦਾ ਆਪਣਾ ਕਿਸੇ ਤਰ੍ਹਾਂ ਦਾ ਕੰਮ ਹੈ, ਉਹਦੇ ਨਾਲ ਸੰਬੰਧਿਤ ਬੰਦਾ ਮਿਲਦਾ, ਉਹੋ ਜਿਹੀਆਂ ਗੱਲਾਂ ਕਰਦਾ। ਰਾਗੀ ਰਾਗੀ ਦੋ ਮਿਲ ਜਾਣਗੇ ਤੇ ਉਹ ਕਰਨਗੇ ਰਾਗ ਦੀਆਂ ਗੱਲਾਂ ਗੁਰਬਾਣੀ ਦੀਆਂ। ਗੁਰੂ ਪਿਆਰਿਓ, ਜੇ ਢਾਡੀ ਮਿਲਣਗੇ ਤੇ ਉਹ ਢਾਡੀ ਕਲਾ ਦੀ ਗੱਲ ਵੀ ਕਰਨਗੇ। ਤੇ ਜੇ ਰੱਬ ਦੇ ਪਿਆਰੇ ਦੋ ਰੂਹਾਂ ਮਿਲ ਪਈਆਂ ਨਾ, ਉਹ ਰੱਬ ਦੀਆਂ ਗੱਲਾਂ ਕਰਨਗੇ, ਉਹ ਹੋਰ ਕਿਸੇ ਤਰ੍ਹਾਂ ਦੀਆਂ ਗੱਲਾਂ ਨਹੀਂ ਕਰਨਗੇ। ਪਰ ਜੇ ਆਮ ਸਧਾਰਨ ਮਨੁੱਖ ਮਿਲਣਗੇ, ਉਹ ਦੁਨਿਆਵੀ ਗੱਲਾਂ ਕਰਨਗੇ, ਉਹ ਰੱਬ ਦੀ ਗੱਲ ਨਹੀਂ ਕਰਨਗੇ। ਪਰ ਇੱਥੇ ਦੋ ਰੂਹਾਂ, ਰੱਬ ਦੀ ਜੋਤ ਇੱਕ ਥਾਂ ਬੈਠੀ ਹੈ ਦੋ ਸਰੀਰਾਂ ਦੇ ਵਿੱਚ, ਤੇ ਉਹਨਾਂ ਨੇ ਰੱਬ ਦੀਆਂ ਗੱਲਾਂ ਕੀਤੀਆਂ। ਕੋਲ ਬੈਠੇ ਸਾਈਂ ਮੀਆਂ ਮੀਰ ਦੇ ਚੇਲੇ ਦੇਖਦੇ ਰਹੇ, ਸੁਣਦੇ ਰਹੇ, ਬਾਅਦ ਦੇ ਵਿੱਚ ਉਹ ਪ੍ਰਸ਼ਨ ਕਰਦੇ ਨੇ। ਪਰ ਕੁਝ ਸਮਾਂ ਰੁੱਕ ਕੇ ਮੇਰੇ ਸਤਿਗੁਰੂ ਜੀ ਵਾਪਸ ਆਉਂਦੇ ਨੇ। ਹੋਰ ਵੀ ਕਈ ਥਾਵਾਂ 'ਤੇ ਮੇਰੇ ਸਤਿਗੁਰ ਨੇ ਉਸ ਘੋੜੇ 'ਤੇ ਚੜ੍ਹ ਕੇ ਲਾਹੌਰ ਸ਼ਹਿਰ ਦਾ ਚੱਕਰ ਲਾਇਆ। ਗੁਰੂ ਪਿਆਰਿਓ, ਜਿਹੜਾ ਕਾਜੀ ਹੈ, ਇਹਨੂੰ ਕਿਸੇ ਨੇ ਖਬਰ ਦਿੱਤੀ ਜਾ ਕੇ, ਕਹਿੰਦਾ ਉਹ ਕਾਜੀ ਤੂੰ ਲੁੱਟਿਆ ਗਿਆ, ਤੂੰ ਬਰਬਾਦ ਹੋ ਗਿਆ। ਉਹ ਕਹਿੰਦਾ ਹੋਇਆ ਕੀ, ਮੈਂ ਕਾਹਤੋਂ ਲੁੱਟਿਆ ਗਿਆ? ਕਹਿੰਦਾ ਤੂੰ ਘੋੜਾ ਵੇਚਿਆ ਸੀ ਨਾ ਗੁਰੂ ਨੂੰ? ਕਹਿੰਦਾ ਹਾਂ। ਮਰਿਆ ਘੋੜਾ ਸੀ, ਮੈਂ 10,000 ਦਾ ਵੇਚਦਾ, ਮੈਂ 10,000 ਗੁਰੂ ਦੇ ਕੋਲੋਂ ਲੈ ਲੈਣਾ, ਮੈਂ ਕਾਹਤੋਂ ਲੁੱਟਿਆ ਗਿਆ? ਮੈਨੂੰ ਤੂੰ ਮੁਫ਼ਤ ਦਾ ਹੀ 10,000 ਮਿਲ ਜਾਣਾ, ਘੋੜੇ ਨੇ ਤੇ ਮਾਰੀ ਜਾਣਾ। ਉਹ ਕਹਿੰਦਾ ਨਹੀਂ ਓਏ ਕਮਲਿਆ, ਘੋੜਾ ਮਰਿਆ ਨਹੀਂ, ਘੋੜਾ ਤੰਦਰੁਸਤ ਹੋ ਗਿਆ। ਗੁਰੂ ਸਾਹਿਬ ਉਸ ਘੋੜੇ 'ਤੇ ਚੜ੍ਹ ਕੇ ਸ਼ਹਿਰ ਦੇ ਵਿੱਚ ਗੇੜੇ ਦਿੰਦੇ ਨੇ, ਘੋੜਾ ਬਿਲਕੁਲ ਤੰਦਰੁਸਤ ਹੈ, ਤੂੰ ਲੁੱਟਿਆ ਗਿਆ, ਕਿਉਂਕਿ ਗੁਰੂ ਨੇ ਤੈਨੂੰ ਇੱਕ ਆਨਾ ਵੀ ਨਹੀਂ ਦਿੱਤਾ, ਫੋਟੀ ਕੌਡੀ ਵੀ ਨਹੀਂ ਦਿੱਤੀ ਤੈਨੂੰ ਅਜੇ ਤੱਕ, ਤੇਰੇ ਕੋਲ ਪੈਸਾ ਤਾਂ ਕੋਈ ਨਹੀਂ ਆਇਆ, ਘੋੜਾ ਤੰਦਰੁਸਤ ਹੈ। ਕਾਜੀ ਨੂੰ ਅੱਗ ਲੱਗ ਉੱਠੀ। ਹੁਣ ਗੁਰੂ ਪਿਆਰਿਓ, ਇੱਥੇ ਸੋਚਣ ਵਾਲੀ ਗੱਲ ਹੈ ਵੀ ਤੂੰ ਵਾਅਦਾ ਕੀਤਾ, ਤੂੰ ਬਚਨ ਕੀਤਾ, ਤੂੰ ਲਿਖ ਕੇ ਦਿੱਤਾ ਪੇਪਰ ਦੇ ਉੱਤੇ ਵੀ ਮੈਂ ਅੰਮ੍ਰਿਤਸਰ ਜਦੋਂ ਤੁਸੀਂ ਜਾਓਗੇ ਉੱਥੇ ਪੈਸੇ ਲਵਾਂਗਾ, ਤੇ ਬਚਨ ਤੋਂ ਤੇ ਤੂੰ ਹੀ ਮੁਕਰਨ ਲੱਗਾ। ਅੱਗ ਲੱਗ ਉੱਠੀ ਵੀ ਘੋੜਾ ਤੰਦਰੁਸਤ ਹੋ ਗਿਆ, ਮੇਰੇ ਕੋਲੋਂ ਗੁਰੂ ਨੇ ਘੋੜਾ ਲੈ ਲਿਆ ਪਰ ਦਿੱਤਾ ਕੁਝ ਨਹੀਂ, ਤੇ ਚਲੇ ਗਿਆ ਸਤਿਗੁਰ ਦੇ ਦਰ 'ਤੇ ਪਹੁੰਚ ਗਿਆ। ਕਹਿੰਦਾ ਸਤਿਗੁਰ ਜੀ ਪੈਸੇ ਦੇ ਦਿਓ, ਘੋੜਾ ਠੀਕ ਹੋ ਗਿਆ, ਤੁਸੀਂ ਘੋੜੇ ਉੱਤੇ ਚੜ੍ਹ ਕੇ ਸੈਰ ਸਪਾਟੇ ਕਰਦੇ ਹੋ, ਮੈਨੂੰ ਕੁਝ ਵੀ ਨਹੀਂ ਦਿੱਤਾ। ਸਤਿਗੁਰੂ ਕਹਿੰਦੇ ਕਾਜੀ ਤੇਰੇ ਨਾਲ ਵਾਅਦਾ ਹੈ, ਅਸੀਂ ਵਾਅਦੇ ਤੋਂ ਮੁੱਕਰਦੇ ਨਹੀਂ, ਪੈਸੇ ਅੰਮ੍ਰਿਤਸਰ ਸਾਹਿਬ ਜਾ ਕੇ ਦੇਵਾਂਗੇ, ਸਾਡੇ ਕੋਲ ਇਸ ਟਾਈਮ ਉਹ ਪੈਸੇ ਨਹੀਂ ਜਿਹੜੇ ਤੈਨੂੰ ਘੋੜੇ ਦਾ ਮੁੱਲ ਦੇ ਸਕੀਏ। ਕਹਿੰਦਾ ਮਹਾਰਾਜ ਇੰਨਾ ਚੜਾਵਾ ਚੜ੍ਹਦਾ ਰੋਜ਼, ਇੰਨਾ ਮੱਥਾ ਟੇਕਦਾ। ਸਤਿਗੁਰੂ ਕਹਿੰਦੇ ਮਾਇਆ ਸੰਗਤ ਦੀ ਹੈ, ਸੰਗਤ ਦੀ ਮਾਇਆ ਜਿਹੜੀ ਹੈ ਉਹ ਨਿੱਜੀ ਕੰਮਾਂ ਵਾਸਤੇ ਨਹੀਂ ਵਰਤੀ ਜਾਵੇਗੀ, ਸੰਗਤ ਦੀ ਮਾਇਆ ਜਿਹੜੀ ਭੇਟਾ ਆ ਰਹੀ ਹੈ ਇਹ ਜਿਹੜੀ ਮਾਇਆ ਇਹ ਸੰਗਤ ਦੇ ਕੰਮਾਂ 'ਤੇ ਲੱਗੇਗੀ, ਇਹਨਾਂ ਨਾਲ ਲੰਗਰ ਪ੍ਰਸ਼ਾਦੇ ਤਿਆਰ ਹੋਣਗੇ, ਕਿਸੇ ਗਰੀਬ ਦਾ ਭਲਾ ਕੀਤਾ ਜਾਵੇਗਾ, ਕਿਸੇ ਲੋੜਵੰਦ ਨੂੰ ਇਹ ਮਾਇਆ ਦਿੱਤੀ ਜਾ ਸਕਦੀ ਹੈ, ਕੌਮ ਲਈ ਇਹ ਮਾਇਆ ਲਗਾਈ ਜਾ ਸਕਦੀ ਹੈ, ਦੇਸ਼ ਦੇ ਲੋਕਾਂ ਲਈ ਮਾਇਆ ਵਰਤੀ ਜਾ ਸਕਦੀ ਹੈ, ਪਰ ਇਹਨੂੰ ਘੋੜਾ ਖਰੀਦਣ ਵਾਸਤੇ ਨਹੀਂ ਵਰਤਣਾ, ਮਾਇਆ ਸੰਗਤ ਦੀ ਹੈ। ਗੁਰੂ ਪਿਆਰਿਓ ਪਹਿਲੇ ਦਿਨ ਵਾਪਸ ਮੁੜ ਗਿਆ, ਪਰ ਜਦੋਂ ਕਹਿੰਦੇ ਹੁੰਦੇ ਨੇ ਵੀ ਚੁੱਕ ਜਿਹੜੀ ਉਹ ਪੱਥਰ ਪਾੜ ਦਿੰਦੀ ਹੈ, ਇਹਦੇ ਦੋਸਤ ਮਿੱਤਰੇ ਨੂੰ ਕਹਿੰਦੇ ਵੀ ਤੂੰ ਗਿਆ ਸੀ ਗੁਰੂ ਦੇ ਕੋਲ? ਕਹਿੰਦਾ ਗਿਆ ਸੀ। ਕਹਿੰਦਾ ਫਿਰ ਮਾਇਆ ਦਿੱਤੀ ਗੁਰੂ ਨੇ? ਕਹਿੰਦਾ ਨਹੀਂ, ਗੁਰੂ ਨੇ ਤੇ ਕੌਡੀ ਵੀ ਨਹੀਂ ਦਿੱਤੀ, ਗੁਰੂ ਨਾਲ ਮੇਰਾ ਨਾਲੇ ਵਾਅਦਾ ਹੀ ਹੈ ਵੀ ਅੰਮ੍ਰਿਤਸਰ ਜਾ ਕੇ ਮਾਇਆ ਲੈਣੀ, ਤੇ ਫਿਰ ਮੈਂ ਗੁਰੂ ਨੂੰ ਕੀ ਕਹਿ ਸਕਦਾ? ਗੁਰੂ ਕਹਿੰਦਾ ਨਹੀਂ ਇੱਥੇ ਨਹੀਂ, ਮਾਇਆ ਮਿਲੇਗੀ, ਮਾਇਆ ਅੰਮ੍ਰਿਤਸਰ ਸਾਹਿਬ ਜਾ ਕੇ ਹੀ ਮਿਲਣੀ ਹੈ। ਕਹਿੰਦੇ ਨਹੀਂ ਓਏ, ਗੁਰੂ ਨੇ ਤੇਰੇ ਨਾਲ ਧੋਖਾ ਕੀਤਾ ਹੈ, ਘੋੜਾ ਤੰਦਰੁਸਤ ਹੋ ਗਿਆ, ਗੁਰੂ ਨੇ ਤੈਨੂੰ ਮਾਇਆ ਨਹੀਂ ਦੇਣੀ, ਗੁਰੂ ਦੇ ਕੋਲ ਜਾ ਕੇ ਅਜੇ ਵੀ ਮਾਇਆ ਮੰਗ ਲੈ, ਜੇ ਨਹੀਂ ਇੱਦਾਂ ਦਿੰਦਾ ਤੇ ਫਿਰ ਤੂੰ ਬਾਦਸ਼ਾਹੀ ਤਾਕਤ ਦੇ ਨਾਲ ਵੀ ਲੈ ਸਕਦਾ, ਜਾਂ ਇੱਕ ਵਾਰ ਰੋਬ ਦੇ ਕੇ ਆ, ਬਾਦਸ਼ਾਹ ਦਾ ਰੋਬ ਦੇ, ਉਹਨੂੰ ਧਮਕੀ ਦੇ, ਉਹਦੇ ਕੋਲ ਕੋਈ ਬਹਾਨਾ ਲਾ ਜਾ ਕੇ, ਮੇਰਾ ਜ਼ਰੂਰੀ ਕੰਮ ਅੜਿਆ ਪਿਆ ਜਿਹੜਾ ਮਾਇਆ ਤੋਂ ਬਿਨਾਂ ਨਹੀਂ ਹੋਣਾ। ਗੁਰੂ ਪਿਆਰਿਓ, ਕਾਜੀ ਇੱਕ ਦੋ ਗੇੜੇ ਪਹਿਲਾਂ ਲਾਉਂਦਾ ਤੇ ਆ ਤੀਸਰੀ ਵਾਰ ਕਾਜੀ ਸਤਿਗੁਰ ਦੇ ਦਰ 'ਤੇ ਫਿਰ ਜਾਂਦਾ ਹੈ, ਤੇ ਜਾ ਕੇ ਸਤਿਗੁਰ ਨੂੰ ਕਹਿੰਦਾ ਮੈਨੂੰ ਮਾਇਆ ਦੇ ਦਿਓ। ਸਤਿਗੁਰ ਕਹਿੰਦੇ ਤੇਰਾ ਬਚਨ ਜਿਹੜਾ ਪੂਰਾ ਕਰਾਂਗੇ, ਪਰ ਅੰਮ੍ਰਿਤਸਰ ਸਾਹਿਬ ਜਾ ਕੇ ਕਰਾਂਗੇ। ਗੁਰੂ ਪਿਆਰਿਓ, ਇਹ ਸਤਿਗੁਰ ਦੀ ਸ਼ਾਨ ਦੇ ਖਿਲਾਫ਼ ਵੀ ਬੋਲਦਾ ਤੇ ਨਾਲ ਝੂਠੀ ਕਹਾਣੀ ਘੜਦਾ ਹੈ, ਮੇਰੀ ਧੀ ਦਾ ਵਿਆਹ ਹੈ,
ਤੇ ਧੀ ਦਾ ਵਿਆਹ ਮਾਇਆ ਤੋਂ ਬਿਨਾਂ ਨਹੀਂ ਹੋਣਾ। ਜਿਵੇਂ ਜਾ ਕੇ ਕਾਜੀ ਸਤਿਗੁਰ ਦੇ ਚਰਨਾਂ ਦੇ ਵਿੱਚ ਮਾਇਆ ਮੰਗਦਾ ਘੋੜੇ ਦੀ, ਉਸ ਵੇਲੇ ਦਾ ਸੀਨ ਢਾਡੀ ਜਥਾ ਆਪਦੀ ਸੇਵਾ ਦੇ ਵਿੱਚ। ਹੇ

ਹੈ ਆਖਿਆ ਸਤਿਗੁਰ ਤਾਈ ਸੁਣਾ ਕੇ ਕੁਝ ਖਰਬੇ ਬੋਲ ਕਹੇ ਆਖਿਆ ਸਤਿਗੁਰ ਤਾਈ ਸੁਣਾ ਕੇ

ਸਤਿਗੁਰ ਜੀ ਦੇ ਦੇਵੋ, ਅੱਜ ਮੈਂ ਲੈ ਕੇ ਜਾਣੀ ਮਾਇਆ। ਕਾਜੀ ਰੁਸਤਮ ਖਾਨ ਸਤਿਗੁਰ ਦੇ ਕੋਲੋਂ ਮਾਇਆ ਮੰਗਦਾ ਹੈ। ਅੱਗੇ ਕੀ ਹੁੰਦਾ, ਕਿਵੇਂ ਹੁੰਦਾ, ਆਪਾਂ ਕੱਲ੍ਹ ਸ਼ਾਮ ਦੇ ਦੀਵਾਨ ਦੇ ਵਿੱਚ ਫਿਰ ਇਸ ਤੋਂ ਅਗਲੀ ਵਿਚਾਰ ਆਪ ਸੰਗਤ ਦੇ ਨਾਲ ਸਾਂਝੀ ਕਰਨ ਦਾ ਯਤਨ ਕਰਾਂਗੇ। ਸਮੁੱਚੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਸਮੁੱਚੀਆਂ ਸੰਗਤਾਂ ਦੇ ਵੱਲੋਂ ਬਹੁਤ ਬਹੁਤ ਪਿਆਰ ਸਤਿਕਾਰ ਅਸੀਸਾਂ ਦੇ ਕੇ ਨਿਵਾਜਿਆ ਗਿਆ। ਸਤਿਗੁਰੂ ਕਿਰਪਾ ਕਰਨ, ਸਾਰਿਆਂ ਦੀ ਹਾਜ਼ਰੀ ਆਪਣੇ ਦਰ 'ਤੇ ਪ੍ਰਵਾਨ ਕਰਨ, ਚੜ੍ਹਦੀਆਂ ਕਲਾ ਨਾਮ ਦੀ ਦਾਤ ਆਪਣੇ ਚਰਨਾਂ ਦੀ ਪ੍ਰੀਤੀ ਬਖਸ਼ਿਸ਼ ਕਰਨ, ਰਹਿਮਤ ਭਰਿਆ ਹੱਥ ਰੱਖਣ, ਭੁੱਲਾਂ ਚੁੱਕਾਂ ਦੀ ਖਿਮਾ, ਕਿਉਂਕਿ ਵਿਚਾਰਾਂ ਸਾਂਝੀਆਂ ਕਰਦਿਆਂ ਅਨੇਕ ਤਰ੍ਹਾਂ ਦੀਆਂ ਗਲਤੀਆਂ ਖਾਮੀਆਂ ਤਰੁੱਟੀਆਂ ਰਹਿ ਜਾਂਦੀਆਂ ਨੇ। ਆਓ ਗੁਰੂ ਪਿਆਰਿਓ, ਹੁਣ ਆਪਾਂ ਸਤਿਗੁਰ ਦੀ ਬਾਣੀ ਦੇ ਨਾਲ ਜੁੜਨਾ ਹੈ। ਆਨੰਦ ਸਾਹਿਬ ਦੀ ਬਾਣੀ ਦਾ ਜਾਪ ਹੋਵੇਗਾ। ਸਮੁੱਚੀ ਸੰਗਤ ਨੇ ਪਿਆਰ ਤੇ ਸਤਿਕਾਰ ਦਾ ਸਬੂਤ ਦੇਣਾ ਜੀ।

ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ, ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ, ਸਵਾ ਸਵਾ ਮਨ ਦੇ ਗਿੱਲੇ ਪੀਸਣੇ ਪੀਸੇ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਜੰਡਾਂ ਨਾਲ ਬੰਨ ਕੇ ਸਾੜੇ ਗਏ, ਦੇਗਾਂ ਵਿੱਚ ਉਬਾਲੇ ਗਏ, ਪੁੱਠੀਆਂ ਖੱਲਾਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲ ਦੇ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ, ਤੇ ਨਾ ਸਮੂਹ ਸ਼ਹੀਦਾਂ ਦੀ ਪਾਵਨ ਕਮਾਈ ਦਾ, ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ, ਧਿਆਨ ਧਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ, ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ, ਦੇਗ ਤੇਗ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਵਿੱਤਰ ਯਾਤਰਾ ਅਤੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾ, ਮਤ ਉੱਚੀ, ਮਤ ਪਤ ਦਾ ਰਾਖਾ ਹੇ ਅਕਾਲ ਪੁਰਖ ਵਾਹਿਗੁਰੂ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਤਨਾ ਦੇ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਜੀ ਕਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਓ ਕੇ ਮਾਣ, ਨਿਤਾਣਿਓ ਕੇ ਤਾਣ, ਨਿਓਟਿਓ ਕੀ ਓਟ, ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਓ ਮਹਾਰਾਜ ਸੱਚੇ ਪਾਤਸ਼ਾਹ, ਆਪ ਜੀਆਂ ਨੇ ਅਪਾਰ ਕਿਰਪਾ ਮਿਹਰਾਮਤ ਕੀਤੀ, ਅੰਮ੍ਰਿਤ ਵੇਲੇ ਤੋਂ ਪ੍ਰਕਾਸ਼ਮਾਨ ਹੋ ਕੇ ਇਸ ਸਮੇਂ ਤੱਕ ਸਮੂਹ ਸੰਗਤਾਂ ਨੂੰ ਖੁੱਲੇ ਦਰਸ਼ਨ ਦੀਦਾਰ ਬਖਸ਼ਿਸ਼ ਕਰਕੇ ਨਦਰੋ ਨਦਰੀ ਨਿਹਾਲ ਕੀਤਾ। ਸਮੂਹ ਰਾਗੀ ਢਾਡੀ ਕਥਾਵਾਚਕ ਸਿੰਘਾਂ ਨੇ ਆਪ ਜੀ ਕਾ ਜਸ ਗਾਇਨ ਕੀਤਾ ਹੈ ਸੱਚੇ ਪਾਤਸ਼ਾਹ, ਕਿਰਪਾ ਕਰਨੀ ਸਮੂਹ ਬਖਤਾ ਜਨਾਂ ਤੋਂ ਆਪ ਜੀ ਕਾ ਜਸ ਕਰਦਿਆਂ, ਸਮੂਹ ਸੰਗਤਾਂ ਤੋਂ ਹਾਜ਼ਰੀਆਂ ਭਰਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਦਇਆ ਦ੍ਰਿਸ਼ਟੀ ਕਰਕੇ ਖਿਮਾ ਬਖਸ਼ਿਸ਼ ਕਰਨੀ, ਅਗਾਂਹ ਵਾਸਤੇ ਸਮਤ ਬਖਸ਼ਣੀ, ਸਿਰ ਤੇ ਮਿਹਰਾ ਪਰਿਆ ਹੱਥ ਰੱਖਣਾ, ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਚਰਨਾਂ ਕਮਲਾਂ ਤੇ ਪ੍ਰਵਾਨ ਕਰ ਲੈਣੀਆਂ, ਸਭਨਾਂ ਨੂੰ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮ ਦਾਨ ਬਖਸ਼ਿਸ਼ ਕਰਕੇ ਨਿਵਾਜਣਾ, ਕਾਰੋਬਾਰ ਪਰਿਵਾਰ ਰੁਜ਼ਗਾਰ ਵਾਧੇ ਵਰਕਤਾਂ ਬਖਸ਼ਣੇ, ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਇਸ ਵੇਲੇ ਦੀਵਾਨਾਂ ਦੀ ਸਮਾਪਤੀ ਦੀ ਅਰਦਾਸ ਹੈ ਜੀ, 6 ਪੌੜੀਆਂ ਆਨੰਦ ਸਾਹਿਬ ਜੀ ਕੇ ਜਾਪ ਹੋਏ ਹਨ, ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ, ਜੋ ਜੀ ਸਕੇ ਸੋ ਆਪ ਜੀ ਕਾ ਹੀ ਨਾਮ ਜਪੇ ਕਲਾ, ਵਾਹਿਗੁਰੂ ਜੀ ਕੀ ਵਰਤੇ, ਕਿਰਪਾ ਕਰੋ ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸਮੂਹ ਸੰਗਤਾਂ ਨੂੰ ਨਦਰੋ ਨਦਰੀ ਨਿਹਾਲ ਕਰੋ, ਸੇਈ ਪਿਆਰਿਆਂ ਦੇ ਦਰਸ਼ਨ ਦੀਦਾਰ ਮੇਲੇ ਬਖਸ਼ਣੇ, ਜਿਨ੍ਹਾਂ ਮਿਲਿਆ ਆਪ ਜੀ ਕਾ ਹੀ ਨਾਮ ਚਿਤ ਆਵੇ, ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਦੋਹਰਾ ਆ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ ਜੋ

ਸ੍ਰੀ ਵਾਹਿਗੁਰੂ ਜੀ ਸੋ ਕੋ ਡਲ ਗੁਰ ਸੇਵੀ ਐਨ ਸਹਿਜ ਸੁਭਾਅ ਦਰਸ਼ਨ ਪ੍ਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪ੍ਰਸਿਆ ਗੁਰੂ ਕੈ ਜਨਮ ਮਰਨ

ਵਾਹਿਗੁਰੂ ਜੀ ਸੋਰਠ ਮਹੱਲਾ ਪੰਜਵਾ ਕਰਨ ਕਰਾਵ ਨੁਹਾਰ ਪ੍ਰਭਦਾਤਾ ਪਾਰ ਬ੍ਰਹਮ ਪ੍ਰਭ ਸੁਆਮੀ ਸਗਲੇ ਜੀ ਕੀਏ ਦਇਆਲਾ ਸੋ ਪ੍ਰਭ ਅੰਤਰ ਜਾਮੀ ਕਰਨ ਕਾਰਨ ਕਰਨ ਕਰਾਵਨ ਹਾਰ ਪ੍ਰਭ ਦਾਤਾ ਪਾਰ ਬ੍ਰਹਮ ਪ੍ਰਭ ਸੁਆਮੀ ਸਗਲੇ ਜੀ ਕੀਏ ਦਇਆਲਾ ਸੋ ਪ੍ਰਭ ਅੰਤਰ ਜਾਮੀ ਮੇਰਾ ਗੁਰ ਹੋਵਾ ਆਪ ਸਹਾਈ ਸੂ ਸਹਿਜ ਆਨੰਦ ਮੰਗਲ ਰਸ ਅਚਰਜ ਪਈ ਵਡਾਈ ਰਾ

0: गोष्ट गया नाम सुन उधर जिन जिन दर्शन पाया पयो कृपा नानक पर व्यापना अंध सेती कर आया। वाहिगुरु जी का खालसा वाहिगुरु जी।
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ। ਸਿਰ ਮਸਤਕ ਰੱਖਿਆ ਪਾਰ ਬ੍ਰਹਮੰ, ਹਸਤਕਾਇਆ ਰੱਖਿਆ ਪਰਮੇਸ਼ੁਰ ਹੈ, ਆਤਮ ਰੱਖਿਆ ਗੋਪਾਲ ਸੁਆਮੀ, ਧਨ ਚਰਨ ਰੱਖਿਆ ਜਗਦੀਸ਼ੁਰ ਹੈ, ਸਰਬ ਰੱਖਿਆ ਗੁਰਦਿਆਲ ਹੈ, ਭੈ ਦੂਖ ਬਿਨਾਸਨ ਹੈ, ਭਗਤ ਵਸ਼ਲ ਅਨਾਥ ਨਾਥੇ, ਸਰਨ ਨਾਨਕ ਪੁਰਖ ਅਚੁੱਤ ਹੈ।

ਸਾਹਿਕਤ ਹਰਸ ਸਾਧ ਨਾ ਜਾਣਿਆ ਤਿਨ ਅੰਤਰ ਹਉ ਮੈਂ ਕੰਡਾ ਹੇ ਜਉ ਜਉ ਚਲ ਹੈ ਚੁਬੈ ਦੁਖ ਪਾਵ ਹੈ ਜਮਕਾਲ ਸਹ ਹੈ ਸਿਰ ਡੰਡਾ ਹੇ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੇ ਅਵਿਨਾਸੀ ਪੁਰਖ

ਦਰਸ਼ਨ ਇਸ਼ਨਾਨ ਸੇਵਾ ਸਿਮਰਨ ਸਤਸੰਗ ਦੀਆਂ ਅਮੋਲਕ ਘੜੀਆਂ ਬਖਸ਼ਿਸ਼ ਕਰਨੀਆਂ। ਕਿਰਪਾ ਕਰੋ ਸੱਚੇ ਪਾਤਸ਼ਾਹ ਜੀ, ਉਹ ਸਮੂਹ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ। ਸੁਖਾਸਨ ਸੇਵਾ ਕਰਨ ਦੀ ਆਗਿਆ ਹੋਵੇ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਸੇਈ ਪਿਆਰਿਆਂ ਦੇ ਮੇਲੇ ਬਖਸ਼ਣੇ, ਜਿਨ੍ਹਾਂ ਮਿਲਿਆ ਆਪ ਜੀ ਕਾ ਹੀ ਨਾਮ ਚਿੱਤ ਆਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਕਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ।

देखते पंथ की राज करेगा झूलते निशान रहे लागते दीवान रहे।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸਮੇਂ ਦੇ ਹਾਲਾਤਾਂ ਨੂੰ ਮੁੱਖ ਰੱਖਦਿਆਂ ਹੋਇਆਂ ਜੋ ਪ੍ਰਸ਼ਾਸਨ ਵੱਲੋਂ ਇੰਸਟਰਕਸ਼ਨਸ ਮਿਲੀਆਂ ਨੇ ਕਿ 9 ਵਜੇ ਗੁਰਦੁਆਰਾ ਸਾਹਿਬ ਦੇ ਜਿਹੜੇ ਮੁੱਖ ਗੇਟ ਨੇ ਉਹ ਬੰਦ ਹੋ ਜਾਇਆ ਕਰਨਗੇ। ਸੋ ਦਰਸ਼ਨ ਕਰਨ ਆਉਣ ਵਾਲੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਜੀਆਂ ਨੇ 9 ਵਜੇ ਤੋਂ ਪਹਿਲਾਂ ਦਰਸ਼ਨ ਕਰਕੇ ਕਿਰਪਾ ਕਰਕੇ ਆਪ ਜੀਆਂ ਨੇ ਦੋਨਾਂ ਗੇਟਾਂ ਤੋਂ ਬਾਹਰ ਵਾਪਸੀ ਕਰ ਲੈਣੀ। ਜਿਹੜੇ ਸੇਵਾਦਾਰਾਂ ਦੀ ਨਿਯੁਕਤੀ ਹੋਈ ਹੈ, ਸਿਲੈਕਟ ਕੀਤੇ ਗਏ ਨੇ ਪ੍ਰਬੰਧਕਾਂ ਵੱਲੋਂ, ਸਿਰਫ ਉਹੀ ਸੇਵਾਦਾਰ ਰਾਤ ਨੂੰ ਇੱਥੇ ਸੇਵਾ ਨਿਭਾਉਣਗੇ। ਨਵੇਂ ਸੇਵਾਦਾਰ ਕੁਝ ਸਮੇਂ ਲਈ ਅਜੇ ਸੇਵਾ ਦੇ ਵਿੱਚ ਦਾਖਲ ਨਹੀਂ ਹੋਣਗੇ। ਸੋ ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਸਮਾਪਤੀ ਦਾ ਸਮਾਂ ਹੁਣ ਰੋਜ਼ਾਨਾ 8:20 ਦਾ ਹੋਇਆ ਕਰੇਗਾ। ਸੋ ਜਿਹੜੀਆਂ ਸੰਗਤਾਂ ਨੇ ਦਰਸ਼ਨ ਕਰਨੇ, ਆਪ ਜੀ ਕਿਰਪਾ ਕਰਕੇ ਸਮੇਂ ਨਾਲ ਦਰਸ਼ਨ ਕਰਕੇ 9 ਵਜੇ ਤੋਂ ਪਹਿਲਾਂ ਆਪ ਜੀਆਂ ਨੇ ਘਰਾਂ ਨੂੰ ਵਾਪਸੀਆਂ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਾਹਿਬ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੈ ਕੋਏ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਨ ਸੁਆਲੇ ਹੋ ਰੂਪ ਕੇਤੀ ਦਾਤ ਜਾਣੈ ਕੌਣ ਕੂਤ ਕੀਤਾ ਪਸਾਓ ਏਕੋ ਕਵਾਓ ਤਿਸ ਤੇ ਹੋਏ ਲੱਖ ਦਰੀਆਓ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਖ ਸਾਰ ਅਸੰਖ ਮੋਨ ਲਿਵ ਲਾਏ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਾਲ ਵੱਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਛ ਮਾਲ ਭਖ ਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹੈ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗੰਮ ਅਗੰਮ ਅਸੰਖ ਲੋਵ ਅਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤਿਸ ਸਿਰ ਨਾਹੇ ਜਿਵ ਫੁਰਮਾਏ ਤਿਵ ਤਿਵ ਪਾਹੇ ਜੇਤਾ ਕੀਤਾ ਤੇਤਾ ਨਾਉ ਬਿਨ ਨਾਵੈ ਨਾਹੀ ਕੋ ਥਾਉ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ

ਦੇਹ ਪਾਣੀ ਧੋਤੈ ਉੱਤਰ ਸੋ ਖੇਹ ਮੂਤ ਪਲੀਤੇ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ ਭਰੀਐ ਮਤ ਪਾਪਾ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹਿ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵਹੁ ਜਾਹੋ ਤੀਰਥ ਤਪ ਦਇਆ ਦਾਤ ਦਾਨ ਜੇ ਕੋ ਪਾਵੈ ਤਿਲ ਕਾ ਮਾਨ ਸੁਨਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਨ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਥ ਬਾਣੀ ਬਰਮਾਓ ਸਤ ਸੁਹਾਨ ਸਦਾ ਮਨ ਚਾਓ ਕਵਨ ਸੋ ਵੇਲਾ ਵਖਤ ਕਵਨ ਕਵਨ ਥਿਤ ਕਵਨ ਵਾਰ ਕਵਨ ਸੇ ਰੁੱਤੀ ਮਾਹੋ ਕਵਨ ਜਿਤ ਹੋਆ ਆਕਾਰ ਵੇਲ ਨਾ ਪਾਇਆ ਪੰਡਤੀ ਜੇ ਹੋਵੈ ਲੇਖ ਪੁਰਾਨ ਵਖਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਨ ਥਿਤ ਵਾਰ ਨਾ ਜੋਗੀ ਜਾਣੈ ਰੁੱਤ ਮਾਹੋ ਨਾ ਕੋਈ ਜਾ ਕਰਤਾ ਸਿਰ ਠੀਕਾਉ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸਾ ਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇਕ ਦੂ ਇਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪਾਉ ਜਾਣੈ ਅੱਗੇ ਗਇਆ ਨਾ ਸੋਹੈ ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ ਸਹਿਸ ਅਠਾਰ ਹੈ ਕਹਿਣ ਕਤਿਬਾ ਅਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖੈ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾ ਲਾਹੀ ਸਾ ਲਾਹੇ ਏਤੀ ਸੁਰਤ ਨਾ ਪਾਈਆ ਨਦੀਆ ਅਤੈ ਵਾਹ ਪਵਹਿ ਸਮੁੰਦ ਨਾ ਜਾਣੀਐ ਹੈ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨਹੁ ਨਾ ਵੀਸਰ ਹੈ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨੈ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾ ਵਾਰ ਅੰਤ ਕਾਰਨ ਕਿਤੇ ਬਿਲ ਲਾਹੇ ਤਾ ਕੇ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣੈ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਇਹ ਵੱਡ ਉੱਚਾ ਹੋਵੈ ਕੋਏ ਤਿਸ ਉੱਚੇ ਕਉ ਜਾਣੈ ਸੋਏ ਜੇ ਵੱਡ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕਿਤੇ ਮੰਗਹਿ ਜੋਧ ਅਪਾਰ ਕਿਤੇ ਆ ਗਣਤ ਨਹੀਂ ਵਿਚਾਰ ਕਿਤੇ ਖੱਪ ਟੁੱਟਹਿ ਵੇਕਾਰ ਕਿਤੇ ਲੈ ਲੈ ਮੁਕਰ ਪਾਹੇ ਕਿਤੇ ਮੂਰਖ ਖਾਹੀ ਖਾਹੇ ਕਿਤੇ ਆ ਦੁੱਖ ਭੂਖ ਸਾਧ ਮਾਰ ਇਹ ਭੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੈ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਇਕ ਆਖਣ ਪਾਏ ਉਹ ਜਾਣੈ ਜੇਤੀਆ ਮੋਹ ਖਾਏ ਆਪੇ ਜਾਣੈ ਆਪੇ ਦੇ ਆਖਹਿ ਸੇ ਭੇ ਕੇਈ ਕੇ ਜਿਸ ਨੂੰ ਬਖਸੇ ਸਿਫਤ ਸਾ ਲਾਹ ਨਾਨਕ ਪਾਤ ਸਾਹੀ ਪਾਤ ਸਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਭੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀ ਬਾਣ ਅਮੁੱਲ ਤੁਲ ਅਮੁੱਲ ਪਰਵਾਨ ਅਮੁੱਲ ਬਖਸੀਸ ਅਮੁੱਲ ਨੀਸਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲ ਅਮੁੱਲ ਆਖਿਆ ਨਾ ਜਾਏ
आख आख रहे लिव लाए, आख है वेद पाठ पुराण, आख है पढ़े कर है वख्यान, आख है ब्रह्मे आख है इंद, आख है गोपी तय गोविंद, आख है ईश्वर आख है सिद्ध, आख है केते कीते बुद्ध, आख है दानव आख है देव, आख है सुर नर मुन जन सेव, केते आख है आखन पाहे, केते कह कह उठ उठ जाहे, एते कीते होर करेहे, ता आख ना सकहै केई के जेवड भावै तेवड होए।

ਆਦਿ ਅਨੀਲ ਅਨਾਦਿ ਅਨਾਹਤਿ ਜੁਗ ਜੁਗ ਏਕੋ ਵੇਸ ਆਸਨ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਨਹਾਰ।

ਧਰਮ ਧਰਮ ਕਿਰਿਆ ਅਨ ਪ੍ਰਕਾਰ ਕੀਏ ਬਹੁ ਜਤਨਾ, ਸਰੀਰ ਕਟਾਏ ਹਉਮੈ ਕਰ ਰਾਤੀ,

ਸਿਗਾਰਿਆ ਬਾਰ ਬਵਤਾ ਤੁਝੇ ਪਿਆਰੇ ਦੂਧ ਬਿਰਦ ਪਿਆਉ ਪਰ ਸਾਖ ਸੈਨ ਇਹ ਨਿਰਗੁਣ ਗੁਣ ਕਛ ਨਾ ਬੂਝੈ ਜੈ ਪ੍ਰਸਾਦ ਧਾਰ ਉਪਰ ਸੁਖ ਬਸੈ ਜੈ ਪ੍ਰਸਾਦ ਪੀਵੇ ਸੀਤਲ ਜਲਾ ਜੈ ਪ੍ਰਸਾਦ ਭੋਗੇ ਸਵਰਸਾ

ਉਸਤੇ ਚੌਗਣ ਕਰੇ ਨਿਹਾਲ ਅੰਤ ਪਾਤ ਮਾਇਆ ਕੇ ਹੇਤ ਬਿਰਕੀ ਛਾਇਆ ਸੋ ਰੰਗ ਲਾਵੈ।

0: ਤਨ ਧਨ ਕੁਟੰਬ ਸਬਾਇਆ ਮਿਥਿਆ ਰਾਜ ਜਵਨ ਤਨ ਮਾਲੇ ਮਿਥਿਆ ਰਥ ਹਸਤੀ ਅਸਬਤਰਾ ਮਿਥਿਆ ਤ੍ਰੋ ਮੋਹ ਅਪਮਾਨ ਅਸਤਰ ਭਗਤ ਸਾਧ ਕੀ ਸਰਨ
1: ਜਪ ਜਪ ਜੀਵੇ

ਜਾ ਪ੍ਰਸਾਦ ਤੇਰਾ ਓਲਾ ਰਹਿਤ ਜਾ ਪ੍ਰਸਾਦ ਤੇਰੇ ਸਗਲ ਚਿੰਦਰ ਟਾਕੇ ਜਾ ਪ੍ਰਸਾਦ ਤੁਝਕੋ ਨਾ ਪਹੁੰਚੈ ਜਾ ਪ੍ਰਸਾਦ ਪਾਈ ਦੁਰਲਭ ਦੇ ਜਾ ਪ੍ਰਸਾਦ ਆਪੂਖਨ ਪੈਰੀ ਜੈ ਜੈ ਪ੍ਰਸਾਦ ਅਸਵਹਤ ਅਸਵਾਰੀ ਜੈ ਪ੍ਰਸਾਦ ਬਾਗ ਮਿਲਖ ਤਨਾ ਜਿਨ ਤੇਰੀ ਮਨ ਬੰਤ ਬਣਾਈ ਤਿਸੇ ਧਿਆਇ ਜੋ ਇਕ ਲਖ ਜੈ ਪ੍ਰਸਾਦ ਕਰੇ ਪੁੰਨ ਬੋਦਾਨ ਜੈ ਪ੍ਰਸਾਦ ਤੂੰ ਆਚਾਰ ਬਿਹਾਰੀ ਜੈ ਪ੍ਰਸਾਦ ਤੇਰਾ ਸੁੰਦਰ ਰੂਪ ਜੈ

ਜੈ ਪ੍ਰਸਾਦ ਬੋਲੇ ਹੈ ਅੰਮ੍ਰਿਤ ਰਸਨਾ, ਜੈ ਪ੍ਰਸਾਦ ਹਸਤ ਕਰ ਚਲ ਹੈ, ਜੈ ਪ੍ਰਸਾਦ ਪਰਮ ਗਤ ਪਾਵ ਹੈ, ਐਸਾ ਪ੍ਰਭ ਤਿਆਗ ਵਰਕਤ ਲਾਗੋ, ਜੈ ਪ੍ਰਸਾਦ।

0: ਜੈ ਪ੍ਰਸਾਦ ਤੂੰ ਪਾਵੇ ਸਾਚੇ
1: ਮਨ ਮੇਰੇ ਤੂੰ ਤਾਸ ਰਾਜ
0: ਜੈ ਪ੍ਰਸਾਦ ਸਭ ਕੀ ਗਤ ਹੋਏ
1: ਨਾਨਕ ਜਾਪ ਜਪੇ ਜਪ ਸੋਏ
0: ਆਪ ਜਪਾਏ ਜਪੇ ਸੋ ਨਾਓ
1: ਆਪ ਗਵਾਏ ਸੁਹਾਣੋ।

0: ਜੋ ਜਾ ਜਪੇ ਤਿਸ ਕੀ ਗਤ ਹੋਏ,
1: ਸੰਗ ਪਾਵੇ ਜਨ ਕੋਏ,
0: ਕਰ ਕਿਰਪਾ ਅੰਤਰ ਉਤਾਰੈ, ਸਰਬ ਰੋਗ ਕਾ ਔਖਦ ਨਾਮ, ਕਾਹੋ ਜਗਤ ਕਿਤੇ ਨਾ ਪਾਈਏ ਧਰਮ, ਜਿਸ ਕੇ ਮਨ ਪਾਰ ਬ੍ਰਹਮ ਕਾ ਨਿਵਾਸ, ਆਤਮ ਰਾਮ ਤਿਸ ਨਦਰੀ ਆਇਆ,

0: ਉਕਾਰ ਕਰਾਵੇ
1: ਨਾਨਕ ਦੇਸੀ
0: ਕੌ ਮਾਨਕ ਤੇ ਕਿਆ ਹੋਏ ਆਵੇ ਇਸਕੇ ਹਾਥ ਹੋਏ ਤਾਂ ਸਭ ਕੁਛ ਲੇ ਅਨਜਾਨਤ ਵਿਖਿਆ ਮੈਂ ਰਚੈ ਪਰਮੇ ਭੁਲਾ ਦੇ ਦਿੱਤਾ ਵੇ ਕਰ ਕਿਰਪਾ।

0: करै,
1: संत के दुखन ते मुख पवै,
0: संतन के दुखन सर्प जोन पाए,
1: संत

ਜਾਂ ਕਿਹੜੇ ਦੇ ਵਿਸ਼ਵਾਸ ਪ੍ਰਭਾਇਆ ਕਹਿਤੇ ਨਿਰਭ ਹੋਏ ਬਸਾਨਾ ਬਸ ਮਾਇ ਲੈ ਬਤ ਗੜਾਈ

0: ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ
1: ਨਾਮ ਜਿਨਕੇ ਮਨ ਵਸਿਆ ਭਾਜੇ ਸ਼ਬਦ ਕਨੇਰੇ
0: ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ
1: ਸਾਚਾ ਨਾਮ ਮੇਰਾ ਆਧਾਰੂ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ
0: ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪਜਾਈਆਂ
1: ਸਦਾ ਕੁਰਬਾਨ ਕੀਤਾ ਗੁਰਵਿੱਟੋ ਜਿਸ ਆਏ ਵਡਿਆਈਆਂ
0: ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ
1: ਵਾਜੇ ਪੰਜ ਸ਼ਬਦ ਕਰ ਸਪਾਕੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ
0: ਪੰਜ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ
1: ਕਰਮ ਪਾਇਆ ਤੁਜਿਨ ਕੋਸੇ ਨਾਮ ਹਰ ਕੇ ਲਾਗੇ
0: ਕਹੇ ਨਾਨਕ ਤੈ ਸੁਖ ਹੋਆ ਤਿਤ ਕਰ ਅਣਹਦ ਵਾਜੇ
1: ਸਾਚੀ ਦੇ ਬਿੰਦੇ ਮਾਣੀ ਦੇ ਮਾਣੀ ਦੇ ਵਾਜੋ ਕਿਆ ਕਰੇ ਵਿਚਾਰੀਆ
0: ਤੁਧ ਬਾਜ ਸਮਰੱਥ ਕੋਏ ਨਾ

0: ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ ਪਾਵੇ ਤਾਂ ਸੋ ਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ
1: ਪਰਮ ਭੁੱਲੇ ਫਿਰੇ ਦਰਦ ਸਿੱਖ ਨਾਮ ਲਾ ਸਵਾਰਿਆ
0: ਗੁਰ ਪ੍ਰਸਾਦੀ ਮਨ ਪਿਆ ਨਿਰਮਲ ਜਿਨ੍ਹਾਂ ਪਾਣਾ ਪਾਵੇ
1: ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ
0: ਆਵੋ ਸੰਤ ਪਿਆਰਿਓ ਅਕਥ ਕੀ ਕਰੇ ਕਹਾਣੀ
1: ਕਰੇ ਕਹਾਣੀ ਅਕਥ ਕੇਰੀ ਕਿਤ ਦੁਆਰੇ ਪਾਈ ਹੈ
0: ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ

0: ਜਨਮ ਰਤਨ ਜਿਨੀ ਖੱਟਿਆ ਭਲੇ ਸੇ ਵਣਜਾਰੇ
1: ਕਹੈ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਰੇ
0: ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੇ ਗੁਰ ਨਾਲੇ
1: ਗੁਰ ਕੇ ਚਰਨ ਹਿਰਦੇ ਧਿਆਏ ਅੰਤਰ ਆਤਮੈ ਸਮਾਲੇ
0: ਆਪ ਛੱਡ ਸਦਾ

0: ਤੱਤੇ ਸਾਰ ਨਾ ਜਾਣੀ ਗੁਰੂ ਬਾਜੋਂ ਤੱਤੇ ਸਾਰ ਨਾ ਜਾਣੀ
1: ਸੰਸਾਰ ਭਰਮ ਸੁਤਾ ਸੁਤਿਆ ਰਹਿਣ ਬਿਹਾਣੀ
0: ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ।

ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੈ

ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ। ਜੋ ਸ਼ਰਧਾ ਕਰ ਸੇਵਦੇ ਗੁਰ ਪਾਰ ਉਤਾਰਨ, ਖੰਡਾ ਜਾ ਕੈ ਹਾਥ ਮੈਂ ਕਲਗੀ ਸੋ ਹੈ। ਸੋ ਹਮਰੀ ਰਚਿਆ ਕਰੇ ਗੁਰ ਕਲਗੀ ਧਰ ਜਗ,

ਸਤਿਗੁਰੂ ਪਾਇਆ। ਇਹੋ ਜਿਹੀ ਭਗਤ ਜਨਮ ਭਰਮਿਆ ਤਾਂ ਸਤਿਗੁਰੂ ਸ਼ਬਦ ਸੁਣਾਇਆ। ਸਤਿਗੁਰੂ ਦੇ ਵਰਦਾਤਾ ਕੋਲ ਨਹੀਂ ਸਭ ਸੁਣਿਆ ਲੋਕ ਸੁਪਾਇਆ। ਸਤਿਗੁਰੂ ਮਿਲਿਆ ਸੱਚ ਪਾਇ ਜਿਨ ਵਿੱਚ ਹੋ ਆਪ ਗਵਾਇਆ। ਜਿਨ ਸੱਚੋ ਸੱਚ ਬੁਝਾਇਆ, ਜਿਨ ਸੱਚੋ

ਫਲ ਫੁਰੂ ਲੈ ਬਹੁਤ ਅਨੰਤ ਲਾਟੂ ਮਧਾਣੀਆਂ ਨਗਾਹ ਪੰਖੀ ਪਾਉਂਦਿਆਂ ਲੈ ਨਸਾ ਸੂਏ ਚੜ ਪਵਾਈਏ ਜੰਤ ਨਾਨਕ ਪਾਉਂਦਿਆਂ ਗਣਤਨੰਤ ਬੰਧਨ ਬੰਦ ਪਵਾਏ ਸੋਏ ਪਿਆ ਕਿਰਤਨ ਚੈ ਸਭ ਕੋਏ।

ਸਤਿਗੁਰੂ ਚਾਪ ਰੱਖਿਓ ਨਾ ਕਰ ਪ੍ਰਗਟਿਆ ਸੁਣਾਇਆ ਸਤਿਗੁਰ ਮਿਲਿਆ ਸਦਾ ਮੁਕਤ ਜਿਨ ਵਿੱਚੋਂ ਮੂੰਹ ਚੁਕਾਇਆ ਉਤਮ ਇਹੋ ਵਿਚਾਰ ਹੈ ਜਿਹਨੇ ਸੱਚੇ ਸਿਉਂ ਚਲਾਇਆ ਜਗ ਜੀਵਨ ਦਾਤਾ ਪਾਇਆ।

ਅੰਨ ਨਾ ਖਾਇਆ, ਸਾਧ ਗਵਾਇਆ, ਬਹੁਤ ਦੁੱਖ ਪਾਇਆ, ਦੂਜਾ ਪਾਇਆ, ਵਸਤਰ ਨਾ ਪਹਿਰੇ, ਅਹਿਨਸ ਕਹਿ ਰਹਿ, ਮੌਨ ਬਿਗੂਤਾ, ਕਿਉਂ ਜਾਗੇ ਗੁਰ ਬਿਨ ਸੂਤਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਸਤਿਸੰਗ ਜੀ, ਹੁਣ ਬਹੁਤ ਹੀ ਸਾਡੇ ਸਤਿਕਾਰਯੋਗ ਭਾਈ ਸਾਹਿਬ ਭਾਈ ਤਰਲੋਕ ਸਿੰਘ ਪਾਉਂਟਾ ਸਾਹਿਬ ਵਾਲੇ, ਉਹ ਆਪ ਜੀ ਨੂੰ ਗੁਰਬਾਣੀ ਅਸਰੀ ਵਾਜ ਨਾਲ ਨਿਹਾਲ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਓੜੀ ਸਾਹਿਬ ਹੋਏ ਦਿਆਲ ਕਿਰਪਾ ਕਰੇ ਤਾਂ ਸਹਾਈ ਕਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਬਣਾਏ ਸੀ ਹੁਕਮ ਮੈਨੇ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ ਖਸਮੇ ਭਾਵੇ ਸੋ ਕਰੇ।

ਬਸੰਤੀ ਸੰਦੂਰ ਸੁਹਾਈ, ਸਰਸ ਅਹੀਰੀ ਲੈ ਭਾਰ ਜਾ, ਸੰਗਲਾਈ ਪੰਚ ਵਾਰ ਜਾ। ਸੁਰਮਾਨੰਦ ਭਾਸ ਕਰ ਆਏ, ਚੰਦਰ ਬਿੰਬ ਮੰਗਲਨ ਸੁਹਾਏ, ਸਰਸ ਬਾਨ ਅਵਾਹਿ ਬਿਨੋਦਾ, ਗਾਵਹਿ ਸਰਸ ਬਸੰਤ ਕਮੋਦਾ। ਅਸ਼ਟ

ਅਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨ ਹੋ ਵਿਸਾਰੀ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸੱਚ ਸਾਹਿਬਾ ਕਿਆ ਨਾਹੀ ਕਰ ਤੇਰਾ ਕਰਤਾ ਤੇਰਾ ਸਭ ਕੁਛ ਹੈ ਜਿਸ ਦੇਹ ਸੁ ਪਾਵੇ ਸਦਾ

ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਧ ਬੰਧ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ, ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ, ਸਵਾ ਸਵਾ ਮਨ ਦੇ ਗਿੱਲੇ ਪੀਸਣੇ ਪੀਸੇ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਜੰਡਾਂ ਨਾਲ ਬੰਨ ਕੇ ਸਾੜੇ ਗਏ, ਦੇਗਾਂ ਵਿੱਚ ਉਬਾਲੇ ਗਏ, ਪੁੱਠੀਆਂ ਖੱਲਾਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲ ਦੇ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ ਸਿੱਖੀ ਕੇਸਾਂ

ਤਾਂ ਸਮੂਹ ਸ਼ਹੀਦਾਂ ਦੀ ਪਾਵਨ ਕਮਾਈ ਦਾ ਧਿਆਨਤਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨਤਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ। ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਬਖਸ਼

ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਹੇ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜਨਮ ਮਰਨ ਦੁਹੁ ਮਹਿ ਨਾਹੀ ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਣ ਹਰ ਸਿਉ ਲੈਣ ਮਿਲਾਏ।

ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਹੋ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਬੈਠ ਕੇ ਗੁਰਬਾਣੀ ਪੜ੍ਹ ਸੁਣ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਇਸ ਸਮੇਂ ਸੰਤ ਬਾਬਾ ਆਨੰਦ ਸਿੰਘ ਜੀ ਨਾਨਕ ਸਰ ਕਲੇਰਾਂ ਵਾਲਿਆਂ ਦੀ ਯਾਦ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਹਨ। ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀ ਸਾਲਾਨਾ ਵਰਸੀ ਦੀ ਯਾਦ ਦੇ ਅੰਦਰ ਪੰਜ ਸ੍ਰੀ ਸਹਿਜ ਪਾਠ ਸਾਹਿਬਾਂ ਦੇ ਭੋਗ ਪਏ ਹਨ। ਸੰਤ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲੇ ਅਤੇ ਸੰਤ ਬਾਬਾ ਮੀਹਾਂ ਸਿੰਘ ਜੀ ਸਿਆੜ ਵਾਲੇ, ਤਿਨ੍ਹਾਂ ਦੀ ਯਾਦ ਅੰਦਰ ਵੀ ਸੰਗਤਾਂ ਵੱਲੋਂ ਬੇਅੰਤ ਬਾਣੀ ਦੇ ਜਾਪ ਹੋ ਕੇ ਅਰਦਾਸ ਹੋਈ ਹੈ। ਸੋ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਹੈ, ਤਿਨ੍ਹਾਂ ਗੁਰਸਿੱਖਾਂ ਗੁਰਮੁਖਾਂ ਸੰਤਾਂ ਮਹਾਂਪੁਰਖਾਂ ਭਗਤਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਦਾ ਸਾਨੂੰ ਸਭਨਾਂ ਨੂੰ ਬਲ ਉਦਮ ਉਪਰਾਲਾ ਚਾਓ ਪ੍ਰਦਾਨ ਹੋਵੇ। ਸੰਗਤਾਂ ਵੱਲੋਂ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਹੋਰ ਬੇਅੰਤ ਸੇਵਾਵਾਂ ਹੋ ਰਹੀਆਂ ਹਨ। ਗੁਰੂ ਘਰ ਦੇ ਸਮੁੱਚੇ ਹੀ ਪ੍ਰਬੰਧ ਵੱਲੋਂ ਆਪ ਸਮੂਹ ਸੇਵਾਦਾਰਾਂ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਹੈ। ਸਭਨਾਂ ਨੂੰ ਜੀ ਆਇਆਂ ਨੂੰ ਇੱਥੇ ਹੀ ਹੁਣ ਸਮਾਪਤੀ ਹੈ ਜੀ। ਭਾਈ ਸੁਖਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਗੁਰਦੁਆਰਾ ਜਾਮਨੀ ਸਾਹਿਬ ਪਾਤਸ਼ਾਹੀ ਦਸਵੀਂ ਫਿਰੋਜ਼ਪੁਰ ਵਾਲੇ ਆਪ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕਰਨਗੇ। ਹੋਈਆਂ ਸਰਬੱਤ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ। ਆਪ ਸਮੂਹ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਪਾਸੋਂ ਇੰਨੀ ਕੁ ਹਾਜ਼ਰੀ, ਆਪ ਸੰਗਤ ਦਸਰਾ ਪਾਸੋਂ ਪ੍ਰਵਾਨ ਕਰਿਓ। ਅਗਲੇ ਸਮੇਂ ਵਾਸਤੇ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ ਤਖ਼ਤ ਦਮਦਮਾ ਸਾਹਿਬ, ਆਪ ਸੰਗਤਾਂ ਨੂੰ ਗੁਰਸ਼ਬਦ ਵਿਚਾਰ ਨਾਲ ਜੋੜਨਾ ਕਰਨਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰੋ। ਬੁਲਾਓ ਜੀ ਫਤਿਹ, ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਜੁਗੋ ਜੁਗ ਅਟਲ ਚਵਰ ਛਤਰ ਤਖ਼ਤ ਦੇ ਮਾਲਕ, ਗੁਰਤਾ ਗਦੀ ਦੇ ਵਿਰਾਜਮਾਨ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਵਿੱਚ ਸਜ ਰਹੀ ਗੁਰੂ ਰੂਪ ਗੁਰੂ ਖਾਲਸਾ ਗੁਰੂ ਸਤਿਕਾਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਨੂੰ ਅਕਾਲੀ ਬਾਣੀ ਦਾ ਅੰਮ੍ਰਿਤਮਈ ਕੀਰਤਨ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਭਾਈ ਸੁਖਵਿੰਦਰ ਸਿੰਘ ਜੀ ਜਾਮਨੀ ਸਾਹਿਬ ਵਾਲੇ, ਅਤੇ ਉਹਨਾਂ ਦਾ ਕੀਰਤਨੀ ਜਥਾ ਸਮੁੱਚੇ ਹੀ ਜਥੇ ਦਾ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ। ਸੰਗਤ ਜੀ, ਅੱਜ ਸਵੇਰੇ ਬ੍ਰਹਮ ਗਿਆਨੀ ਮਹਾਂਪੁਰਖ ਬਾਬਾ ਆਨੰਦ ਸਿੰਘ ਜੀ ਮਹਾਰਾਜ ਜੀ ਦੀ ਬਰਸੀ ਦੇ ਸੰਬੰਧ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ, ਜਿਸ ਦੀ ਸੰਪੂਰਨਤਾ ਦੀ ਅਰਦਾਸ ਹੋਈ। ਅੱਜ ਉਹਨਾਂ ਦੀ ਮਿੱਠੀ ਯਾਦ ਨੂੰ ਮਨਾਉਂਦੇ ਹੋਏ ਲੰਗਰਾਂਵਾਂ ਦੀ ਸੇਵਾਵਾਂ ਵੀ ਕੀਤੀਆਂ ਜਾ ਰਹੀਆਂ ਹਨ। ਆਪ ਸਭ ਵੱਡੇ ਭਾਗਾਂ ਵਾਲੇ ਹੋ ਜੋ ਇਹ ਸੇਵਾਵਾਂ ਕਰਦੇ ਹੋ। ਸੰਤ ਬ੍ਰਹਮ ਗਿਆਨੀ ਮਹਾਂਪੁਰਖ ਬਾਬਾ ਆਨੰਦ ਸਿੰਘ ਜੀ ਮਹਾਰਾਜ ਦੀ ਬਰਸੀ ਮਨਾ ਰਹੇ ਹੋ, ਆਪ ਸਾਰਿਆਂ ਨੂੰ ਮਹਾਰਾਜ ਆਪਣੇ ਘਰੋਂ ਦਰੋਂ ਗੁਰਮਤ ਦੀਆਂ ਦਾਤਾਂ ਬਖਸ਼ਣ। ਇਸ ਦੇ ਨਾਲ ਹੀ ਸੰਗਤ ਜੀ, ਬਾਹਰ ਟੇਬਲ ਲੱਗਾ ਹੈ ਜਿਸ ਵਿੱਚ ਨੇਵੀ ਜੁਆਇਨ ਕੈਂਡੀਡੇਟਸ ਦੇ ਲਈ, ਕੈਡਰਸ ਦੇ ਲਈ ਭਰਤੀ ਹੋ ਰਹੀ ਹੈ। ਉਸ ਵਿੱਚ 9 ਤੋਂ 12 ਸਾਲ ਦੇ ਬੱਚੇ ਆਪ ਜੀ ਵਿੱਦਿਆ ਦੇ ਨਾਲ ਨਾਲ ਉਹਨਾਂ ਨੂੰ ਸ਼ਿਕਸ਼ਾ ਦੇ ਸਕਦੇ ਹਾਂ। 12 ਤੋਂ 18 ਸਾਲ ਦੇ

ਬੱਚੇ ਵੀ ਉਹਨਾਂ ਦੇ ਵਿੱਚ ਭਰਤੀ ਹੁੰਦੇ ਹਨ। ਆਪ ਜ਼ਰੂਰ ਜਾਣਕਾਰੀ ਜਾ ਕੇ ਲੈਣ ਦੀ ਕਿਰਪਾ ਕਰਨੀ। ਸਤਿਗੁਰਾਂ ਦੀ ਬਾਣੀ ਦਾ ਪਵਿੱਤਰ ਫੁਰਮਾਨ ਹੈ, ਗੁਣ ਗਾਵਤ ਮਨ ਹਰਿਆ ਹੋਵੇ, ਕਥਾ ਸੁਣਤ ਮਨ ਸਗਲੀ ਖੋਵੇ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਨੂੰ ਗੁਰਮਤਿ ਵਿਚਾਰਾਂ ਸਰਵਣ ਕਰਵਾਉਣ ਜਾ ਰਹੇ ਹਨ ਅਤੇ ਸਤਿਕਾਰਯੋਗ ਗਿਆਨੀ ਭਾਈ ਜਗਤਾਰ ਸਿੰਘ ਜੀ, ਸ੍ਰੀ ਦਮਦਮਾ ਸਾਹਿਬ ਵਾਲੇ, ਆਓ ਇਹਨਾਂ ਪਾਸੋਂ ਬੜੇ ਹੀ ਪਿਆਰ ਅਤੇ ਸਤਿਕਾਰ ਦੇ ਨਾਲ ਕਥਾ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ, ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵਡਭਾਗੇ ਹਾਂ ਆਪਾਂ ਸਾਰੇ ਹੀ ਜਿਨ੍ਹਾਂ ਨੂੰ ਸਤਸੰਗਤ ਕਰਨ ਦੀਆਂ ਸੁਭਾਗੀਆਂ ਵਡਭਾਗੀਆਂ ਘੜੀਆਂ ਨਸੀਬ ਹੋਈਆਂ ਨੇ। ਆਪ ਜੀ ਦੂਰੋਂ ਨੇੜਿਓਂ ਚੱਲ ਕੇ ਬੜੀ ਸ਼ਰਧਾ ਭਾਵਨਾ ਚਾਉ ਦੇ ਨਾਲ ਰੁਝੇਵਿਆਂ ਭਰੀ ਜ਼ਿੰਦਗੀ 'ਚੋਂ ਸਮਾਂ ਕੱਢ ਕੇ ਪਾਵਨ ਅਸਥਾਨ ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਜੀ ਦੇ ਪਾਵਨ ਅਸਥਾਨਾਂ ਦੇ ਉੱਪਰ ਹਾਜ਼ਰਾ ਹਜ਼ੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਪ੍ਰਤੱਖ ਅਤੇ ਸਮਰੱਥ ਸਤਿਗੁਰੂ ਲੋਕ ਪਰਲੋਕ ਦੇ ਰਾਖੇ ਸਮੁੱਚੀ ਮਾਨਵਤਾ ਦੇ ਸਾਂਝੇ ਗੁਰੂ ਸਰਬ ਸਾਂਝੀ ਵਾਲਤਾ ਦਾ ਉਪਦੇਸ਼ ਦੇਣ ਵਾਲੇ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸਜੇ ਹੋਏ ਐਤਵਾਰ ਦੇ ਵਿਸ਼ੇਸ਼ ਦੀਵਾਨਾਂ ਦੇ ਵਿੱਚ ਆਪ ਜੀ ਨੇ ਜੁੜ ਬੈਠ ਕਰਕੇ ਆਪਣੇ ਸਮੇਂ ਔਰ ਸਵਾਸਾਂ ਨੂੰ ਸਫਲਾ ਕਰਦਿਆਂ ਹੋਇਆਂ ਗੁਰਬਾਣੀ ਕੀਰਤਨ ਦਾ ਆਨੰਦ ਮਾਣੇ ਹੈ। ਦਸ ਤੋਂ ਪਹਿਲਾਂ ਗੁਰੂ ਕੇ ਕੀਰਤਨੀਆਂ ਪਾਸੋਂ ਆਪ ਜੀ ਗੁਰਬਾਣੀ ਕੀਰਤਨ ਦਾ ਆਨੰਦ ਮਾਣ ਰਹੇ ਸੀ। ਉਪਰੰਤ ਸੈਕਟਰੀ ਸਾਹਿਬ ਸਤਿਕਾਰਯੋਗ ਵੱਡੇ ਵੀਰ ਭਾਈ ਦਲਜੀਤ ਸਿੰਘ ਤਿੰਨਾਂ ਪਾਸੋਂ ਆਪ ਜੀ ਨੇ ਕੁਝ ਬੇਨਤੀਆਂ ਜੋ ਉਹਨਾਂ ਨੇ ਕੀਤੀਆਂ ਨੇ ਉਹ ਵੀ ਸਰਵਣ ਕਰੀਆਂ, ਔਰ ਨਾਲ ਦੀ ਨਾਲ ਅੱਜ ਦੇ ਜਿਹੜੇ ਸਮਾਗਮ ਨੇ ਮਹਾਂਪੁਰਸ਼ ਸੰਤ ਬਾਬਾ ਨੰਦ ਸਿੰਘ ਜੀ ਉਹਨਾਂ ਦੀ ਮਿੱਠੜੀ ਯਾਦ ਨੂੰ ਸਮਰਪਿਤ ਨੇ, ਭੋਗ ਪਏ ਨੇ, ਕੀਰਤਨ ਹੋਇਆ। ਗੁਰੂ ਸਾਹਿਬ ਕਿਰਪਾ ਕਰਨ, ਕੋਸ਼ਿਸ਼ ਕਰਨ, ਜਿੰਨਾ ਕੁ ਸਮਾਂ ਆਪਾਂ ਨੂੰ ਪ੍ਰਾਪਤ ਹੋਇਆ ਆਪਾਂ ਆਪਣੇ ਸਮੇਂ ਦੇ ਅੰਦਰ ਉਹਨਾਂ ਮਹਾਂਪੁਰਸ਼ਾਂ ਨੂੰ ਉਹਨਾਂ ਪਵਿੱਤਰ ਰੂਹਾਂ ਨੂੰ ਜਿਨ੍ਹਾਂ ਦੇ ਬਾਰੇ ਗੁਰਬਾਣੀ ਦੇ ਵਿੱਚ ਮਹਾਰਾਜ ਨੇ ਬਹੁਤ ਸਾਰੇ ਇਸ਼ਾਰੇ ਕੀਤੇ ਨੇ, ਉਸੇ ਸੰਬੰਧ ਵਿੱਚ ਆਪਾਂ ਕੁਝ ਕੁ ਸਮਾਂ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣੀ ਹੈ। ਦਸ ਨੇ ਇੱਕ ਸ਼ਬਦ ਸੰਪੂਰਨ ਆਪ ਜੀ ਨੂੰ ਸਰਵਣ ਕਰਵਾਇਆ ਹੈ। ਬਾਬਾ ਫਰੀਦ ਸਾਹਿਬ ਜੀ ਦਾ ਪਾਵਨ ਸ਼ਬਦ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ 488 ਨੰਬਰ ਅੰਗ ਦੇ ਉੱਪਰ ਸੁਸ਼ੋਭਿਤ ਹੈ। ਦਿਲੋਂ ਮੁਹੱਬਤ ਜਿਨ ਸਹੀ ਸੱਚਿਆ। ਆਪਾਂ ਇਹ ਸ਼ਬਦ ਦੀ ਵਿਚਾਰ ਸਾਂਝੀ ਕਰਾਂਗੇ, ਨਾਲ ਦੀ ਨਾਲ ਮਹਾਂਪੁਰਸ਼ਾਂ ਨੂੰ ਯਾਦ ਕਰਾਂਗੇ। ਆਓ ਉਸ ਤੋਂ ਪਹਿਲਾਂ ਜਿੱਥੇ ਆਪ ਜੀ ਸਰੀਰਕ ਤੌਰ 'ਤੇ ਬੜੇ ਸਾਵਧਾਨ ਹੋ ਕੇ ਜੁੜ ਬੈਠੇ ਹੋ, ਸੁਰਤੀਆਂ ਬਿਰਤੀਆਂ ਕਰਕੇ ਆਪਾਂ ਪਾਵਨ ਬਾਣੀ ਦੀ ਸ਼ਬਦ ਦੀ ਵਿਚਾਰ ਦੇ ਨਾਲ ਜੁੜੀਏ। ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਇੱਕ ਵਾਰ ਸਾਰੀ ਸੰਗਤ ਰਸਨਾ ਦੀ ਪਵਿੱਤਰਤਾ, ਮਨ ਦੀ ਇਕਾਗਰਤਾ ਵਾਸਤੇ ਹਾਜ਼ਰੀ ਸਭਨਾਂ ਦੀ ਪ੍ਰਵਾਨ ਹੋਵੇ ਗੁਰੂ ਚਰਨਾਂ ਦੇ ਵਿੱਚ, ਸਾਰੇ ਪ੍ਰੇਮ ਨਾਲ ਉਚਾਰ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਅੰਦਰ 15 ਭਗਤ ਸਾਹਿਬਾਨਾਂ ਦੀ ਬਾਣੀ ਹੈ। ਜਦੋਂ ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਕਰਵਾਈ, ਉਸ ਵੇਲੇ ਭਾਈ ਗੁਰਦਾਸ ਸਾਹਿਬ ਜੀ ਦੇ ਕੋਲੋਂ ਲਿਖਣ ਦੀ ਸੇਵਾ ਲਈ, ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਰਾਮਸਰ ਸਰੋਵਰ ਦੇ ਕੰਢੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਲਿਖਾਈ ਭਾਈ ਗੁਰਦਾਸ ਜੀ ਕੋਲੋਂ ਜਦੋਂ ਲਿਖਵਾਈ ਕਰਵਾਈ, ਉਸ ਵੇਲੇ ਮਹਾਰਾਜ ਜੀ ਨੇ 15 ਭਗਤ ਸਾਹਿਬਾਨਾਂ ਦੀ ਬਾਣੀ ਸ਼ਾਮਿਲ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ, ਜਿਨ੍ਹਾਂ ਦੇ ਵਿੱਚੋਂ ਭਗਤ ਕਬੀਰ ਸਾਹਿਬ ਔਰ ਬਾਬਾ ਫਰੀਦ ਸਾਹਿਬ ਜੀ ਦੀ ਬਾਣੀ ਬਹੁਤ ਲਮੇਰੀ ਹੈ। ਹਾਲਾਂਕਿ ਹੋਰ ਵੀ ਭਗਤ ਸਾਹਿਬਾਨ ਨੇ, ਪਰ ਕਿਸੇ ਭਗਤ ਦੇ 2 ਸ਼ਬਦ ਨੇ, ਕਿਸੇ ਦੇ 4 ਨੇ, ਕਿਸੇ ਦੇ 20 ਨੇ, ਕਿਸੇ ਦੇ 40 ਨੇ। ਕੁਝ ਭਗਤ ਐਸੇ ਵੀ ਸੀ ਗੁਰਮੁਖ ਪਿਆਰਿਓ, ਜਿਨ੍ਹਾਂ ਨੇ ਆਪਣੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਸ਼ਾਮਿਲ ਕਰਵਾਉਣ ਦੀ ਇੱਛਾ ਪ੍ਰਗਟ ਕੀਤੀ ਸੀ। ਲਾਹੌਰ ਤੋਂ ਵਿਸ਼ੇਸ਼ ਤੌਰ ਤੇ ਚੱਲ ਕੇ ਆਏ ਸਨ। ਜਦੋਂ ਉਹਨਾਂ ਨੂੰ ਪਤਾ ਲੱਗਿਆ ਸੀ ਵੀ ਮਹਾਰਾਜ ਭੀੜ ਤਿਆਰ ਕਰਵਾ ਰਹੇ ਨੇ, ਪਰ ਸਤਿਗੁਰੂ ਜੀ ਨੇ ਉਹਨਾਂ ਦੀ ਬਾਣੀ, ਜਦੋਂ ਉਹਨਾਂ ਨੇ ਆਖਿਆ ਵੀ ਸਾਡੀ ਬਾਣੀ ਸ਼ਾਮਿਲ ਕਰੋ, ਗੁਰੂ ਸਾਹਿਬ ਕਹਿੰਦੇ ਭਾਈ ਤੁਹਾਡੀ ਬਾਣੀ ਉਹੀ ਸ਼ਾਮਿਲ ਹੋਵੇਗੀ ਜਿਹੜੀ ਗੁਰੂ ਨਾਨਕ ਸਾਹਿਬ ਜੀ ਦੇ ਫਲਸਫੇ ਦੇ ਨਾਲ ਮੈਚ ਕਰਦੀ ਹੋਵੇਗੀ, ਵਿਚਾਰਧਾਰਾ ਮਿਲਦੀ ਹੋਵੇਗੀ, ਆਪਾਂ ਵਿਰੋਧੀ ਵਿਚਾਰ ਨਹੀਂ ਹੋਣਗੇ। ਗੁਰਮੁਖ ਪਿਆਰੇ ਉਹ ਭਗਤ ਬੜੀ ਈਗੋ ਦੇ ਵਿੱਚ ਸੀ, ਬੜੇ ਹੰਕਾਰ ਦੇ ਵਿੱਚ ਸੀਗੇ। ਉਹਨਾਂ ਨੇ ਆਖਿਆ ਵੀ ਤੁਸੀਂ ਸਾਡੀ ਬਾਣੀ ਸੁਣੋ। ਗੁਰੂ ਸਾਹਿਬ ਨੇ ਉਹਨਾਂ ਦੀ ਬਾਣੀ ਸੁਣੀ, ਉਹ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੀ ਕਸਵੱਟੀ ਤੇ ਖਰੀ ਨਾ ਉਤਰੀ ਜਾਂ ਸਿਧਾਂਤਕ ਤੌਰ ਤੇ ਮੈਚ ਨਹੀਂ ਸੀ ਕਰਦੀ, ਉਹਨਾਂ ਭਗਤਾਂ ਦੀ ਬਾਣੀ ਨੂੰ ਗੁਰੂ ਸਾਹਿਬ ਜੀ ਨੇ ਪ੍ਰਵਾਨ ਨਾ ਕੀਤਾ। ਉਹ ਭਗਤ ਸੀ ਭਗਤ ਛੱਜੂ, ਭਗਤ ਕਹਿਨਾ, ਭਗਤ ਪੀਲੂ, ਭਗਤ ਸ਼ਾਹ ਹੁਸੈਨ। ਭਾਵੇਂ ਕਿ ਉਹਨਾਂ ਦੀਆਂ ਹੋਰ ਰਚਨਾਵਾਂ ਸਾਨੂੰ ਉਂਝ ਪੜ੍ਹਨ ਨੂੰ ਮਿਲ ਜਾਂਦੀਆਂ ਨੇ, ਜਦੋਂ ਤੁਸੀਂ ਗਿਆਨੀ ਕਰਦੇ ਹੋ ਨਾ ਪੰਜਾਬ ਦੇ ਵਿੱਚ, ਭਾਵੇਂ ਚੰਡੀਗੜ੍ਹ ਯੂਨੀਵਰਸਿਟੀ ਤੋਂ ਕਰੋ, ਭਾਵੇਂ ਪਟਿਆਲਾ ਯੂਨੀਵਰਸਿਟੀ ਤੋਂ ਕਰੋ, ਉਦੋਂ ਉਹਨਾਂ ਦੀਆਂ ਰਚਨਾਵਾਂ ਵਿੱਚ ਐਡ ਨੇ। ਜਦੋਂ ਤੁਸੀਂ ਐਮ ਏ ਕਰਦੇ ਹੋ ਰਿਲੀਜ਼ਨ ਦੀ, ਉਦੋਂ ਵੀ ਇਹ ਕੁਝ ਥੋੜ੍ਹਾ ਬਹੁਤ ਆ ਜਾਂਦਾ, ਪਰ ਗੁਰੂ ਮਹਾਰਾਜ ਨੇ ਉਹਨਾਂ ਦੀਆਂ ਰਚਨਾਵਾਂ ਨੂੰ ਬਿਲਕੁਲ ਰਿਜੈਕਟ ਕੀਤਾ ਸੀ। ਕਾਰਨ ਕੀ ਸੀ? ਉਹਨਾਂ ਦਾ ਜਿਹੜੀ ਲਿਖਤ ਸੀ, ਉਹਨਾਂ ਦੀ ਜੋ ਰਚਨਾ ਸੀ, ਉਹ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੇ ਫਲਸਫੇ ਦੇ ਬਿਲਕੁਲ ਵਿਰੋਧ ਵਿੱਚ ਸੀਗੀ। ਮੈਂ ਥੋੜ੍ਹਾ ਜਿਹਾ ਐਗਜ਼ਾਮਪਲ ਦੇ ਦਿਆਂ, ਜਿਵੇਂ ਇੱਕ ਭਗਤ ਕਹਿੰਦਾ ਸੀ ਬਈ ਉਹੀ ਰੇ ਮੈਂ ਉਹੀ ਰੇ, ਹੈ ਨਾ, ਮੈਂ ਉਹੀ ਹਾਂ, ਮੈਂ ਉਹੀ ਹਾਂ, ਜਿਹਨੂੰ ਸਾਰੀ ਸ੍ਰਿਸ਼ਟੀ ਸਿਮਰਦੀ ਹੈ। ਉਹਦੇ ਅੰਦਰ ਈਗੋ ਸੀ, ਇੱਕ ਨੇ ਇਸਤਰੀ ਬਾਰੇ ਕੁਝ ਆਖਿਆ, ਮਤਲਬ ਕਿ ਉਹਨਾਂ ਚਾਰਾਂ ਦੀ ਬਾਣੀ ਨੂੰ ਰਿਜੈਕਟ ਕੀਤਾ। ਜਿਨ੍ਹਾਂ 15 ਭਗਤਾਂ ਦੀ ਬਾਣੀ ਨੂੰ ਸ਼ਾਮਿਲ ਕੀਤਾ, ਉਹਨਾਂ ਦੇ ਵਿੱਚੋਂ ਭਗਤ ਫਰੀਦ ਸਾਹਿਬ ਸੀ ਸਨ। ਆਪਾਂ ਉਸ ਸਬਜੈਕਟ ਤੇ ਆਉਣਾ, ਤੇ ਭਗਤ ਫਰੀਦ ਸਾਹਿਬ ਜੀ ਦਾ ਸਲੋ ਸ਼ਬਦ ਜਿਹੜਾ ਹੁਣੇ ਆਪ ਜੀ ਸਰਵਣ ਕਰਕੇ ਹਟੇ ਹੋ, ਉੱਥੇ ਭਗਤ ਫਰੀਦ ਸਾਹਿਬ ਜੀ ਬਚਨ ਕਰਦੇ ਨੇ, ਕਹਿਣ ਲੱਗੇ ਦਿਲੋਂ ਮੁਹੱਬਤ ਜਿਨ ਸਹੀ ਸੱਚੇ ਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚੇ ਆ, ਰਹਾਉ ਦੀਆਂ ਪੰਗਤੀਆਂ ਨੇ ਰੱਤੇ ਇਸ਼ਕ ਖੁਦਾਏ, ਰੰਗ ਦੀਦਾਰ ਕੇ ਵਿਸਰੇ ਆ, ਜਿਨ ਨਾਮ ਤੇ ਭੋਏ ਭਾਰਥੀਏ। ਬਾਬਾ ਫਰੀਦ ਸਾਹਿਬ ਜੀ ਦਾ ਬਚਨ ਹੈ, ਕਹਿੰਦੇ ਜਿਹੜੇ ਪਰਮਾਤਮਾ ਦੇ ਨਾਮ ਦੇ ਪ੍ਰੇਮ ਦੇ ਰੰਗ ਵਿੱਚ ਰੰਗੇ ਗਏ, ਜਿਨ੍ਹਾਂ ਨੂੰ ਉਹ ਪਰਮਾਤਮਾ ਦਾ ਸੱਚਾ ਇਸ਼ਕ, ਸੱਚਾ ਪ੍ਰੇਮ ਪੈਦਾ ਹੋ ਗਿਆ ਜਿਨ੍ਹਾਂ ਦੇ ਮਨ ਅੰਦਰ, ਰੱਤੇ ਇਸ਼ਕ ਖੁਦਾਏ, ਖੁਦਾ ਦੇ ਪਰਮਾਤਮਾ ਦੇ ਪਰਮੇਸ਼ਰ ਦੇ ਪ੍ਰੇਮ ਦੇ ਵਿੱਚ, ਇਸ਼ਕ ਦੇ ਵਿੱਚ ਰੰਗੇ ਗਏ। ਕਿਉਂਕਿ ਦੋ ਤਰ੍ਹਾਂ ਦਾ ਇਸ਼ਕ ਹੈ ਨਾ, ਦੋ ਤਰ੍ਹਾਂ ਦਾ ਪ੍ਰੇਮ ਹੈ, ਇੱਕ ਦੁਨਿਆਵੀ ਹੈ, ਇੱਕ ਪਰਮਾਰਥੀ ਹੈ, ਇੱਕ ਨੂੰ ਹਕੀਕੀ ਆਖਿਆ, ਇੱਕ ਨੂੰ ਮਜ਼ਾਜੀ ਆਖਿਆ। ਇਹ ਕਾਫੀ ਸਾਰੇ ਇਸ਼ਾਰੇ ਨੇ ਜਿਹੜੇ ਉਸ ਖੁਦਾ ਦੇ ਇਸ਼ਕ ਦੇ ਵਿੱਚ, ਉਸ ਪਰਮੇਸ਼ਰ ਦੇ ਪ੍ਰੇਮ ਦੇ ਰੰਗ ਵਿੱਚ ਰੰਗੇ ਗਏ। ਰਤੇਸ਼ ਖੁਦਾਏ, ਰੰਗ ਦੀਦਾਰ ਕੇ ਮਹਾਰਾਜ ਕਹਿੰਦੇ ਭਾਈ ਬਿਸਰੇ ਆ, ਜਿਨ ਨਾਮ ਤੇ ਭੋਏ ਭਾਰਥੀਏ। ਇੱਕ ਉਹ ਲੋਕ ਨੇ ਜਿਨ੍ਹਾਂ ਨੂੰ ਪ੍ਰੇਮ ਦਾ ਰੰਗ ਚੜ ਗਿਆ, ਪਰ ਇੱਕ ਉਹ ਨੇ ਜਿਨ੍ਹਾਂ ਨੂੰ ਪਰਮਾਤਮਾ ਵਿਸਰ ਗਿਆ, ਪਰਮਾਤਮਾ ਦਾ ਨਾਮ ਵਿਸਰ ਗਿਆ, ਪਰਮਾਤਮਾ ਦੀ ਯਾਦ ਵਿਸਰ ਗਈ, ਪਰਮਾਤਮਾ ਨੂੰ ਪ੍ਰੇਮ ਕਰਨੇ ਭੁੱਲ ਗਏ, ਪਰਮਾਤਮਾ ਦੇ ਬਣਾਏ ਹੋਏ ਸੰਸਾਰ ਨੂੰ ਤੇ ਪ੍ਰੇਮ ਕੀਤਾ, ਬਹੁਤ ਮੋਹ ਵਿੱਚ ਪੈ ਗਏ, ਕਾਰੋਬਾਰ ਪਰਿਵਾਰ ਧੀਆਂ ਪੁੱਤਰ ਧਨ ਦੌਲਤ ਪ੍ਰੋਪਰਟੀ ਦੇ ਨਾਲ
ਪਰ ਉਹ ਜਿਹੜਾ ਸਾਰੇ ਕਾਸੇ ਦਾ ਮਾਲਕ ਹੈ, ਸ੍ਰਿਸ਼ਟੀ ਦਾ ਕਰਤਾ, ਉਹਦੇ ਨਾਲ ਪ੍ਰੇਮ ਨਹੀਂ ਕੀਤਾ, ਉਹਦੀਆਂ ਦਾਤਾਂ ਨਾਲ ਮੋਹ ਹੋ ਗਿਆ, ਦਾਤ ਪਿਆਰੀ ਵਿਸਰਿਆ, ਦਾਤਾਰਾ ਬਾਣੀ ਖੇਡ ਵਾਪਰ ਗਈ। ਤੇ ਮਹਾਰਾਜ ਬਾਣੀ ਚ ਕਹਿੰਦੇ ਨੇ ਜਿਹਨਾਂ ਨੂੰ ਉਹ ਪਰਮਾਤਮਾ ਵਿਸਰ ਗਿਆ ਹੈ, ਬਾਬਾ ਜੀ ਕਹਿੰਦੇ ਵਿਸਰਿਆ, ਜਿਹਨ ਨਾਮ ਉਸ ਪਰਮਾਤਮਾ ਦਾ ਨਾਮ ਵਿਸਰ ਗਿਆ ਹੈ, ਪਤਾ ਕੀ ਉਹਨਾਂ ਨੂੰ ਖਿਤਾਬ ਦਿੱਤਾ, ਤੇ ਭੋਏ ਭਾਰ ਥੀਏ, ਧਰਤੀ ਤੇ ਸਭ ਤੋਂ ਵੱਡਾ ਭਾਰ ਨੇ ਉਹ, ਧਰਤੀ ਤੇ ਸਭ ਤੋਂ ਵੱਡਾ ਵਜ਼ਨ ਨੇ। ਸਵਾਲ ਇਹ ਹੋਏਗਾ ਵੀ ਧਰਤੀ ਤੇ ਵੀ ਭਾਰ ਹੁੰਦਾ, ਧਰਤੀ ਤਾਂ ਇਤਨੀ ਵੱਡੀ ਹੈ, ਇਹਦੇ ਉੱਪਰ ਤਾਂ ਕਿੰਨਾ ਕੁਝ ਹੈ। ਸੱਚਮੁੱਚ ਧਰਤੀ ਦੇ ਉੱਪਰ ਜਿਹੜਾ ਭਾਰ ਹੈ ਸਭ ਤੋਂ ਜ਼ਿਆਦਾ ਇਹਨਾਂ ਦਾ, ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਭੁੱਲ ਗਿਆ, ਜਿਹੜਾ ਕਿਸੇ ਦੇ ਕੀਤੇ ਹੋਏ ਪਰਉਪਕਾਰ ਨੂੰ ਭੁੱਲ ਜਾਏ, ਕਿਸੇ ਦੇ ਕੀਤੇ ਹੋਏ ਅਹਿਸਾਨ ਨੂੰ ਭੁੱਲ ਜਾਏ, ਗੁਰਮੁਖ ਪਿਆਰੇ ਉਹਨੂੰ ਆਮ ਤੌਰ ਤੇ ਅਕਿਰਤ ਕਣ ਕਿਹਾ ਜਾਂਦਾ, ਅਕਿਰਤ ਕਣ, ਜਾਂ ਉਹਦੇ ਲਈ ਸ਼ਬਦ ਵਰਤੇ ਜਾਂਦੇ ਨੇ ਅਹਿਸਾਨ ਫਰਾਮੁਸ਼, ਅਹਿਸਾਨ ਫਰਾਮੁਸ਼ ਇੱਕ ਗਾਲ ਤੋਂ ਵੀ ਉੱਪਰ ਸ਼ਬਦ ਹੈ, ਅਕਿਰਤ ਕਣ। ਇਹ ਕਹਿਣ ਤੋਂ ਭਾਵ ਇੱਕ ਬਹੁਤ ਸ਼ਬਦ ਐਸਾ ਜਿਹੜਾ ਜੇ ਕਿਸੇ ਲਈ ਵਰਤ ਲਈਏ ਬੰਦਾ ਲੜਾਈ ਤੱਕ ਉਤਰੇ ਆਉਂਦਾ। ਪਰ ਬਾਬਾ ਜੀ ਨੇ ਆਖਿਆ ਵੀ ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਭੁੱਲਿਆ, ਪਰਮੇਸ਼ਰ ਦਾ ਨਾਮ ਵਿਸਰਿਆ, ਉਹ ਅਕਿਰਤ ਕਣ ਨੇ, ਉਹ ਅਹਿਸਾਨ ਫਰਾਮੁਸ਼ ਨੇ, ਕਿਉਂਕਿ ਪਰਮਾਤਮਾ ਨੂੰ ਭੁੱਲਣਾ ਨਹੀਂ ਸੀ ਚਾਹੀਦਾ, ਜਿਹਦੀ ਮੈਂ ਆਪਾਂ ਬਾਣੀ ਚੋਂ ਪੜ੍ਹਦੇ ਹਾਂ, ਸੋ ਕਿਉਂ ਵਿਸਰੈ ਜਿਨ ਸਭ ਕੁਛ ਦੀ ਆ, ਸੋ ਕਿਉਂ ਵਿਸਰੈ ਜੇ ਜੀਵਨ ਜੀ ਆ। ਆਪਾਂ ਕਿੰਨੀ ਵਾਰੇ ਵਚਨ ਆਉਂਦੇ ਨੇ, ਜਾਂ ਮਹਾਰਾਜ ਕਹਿੰਦੇ ਨੇ ਜੇ ਪ੍ਰਸ਼ਾਦ ਬਸੈ ਸੁਖ ਮੰਦਰ ਤੇ ਸਹਿ ਧਿਆਇ ਸਦਾ ਮਨ ਅੰਦਰ, ਉਸ ਅਸ਼ਟਪਦੀ ਦੇ ਅੰਦਰ ਸਾਰਾ ਇਸ਼ਾਰਾ। ਇਸ ਕਰਕੇ ਉਹਨੂੰ ਵਿਸਰਨਾ ਨਹੀਂ ਹੈ, ਪਰ ਜਿਹਨਾਂ ਨੇ ਵਿਸਾਰਤਾ ਉਹ ਕਿਰਤ ਘਣਾ ਵਿੱਚ ਆਏ, ਅਹਿਸਾਨ ਫਰਾਮੁਸ਼ ਆਏ, ਧਰਤੀ ਤੇ ਸਭ ਤੋਂ ਵੱਡਾ ਭਾਰ ਉਹਨਾਂ ਦਾ, ਧਰਤੀ ਤੇ ਸਭ ਤੋਂ ਜ਼ਿਆਦਾ ਵਜ਼ਨ ਉਹਨਾਂ ਦਾ। ਔਰ ਜਦੋਂ ਅਸੀਂ ਭਾਈ ਗੁਰਦਾਸ ਸਾਹਿਬ ਨੂੰ ਪੜ੍ਹਦੇ ਹਾਂ ਨਾ, ਭਾਈ ਗੁਰਦਾਸ ਜਿਹਨਾਂ ਦੇ ਕੋਲੋਂ ਮਹਾਰਾਜ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਲਿਖਵਾਉਣ ਦੀ ਸੇਵਾ ਲਈ, ਮਹਾਨ ਫਿਲਾਸਫਰ ਗੁਰਮਤ ਦੇ ਮਹਾਨ ਵਿਆਖਿਆਕਾਰ, ਔਰ ਉਹਨਾਂ ਨੇ ਬਾਣੀ ਜਿੱਥੇ ਲਿਖੀ ਹੈ ਉੱਥੇ ਬਾਣੀ ਨੂੰ ਬਹੁਤ ਅੰਡਰਸਟੈਂਡ ਕੀਤਾ, ਬਹੁਤ ਬਰੀਕੀ ਦੇ ਵਿੱਚ ਸਮਝਿਆ, ਬਹੁਤ ਸਾਰੇ ਨੁਕਤੇ ਸਮਝੇ। ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ, ਕਈ ਲਿਖਾਰੀ ਤਾਂ ਐਸੇ ਹੁੰਦੇ ਨੇ ਉਹਨਾਂ ਦਾ ਕੰਮ ਸਿਰਫ ਲਿਖਣਾ ਹੁੰਦਾ, ਜਿਵੇਂ ਉਹਨਾਂ ਨੂੰ ਲਿਖਾਈ ਚੱਲੋ ਉਹਨਾਂ ਨੇ ਲਿਖੀ ਜਾਣਾ, ਉਹਨਾਂ ਦੀ ਆਪਣੀ ਕੋਈ ਕਹਿਣ ਤੋਂ ਭਾਵ ਮੱਤ ਨਹੀਂ ਹੁੰਦੀ, ਉਹਨਾਂ ਨੂੰ ਜੋ ਲਿਖਾ ਤਾ ਉਹਨਾਂ ਨੇ ਲਿਖ ਜਾਣਾ। ਲਿਖਦਿਆਂ ਦੀਆਂ ਕਈ ਵਾਰੀ ਜ਼ਿੰਦਗੀਆਂ ਲੰਘ ਜਾਂਦੀਆਂ ਨੇ, ਕਈ ਵਾਰੀ ਟਾਈਪਿਸਟ ਹੁੰਦੇ ਨੇ ਨਾ, ਉਹ ਟਾਈਪਿਸਟ ਹੁੰਦੇ ਨੇ, ਟਾਈਪ ਇਹ ਕਰਦੇ ਨੇ ਬਸ, ਸਾਰੀ ਜ਼ਿੰਦਗੀ ਟਾਈਪ ਕਰਦਿਆਂ ਦੀ ਉਹ ਲੰਘ ਜਾਂਦੀ ਹੈ, ਇੱਦਾਂ ਹੀ ਚਲੋ ਜੀ ਕਹਿਣ ਤੋਂ ਭਾਵ ਅਖੀਰ ਆ ਜਾਂਦਾ। ਲਿਖਾਰੀ ਹੁੰਦੇ ਨੇ ਉਹਨੂੰ ਲਿਖਣਾ, ਪਰ ਕੁਝ ਕੁ ਐਸੇ ਹੁੰਦੇ ਨੇ ਜਿਹੜੇ ਪ੍ਰੋਗਰੈਸ ਕਰਦੇ ਨੇ, ਜਿਹੜੇ ਚੀਜ਼ ਨੂੰ ਗਹਿਰਾਈ ਦੇ ਵਿੱਚ ਲਿਖਣ ਵੇਲੇ ਸਮਝਦੇ ਨੇ, ਉਹ ਆਪਣੀ ਵੀ ਕਿਤੇ ਨਾ ਕਿਤੇ ਫਿਰ ਉਹਦੇ ਵਿੱਚ ਨਵੀਂ ਗੱਲ ਕੋਈ ਐਡ ਕਰਦੇ ਨੇ। ਭਾਈ ਗੁਰਦਾਸ ਇਕੱਲੇ ਲਿਖਾਰੀ ਨਹੀਂ, ਭਾਈ ਗੁਰਦਾਸ ਨੇ ਆਪਣੀ ਵੀ ਬਹੁਤ ਸਾਰੀ ਰਚਨਾ ਲਿਖੀ ਹੈ, ਉਹਨਾਂ ਦੀਆਂ ਵਾਰਾਂ, ਉਹਨਾਂ ਦੇ ਕਵਿਤ, ਉਹਨਾਂ ਦੇ ਸਵੱਈਏ, ਔਰ ਉਹਨਾਂ ਦੀ ਰਚਨਾ ਨੂੰ ਗੁਰੂ ਸਾਹਿਬ ਨੇ ਬੜਾ ਖਿਤਾਬ ਬਖਸ਼ਿਆ ਗੁਰਬਾਣੀ ਦੀ ਕੁੰਜੀ ਦਾ। ਮੈਂ ਜਿਹੜੀ ਬੇਨਤੀ ਕਰ ਰਿਹਾ ਸੀ, ਭਾਈ ਗੁਰਦਾਸ ਜੀ ਨੇ ਇਸ ਚੀਜ਼ ਨੂੰ ਆਪਣੀਆਂ ਵਾਰਾਂ ਦੇ ਅੰਦਰ ਬਹੁਤ ਸੋਹਣੇ ਢੰਗ ਦੇ ਨਾਲ ਖੋਲਿਆ, ਬਹੁਤ ਸੋਹਣੇ ਢੰਗ ਦੇ ਨਾਲ ਐਕਸਪਲੇਨ ਕੀਤਾ, ਜਿੱਥੇ ਆਪਾਂ ਪੜ੍ਹਦੇ ਹਾਂ ਵਿਸਰਿਆ ਜਿੰਦ ਨਾਮ ਤੇ ਭੋਏ ਭਾਰ ਥੀਏ। ਕਿਵੇਂ ਇੱਕ ਭਾਈ ਸਾਹਿਬ ਜੀ ਦੀ ਪੌੜੀ ਹੈ, ਉਹਦੇ ਵਿੱਚ ਉਹ ਜ਼ਿਕਰ ਕਰਦੇ ਨੇ, ਕਹਿੰਦੇ ਇੱਕ ਵਾਰ ਧਰਤੀ ਨੇ ਪਰਮਾਤਮਾ ਦੇ ਦਰਬਾਰ ਵਿੱਚ ਜਾ ਕੇ, ਰੱਬ ਦੇ ਦਰ ਤੇ ਜਾ ਕੇ ਦੁਹੱਥੜੇ ਮਾਰ ਕੇ ਰੋਣਾ ਕੀਤਾ, ਬਿਰਲਾਪ ਕੀਤਾ, ਔਰ ਆਪਣੀ ਸਾਰੀ ਵਿਥਿਆ ਸੁਣਾਈ। ਹੁਣ ਤੁਹਾਡੇ 'ਚ ਹੋ ਸਕਦਾ ਕਿਸੇ ਦੇ ਮਨ 'ਚ ਆਵੇ ਵੀ ਧਰਤੀ ਰੋਂਦੀ ਹੈ ਇੱਦਾਂ, ਰੱਬ ਦੇ ਦਰ ਤੇ ਜਾ ਕੇ ਧਰਤੀ ਕਿਵੇਂ ਰੋਈ ਹੋਵੇਗੀ। ਇਹ ਨਾ ਪ੍ਰਤੀਕ ਹੁੰਦੇ ਨੇ ਗੁਰਮੁਖ ਪਿਆਰਿਓ, ਇਹ ਕਵੀਆਂ ਦੀ ਇੱਕ ਕਾਵ ਉਡਾਰੀ ਹੁੰਦੀ ਹੈ। ਕਵੀ ਧਰਤੀ ਨੂੰ ਵੀ ਬੁਲਾ ਦਿੰਦੇ ਨੇ, ਪਸ਼ੂਆਂ ਪੰਛੀਆਂ ਨੂੰ ਵੀ ਬੁਲਾ ਦਿੰਦੇ ਨੇ, ਦਰਖਤਾਂ ਨੂੰ ਵੀ ਬੁਲਾ ਦਿੰਦੇ ਨੇ, ਪੌਣ ਪਾਣੀ ਨੂੰ ਵੀ ਬੁਲਾ ਦਿੰਦੇ ਨੇ, ਕਵੀਆਂ ਦੀ ਕਾਵ ਉਡਾਰੀ ਹੁੰਦੀ ਹੈ। ਗੁਰੂ ਸਾਹਿਬ ਜੀ ਨੇ ਬਾਣੀ ਦੇ ਵਿੱਚ ਇਸ ਤਰ੍ਹਾਂ ਦੇ ਇਸ਼ਾਰੇ ਕੀਤੇ ਨੇ, ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਜਦੋਂ ਬਾਬਾ ਫਰੀਦ ਜੀ ਨੂੰ ਪੜ੍ਹੋਗੇ ਨਾ, ਕੋਇਲ ਨੂੰ ਪੁੱਛਿਆ ਵੀ ਤੂੰ ਕਾਹਦੇ ਵਾਸਤੇ ਕਾਲੀ ਹੋ ਗਈ ਹੈ, ਫਿਰ ਕੋਇਲ ਬੋਲਦੀ ਥੋੜ੍ਹੋ ਹੈ, ਵੈਸੇ ਉਹਨਾਂ ਨੂੰ ਬੁਲਾਇਆ ਉਹਨੂੰ, ਉਹ ਕਹਿੰਦੀ ਆਪਣੇ ਪ੍ਰੀਤਮ ਕੇ ਹਾਂ ਬਿਰਹਾਂ ਜਾਲੀ, ਮੈਂ ਆਪਣੇ ਪਿਆਰੇ ਨਾਲੋਂ ਵਿਛੜ ਗਈ ਹਾਂ। ਮਤਲਬ ਪ੍ਰਤੀਕ ਹੈ, ਭਾਈ ਗੁਰਦਾਸ ਜੀ ਨੇ ਕਮਾਲ ਦਾ ਉਹ ਤਰੀਕਾ ਵਰਤਿਆ, ਕਮਾਲ ਦਾ ਪ੍ਰਤੀਕ ਵਰਤਿਆ,
ਉਹ ਕਹਿੰਦੇ ਧਰਤੀ ਜਦੋਂ ਰੱਬ ਦੇ ਦਰ ਤੇ ਜਾ ਕੇ ਉਹਨੇ ਆਪਣਾ ਹੱਥ ਖੜੇ ਕਰਕੇ ਆਖਿਆ ਵੀ ਮੇਰੇ ਹੱਥ ਖੜੇ ਨੇ, ਮੇਰੇ ਤੋਂ ਹੋਰ ਭਾਰ ਨਹੀਂ ਚੱਲਿਆ ਜਾਂਦਾ, ਮੇਰੇ ਤੋਂ ਹੋਰ ਵਜਨ ਨਹੀਂ ਚੱਲਿਆ ਜਾਂਦਾ। ਤੇ ਭਾਈ ਗੁਰਦਾਸ ਕਹਿੰਦੇ ਪਰਮਾਤਮਾ ਨੇ ਜਾਂ ਰੱਬ ਨੇ ਪੁੱਛਿਆ ਵੀ ਤੇਰੇ ਤੇ ਭਾਰ ਹੈ ਕਾਹਦਾ, ਤੇਰਾ ਭਾਰ ਹੌਲਾ ਕਰ ਦਿੰਦੇ ਹਾਂ ਭਾਈ, ਜੇ ਤੇਰੇ ਤੋਂ ਭਾਰ ਹੋਰ ਚੱਲਣ ਵਿੱਚ ਤੈਨੂੰ ਔਖ ਮਹਿਸੂਸ ਹੋ ਰਹੀ ਹੈ ਤੇ ਤੇਰਾ ਭਾਰ ਘੱਟ ਕਰ ਦਿੰਦੇ ਹਾਂ। ਕਹਿੰਦੇ ਧਰਤੀ ਨੇ ਔਰ ਇਹ ਆਖਿਆ ਵੀ ਮੇਰਾ ਜਿਹੜਾ ਭਾਰ ਹੈ ਉਹ ਬਹੁਤ ਜ਼ਿਆਦਾ ਹੈ। ਇਸ ਤਰ੍ਹਾਂ ਦਾ ਜ਼ਿਕਰ ਆਉਂਦਾ ਉਹਨਾਂ ਦੀ ਰਚਨਾ ਦੇ ਵਿੱਚ, ਉਹਨਾਂ ਦੀ ਪੌੜੀ ਦੇ ਅੰਦਰ, ਵੀ ਜਿਹੜੇ ਆਹ ਬੜੇ ਬੜੇ ਮਹਿਲ ਨੇ, ਮੁਨਾਰੇ ਨੇ, ਕੋਠੀਆਂ ਨੇ, ਇਹ ਸਾਰਾ ਜਿੰਨਾ ਵੀ ਹੈ, ਦੁਨੀਆਂ ਸਾਰੀ ਵਸਦੀ ਹੈ, ਇਹਦਾ ਭਾਰ ਹੈ। ਧਰਤੀ ਕਹਿਣ ਲੱਗੀ ਨਹੀਂ, ਮੈਨੂੰ ਇਹਨਾਂ ਦਾ ਰੰਚਕ ਮਾਤਰ ਵੀ ਭਾਰ ਨਹੀਂ ਹੈ, ਇਹ ਤਾਂ ਜਦੋਂ ਤੋਂ ਸ੍ਰਿਸ਼ਟੀ ਬਣੀ ਹੈ ਤਦੋਂ ਤੋਂ ਇਸੇ ਤਰ੍ਹਾਂ ਦੁਨੀਆਂ ਧਰਤੀ 'ਤੇ ਵਸ ਰਹੀ ਹੈ। ਹਾਲਾਂਕਿ ਗ੍ਰਹਿ ਬਾਕੀ ਵੀ ਨੇ, ਪਰ ਜੀਵਨ ਦੀਆਂ ਜਿਹੜੀਆਂ ਲੋੜਾਂ ਨੇ ਉਹ ਇਸੇ ਗ੍ਰਹਿ ਦੇ ਉੱਪਰ ਪੂਰੀਆਂ ਹੁੰਦੀਆਂ ਨੇ। ਇਹ ਵੀ ਇੱਕ ਗ੍ਰਹਿ ਹੀ ਹੈ ਜਿਵੇਂ ਬਾਕੀ ਹੈ, ਬੁੱਧ ਹੈ, ਮੰਗਲ ਹੈ, ਵੀਰ ਹੈ ਨਾ, ਇਸੇ ਤਰ੍ਹਾਂ ਧਰਤੀ ਵੀ ਭਾਵੇਂ ਗ੍ਰਹਿ, ਪਰ ਇੱਥੇ ਧਰਤੀ ਧਰਮਸ਼ਾਲ ਕਿਹਾ ਹੈਗਾ। ਉਹਨੇ ਆਖਿਆ ਵੀ ਇਹਨਾਂ ਦਾ ਵਜਨ ਨਹੀਂ ਹੈ। ਕਹਿੰਦੇ ਜਿਹੜੇ ਆਸਮਾਨ ਨੂੰ ਛੂਹਦੇ ਬੜੇ ਬੜੇ ਪਰਬਤ ਪਹਾੜ ਨੇ, ਜਿਹੜੇ ਮਾਊਂਟ ਐਵਰੈਸਟ ਵਰਗੀਆਂ ਚੋਟੀਆਂ ਦੁਨੀਆਂ ਦੇ ਦੇਸ਼ਾਂ ਦੇ ਵਿੱਚ ਕਿੱਡੇ ਕਿੱਡੇ ਪਹਾੜ ਨੇ, ਇਹਨਾਂ ਦਾ ਭਾਰ ਹੈ। ਧਰਤੀ ਕਹਿਣ ਲੱਗੀ ਨਹੀਂ, ਮੈਨੂੰ ਇਹਨਾਂ ਦਾ ਵੀ ਰੰਚਕ ਮਾਤਰ ਵਜ਼ਨ ਨਹੀਂ ਹੈ, ਫਿਰ ਹੋਰ ਭਾਰ ਕਾਹਦਾ ਭਾਈ। ਆ ਜਿਹੜੇ ਸਾਗਰ ਨੇ, ਸਮੁੰਦਰ ਨੇ, ਨਦੀਆਂ ਨੇ, ਨਾਲੇ ਨੇ, ਪਾਣੀ ਹੈ, ਇਹਨਾਂ ਦਾ ਭਾਰ ਹੈ। ਉਹਨੇ ਹੱਥ ਜੋੜ ਕੇ ਆਖਿਆ ਵੀ ਮੈਨੂੰ ਇਹਨਾਂ ਦਾ ਵੀ ਭਾਰ ਨਹੀਂ ਹੈ। ਫਿਰ ਜਿਹੜੇ ਬੜੇ ਬੜੇ ਇੱਥੇ ਜਾਨਵਰ, ਪਸ਼ੂ, ਪੰਛੀ, ਹਾਥੀ ਵਰਗੇ ਜਿਹਨਾਂ ਦਾ ਟਨਾਂ ਦੇ ਵਿੱਚ ਵਜ਼ਨ ਹੈ, ਡਾਇਨਾਸੋਰ ਵਰਗੇ ਜਿਹੜੇ ਧਰਤੀ ਤੋਂ ਮੰਨਿਆ ਜਾਂਦਾ ਵੀ ਕਦੇ ਧਰਤੀ ਦੇ ਦੰਦ ਨਾ ਆਉਂਦੇ ਫਿਰਦੇ ਸੀ, ਹੁਣ ਮੁੱਕ ਗਏ ਨੇ। ਹੁਣ ਤੁਸੀਂ ਯੂਨੀਵਰਸਿਟੀਆਂ ਦੇ ਵਿੱਚ ਕਿਤੇ ਉਹਨਾਂ ਦੇ ਪਿੰਜਰ ਵੇਖ ਸਕਦੇ ਹੋ, ਡਾਇਨਾਸੋਰਾਂ ਦੇ ਪਿੰਜਰ ਨੇ। ਇੱਥੇ ਵੀ ਆਪਣੇ ਕੈਲਗਰੀ ਤੋਂ ਇੱਕ ਪਾਸੇ ਮੈਨੂੰ ਯਾਦ ਨਹੀਂ, ਉੱਥੇ ਵੀ ਕਿਹਾ ਜਾਂਦਾ ਵੀ ਇੱਥੇ ਡਾਇਨਾਸੋਰ ਰਹਿੰਦੇ ਸੀਗੇ। ਕਦੇ ਇਸ ਤਰ੍ਹਾਂ ਦੇ ਵੱਡ ਆਕਾਰੀ ਭਾਰੇ ਜੀਵ ਧਰਤੀ 'ਤੇ ਦੰਦ ਨਾ ਆਉਂਦੇ ਫਿਰਦੇ ਸੀ, ਬਈ ਇਹ ਹਾਥੀ ਵਰਗੇ ਤਾਂ ਆਪਾਂ ਅੱਜ ਵੀ ਵੇਖਦੇ ਹਾਂ, ਇਹਨਾਂ ਦਾ ਵਜ਼ਨ ਹੈ ਤੇਰੇ 'ਤੇ। ਉਹ ਕਹਿਣ ਲੱਗੀ ਨਹੀਂ, ਵੀ ਇਹਨਾਂ ਦਾ ਵੀ ਵਜ਼ਨ ਨਹੀਂ ਹੈ, ਫਿਰ ਹੋਰ ਵਜ਼ਨ ਹੋਇਆ ਕਾਹਦਾ। ਭਾਈ ਗੁਰਦਾਸ ਜੀ ਨੇ ਕਮਾਲ ਦੀ ਉਹ ਪੌੜੀ ਹੈ, ਕਹਿੰਦੇ ਨੇ ਧਰਤੀ ਨੇ ਆਖਿਆ ਨਾ ਤਿਸ ਪਹਾਰੇ ਪਰਬਤਾਂ ਅਸਮਾਨ ਖਹੰਦੇ, ਨਾ ਮੈਨੂੰ ਵਜ਼ਨ ਹੈ। ਧਰਤੀ ਕਹਿੰਦੀ ਇਹਨਾਂ ਅਸਮਾਨ ਨੂੰ ਖਹਿੰਦੇ, ਅਸਮਾਨ ਨੂੰ ਟੱਚ ਕਰਦੇ, ਉੱਚੇ ਉੱਚੇ ਪਰਬਤਾਂ ਦਾ, ਪਹਾੜਾਂ ਦਾ ਮੈਨੂੰ ਭਾਰ ਨਹੀਂ ਹੈ। ਨਾ ਤਿਸ ਭਾਰੇ ਪਰਬਤਾਂ ਅਸਮਾਨ ਖਹੰਦੇ, ਨਾ ਤਿਸ ਭਾਰੇ ਕੋਟ ਗੜ ਕਾਰੋਬਾਰ ਦਸੰਦੇ। ਕੋਟ ਦਾ ਮਤਲਬ ਕਿਲੇ, ਵੱਡੇ ਵੱਡੇ ਕਿਲੇ ਨੇ। ਆਪਾਂ ਰਾਜੇ ਮਹਾਰਾਜੇ ਕਿਲਿਆਂ ਪਿੱਛੇ ਲੜਦੇ ਮਰ ਗਏ, ਕਿਲੇਬੰਦੀ ਕਰਦੇ ਮਰ ਗਏ, ਤੁਰ ਗਏ, ਉਹਨਾਂ ਦੇ ਕਿਲੇ ਖੜੇ ਨੇ ਪੰਜਾਬ ਦੇ ਵਿੱਚ, ਹਰਿਆਣੇ ਦੇ ਵਿੱਚ, ਜਾਂ ਦੁਨੀਆਂ ਦੇ ਹੋਰ ਵੱਖ ਵੱਖ ਦੇਸ਼ਾਂ ਦੇ ਵਿੱਚ ਕਿਲੇ ਨੇ। ਔਰ ਇਹ ਜਿਹੜੇ ਕਿਲਿਆਂ ਦੇ ਮਾਲਕ ਸੀ, ਉਹਨਾਂ ਦੇ ਵਿੱਚ ਕਿਵੇਂ ਰਹਿੰਦੇ ਸੀ, ਉਹ ਸਾਰਾ ਕੁਝ ਯਾਦਾਂ ਨੇ। ਪਰ ਉਹ ਨਹੀਂ, ਕਿਲਿਆਂ ਦਾ ਵੀ ਮੈਨੂੰ ਭਾਰ ਨਹੀਂ ਹੈ, ਮਕਾਨਾਂ ਦਾ ਵੀ ਭਾਰ ਨਹੀਂ ਹੈ, ਘਰਾਂ ਦਾ ਵੀ ਭਾਰ ਨਹੀਂ ਹੈ, ਨਾ ਤਿਸ ਭਾਰੇ ਕੋਟ ਗੜ ਘਰ ਬਾਰ ਦਸੰਦੇ। ਫਿਰ ਆਖਿਆ ਨਾ ਤਿਸ ਭਾਰੇ ਸਾਇਰਾਂ ਨਦ ਵਾਹ ਪਵੰਦੇ। ਸਾਇਰ ਮੀਨਜ ਸਮੁੰਦਰਾਂ ਦਾ, ਨਦੀਆਂ ਦਾ, ਪਾਣੀ ਵਹਿੰਦਾ ਲਗਾਤਾਰ ਵਹਿੰਦਾ, ਕੋਈ ਅੰਦਾਜ਼ਾ ਨਹੀਂ ਸਮੁੰਦਰ ਦੇ ਪਾਣੀ ਦਾ ਕਿੰਨਾ ਕੁ ਉਹਦੇ ਵਿੱਚ ਪਾਣੀ ਹੋਏਗਾ। ਨਦੀਆਂ, ਨਾਲੇ, ਸਾਗਰ, ਸਮੁੰਦਰ, ਇਹਨਾਂ ਦਾ ਵੀ ਮੈਨੂੰ ਭਾਰ ਨਹੀਂ ਹੈ। ਧਰਤੀ ਨੇ ਆਖਿਆ ਨਾ ਤਿਸ ਭਾਰੇ ਜੀ ਜੰਤ ਅਣਗਿਣਤ ਫਿਰਦੇ। ਮੇਰੇ ਉੱਪਰ ਤਾਂ ਅਣਗਿਣਤ ਜੀਵ ਜੰਤੂ ਫਿਰਦੇ ਨੇ, ਆਪਾਂ ਤੇ ਨਾਮ ਵੀ ਨਹੀਂ ਸਾਰਿਆਂ ਦੇ ਜਾਣਦੇ ਨਾ। ਕੁਝ ਕੁ ਪਸ਼ੂ ਪੰਛੀਆਂ ਦੇ ਜਿਹਨਾਂ ਨਾਲ ਆਪਣਾ ਵਾਹ ਵਾਸਤਾ ਪੈਂਦਾ ਉਹਨਾਂ ਦੇ ਨਾਮ ਜਾਣਦੇ ਹਾਂ, ਬੜਾ ਕੁਝ ਐਸਾ, ਐਸੇ ਜਾਨਵਰ, ਪਸ਼ੂ ਪੰਛੀ ਉਹ ਧਰਤੀ ਤੇ ਹੀ ਨੇ, ਪਰ ਉਹਨਾਂ ਦਾ ਵੀ ਮੈਨੂੰ ਭਾਰ ਨਹੀਂ ਹੈ। ਬਹੁਤ ਪਿਆਰੇ ਬਚਨ ਨੇ, ਨਾ ਤਿਸ ਭਾਰੇ ਪਰਬਤਾਂ ਅਸਮਾਨ ਖਹੰਦੇ, ਨਾ ਤਿਸ ਭਾਰੇ ਕੋਟ ਗੜ ਘਰ ਬਾਰ ਦਸੰਦੇ, ਨਾ ਤਿਸ ਭਾਰੇ ਸਾਇਰਾਂ ਨਦ ਬਾਹ ਪਵੰਦੇ, ਨਾ ਤਿਸ ਭਾਰੇ ਜੀਹੀ ਜੰਤ ਅਣਗਿਣਤ ਫਰੰਦੇ। ਸਾਰਾ ਕੁਝ ਕਹਿ ਕੇ ਅਖੀਰ ਪਤਾ ਕੀ ਆਖਿਆ, ਪਾਰੇ ਪੋਹੇ ਅਕਿਰਤ ਕਣ ਮੰਦੀ ਹੂੰ ਮੰਦੇ। ਮੇਰੇ ਤੇ ਭਾਰ ਅਕਿਰਤ ਕਣਾਂ ਦਾ, ਅਹਿਸਾਨ ਫਰਾਮਸ਼ਾਂ ਦਾ। ਧਰਤੀ ਦਾ ਸਭ ਤੋਂ ਬਦਕਿਸਮਤ ਮਨੁੱਖ ਕੌਣ ਹੈ? ਆਪਾਂ ਤੇ ਕਹਿ ਦਿੰਦੇ ਜਿਹਦੇ ਕੋਲ, ਜਿਹੜਾ ਗਰੀਬ ਹੈ,
ਜਿਹਦੇ ਬੱਚੇ ਨੇ, ਜਿਹਦਾ ਆਪਣਾ ਕੋਈ ਘਰ ਪਰਿਵਾਰ ਨੇ, ਜਿਹਦੇ ਕੋਲੇ ਧਨ ਪਦਾਰਥ ਨੇ, ਆਪਣਾ ਤੇ ਮਤਲਬ ਇਹੀ ਇੱਕ ਤਰੀਕਾ ਨਾ ਸਮਝਣ ਦਾ ਵੀ ਆਹ ਬਦਕਿਸਮਤ ਹੈ, ਆਹ ਕਿਸਮਤ ਵਾਲਾ। ਆਪਾਂ ਕਿਸਮਤ ਵਾਲਾ ਕਹਿ ਦਿੰਦੇ ਜਿਹੜਾ ਬੰਦਾ ਮੌਜਾਂ ਚ ਹੈ, ਸੁੱਖਾਂ ਚ ਹੈ, ਧਨ ਪਦਾਰਥ ਹੈ, ਕਾਰਾਂ ਕੋਠੀਆਂ ਨੇ, ਜ਼ਮੀਨ ਜਾਇਦਾਦ ਹੈ, ਪ੍ਰੋਪਰਟੀ ਹੈ। ਪਰ ਗੁਰੂ ਸਾਹਿਬ ਜੀ ਦੇ ਮੁਤਾਬਕ ਜਾਂ ਭਾਈ ਗੁਰਦਾਸ ਜੀ ਦੇ ਮੁਤਾਬਕ ਉਹ ਕਹਿੰਦੇ ਧਰਤੀ ਦਾ ਸਭ ਤੋਂ ਬਦਕਿਸਮਤ ਮਨੁੱਖ ਉਹ ਹੈ ਜਿਹਨੂੰ ਪਰਮਾਤਮਾ ਨੇ ਸਭ ਕੁਝ ਦਿੱਤਾ, ਜੀਵਨ ਦਿੱਤਾ, ਸਭ ਕੁਝ ਦਿੱਤਾ, ਸੁੱਖ ਦਿੱਤੇ, ਪਦਾਰਥ ਦਿੱਤੇ, ਪਰ ਬਦਲੇ 'ਚ ਸ਼ੁਕਰਾਨਾ ਨਹੀਂ ਕਰਦਾ, ਬਦਲੇ 'ਚ ਵਾਹਿਗੁਰੂ ਦਾ ਧੰਨਵਾਦ ਨਹੀਂ ਕਰਦਾ। ਔਰ ਇਸ ਕਰਕੇ ਉਹਨੂੰ ਅਕਿਰਤ ਕਰਨ ਆਖਿਆ, ਇਸ ਕਰਕੇ ਉਹਨੂੰ ਅਹਿਸਾਨ ਫਰਾਮੁਸ਼ ਆਖਿਆ। ਧਰਤੀ ਵੀ ਕਹਿੰਦੀ ਹੈ ਵੀ ਮੈਂ ਇਸ ਤਰ੍ਹਾਂ ਦੇ ਲੋਕਾਂ ਦਾ ਵਜ਼ਨ ਮੇਰੇ ਤੋਂ ਨਹੀਂ ਝੱਲਿਆ ਜਾਂਦਾ। ਫਿਰ ਇਹ ਫਰਿਆਦਾਂ ਸੁਣ ਕੇ ਹੀ ਗੁਰੂ ਸਾਹਿਬ ਜੀ ਆਏ ਸੀਗੇ, ਜਿਨ੍ਹਾਂ ਨੇ ਦੁਨੀਆਂ ਨੂੰ ਦੱਸਿਆ ਵੀ ਭਾਈ ਉਸ ਪਰਮਾਤਮਾ ਦੇ ਸ਼ੁਕਰਗੁਜ਼ਾਰ ਹੋਵੋ, ਅਹਿਸਾਨ ਫਰਾਮੁਸ਼ ਨਾ ਹੋਵੋ, ਕਿਸੇ ਦੇ ਕੀਤੇ ਹੋਏ ਪਰਉਪਕਾਰਾਂ ਨੂੰ ਭੁਲਾ ਦੇਣਾ ਸਮਝਦਾਰੀ ਨਹੀਂ ਹੈ। ਬਾਬਾ ਫਰੀਦ ਸਾਹਿਬ ਜੀ ਦੇ ਕਿੱਡੇ ਪਿਆਰੇ ਬਚਨ ਨੇ, ਉਹ ਕਹਿੰਦੇ ਨੇ ਦੇਖੋ ਬਈ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ੍ਹਾਂ ਦੇ ਦਿਲੋਂ ਮੁਹੱਬਤ ਹੈ ਉਸ ਪਰਮਾਤਮਾ ਨੂੰ, ਜਿਹੜੇ ਦਿਲੋਂ ਇਸ਼ਕ ਕਰਦੇ ਨੇ, ਦਿਲੋਂ ਮੁਹੱਬਤ ਕਰਦੇ ਨੇ, ਦਿਲੋਂ ਪ੍ਰੇਮ ਕਰਦੇ ਨੇ। ਅਸਲ ਵਿੱਚ ਪ੍ਰੇਮ ਹੁੰਦਾ ਹੀ ਦਿਲ ਦਾ, ਬਾਹਰੋਂ ਪ੍ਰੇਮ ਤਾਂ ਦਿਖਾਵੇ ਦਾ ਹੋ ਜਾਂਦਾ, ਬਾਹਰੀ ਪ੍ਰੇਮ ਪ੍ਰਵਾਨ ਨਹੀਂ ਚੜ੍ਹਦਾ। ਬਾਹਰੀ ਪ੍ਰੇਮ ਦਾ ਤਾਂ ਕਿਸੇ ਨੂੰ ਪਤਾ ਲੱਗ ਜਾਣਾ ਵੀ ਮੈਨੂੰ ਬਾਹਰੋਂ ਬਾਹਰੋਂ ਪਿਆਰ ਕਰ ਰਿਹਾ, ਬੰਦਾ ਉਹ ਤੋਂ ਆਪਣੇ ਆਪ ਨੂੰ ਪਾਸੇ ਕਰ ਲੈਂਦਾ ਵੀ ਉੱਤੋਂ ਤੋਂ ਪਿਆਰ ਕਰ ਰਿਹਾ ਮੈਨੂੰ, ਬਾਹਰੋਂ ਬਾਹਰੋਂ ਪਿਆਰ ਕਰ ਲਿਆ, ਮਤਲਬ ਲਈ ਪਿਆਰ ਕਰ ਰਿਹਾ, ਉੱਥੇ ਪਿਆਰ ਵੱਧਦਾ ਨਹੀਂ ਹੈ, ਉੱਥੇ ਨੇੜਤਾ ਨਹੀਂ ਬਣਦੀ। ਤੇ ਅਸਲ ਵਿੱਚ ਪ੍ਰੇਮ ਹੁੰਦਾ ਹੀ ਅੰਦਰੋਂ ਹੈ, ਮੁਹੱਬਤ ਹੁੰਦੀ ਅੰਦਰੋਂ ਹੀ ਹੈ। ਇਸ ਕਰਕੇ ਬਾਬਾ ਫਰੀਦ ਕਹਿੰਦੇ ਦਿਲੋਂ ਮੁਹੱਬਤ, ਜਿਨ੍ਹਾਂ ਨੇ ਦਿਲੋਂ ਮੁਹੱਬਤ ਕੀਤੀ ਉਸ ਪਰਮਾਤਮਾ ਨੂੰ, ਸਹੀ ਸੱਚਿਆ, ਉਹ ਸੱਚੇ ਨੇ, ਸਚਿਆਰੇ ਨੇ। ਔਰ ਮਹਾਰਾਜ ਫਿਰ ਕਹਿਣ ਲੱਗੇ ਜਿਨ ਮਨ ਹੋਰ ਮੁੱਖ ਹੋਰ, ਸੇ ਕਾਂਢੇ ਕੱਚੇ ਆ, ਜਿਨ੍ਹਾਂ ਦੇ ਮਨ ਵਿੱਚ ਕੁਝ ਹੋਰ ਹੈ ਤੇ ਮੁੱਖ ਤੇ ਕੁਝ ਹੋਰ ਹੈ, ਉਹਨਾਂ ਨੂੰ ਕੱਚੇ ਆਖਿਆ ਹੈ। ਔਰ ਉਹ ਪ੍ਰਵਾਨ ਨਹੀਂ ਚੜ੍ਹਦੇ, ਉਹ ਕੰਮ ਨਹੀਂ ਆਉਂਦੇ। ਜਿਨ੍ਹਾਂ ਦੇ ਮਨ 'ਚ ਕੁਝ ਹੋਰ ਹੈ, ਮੂੰਹ 'ਤੇ ਕੁਝ ਹੋਰ ਹੈ, ਕਹਿੰਦੇ ਕੁਝ ਹੋਰ ਨੇ, ਕਮਾਉਂਦੇ ਕੁਝ ਹੋਰ ਨੇ, ਕਹਿਣੀ ਕੁਝ ਹੋਰ ਹੈ ਨਾ, ਰਹਿਣੀ ਕੁਝ ਹੋਰ ਹੈ, ਉਹ ਤਾਂ ਪ੍ਰਵਾਨ ਹੀ ਨਹੀਂ। ਧਰਮ ਦੀ ਦੁਨੀਆਂ 'ਚ ਤਾਂ ਬਿਲਕੁਲ ਉਹਨਾਂ ਨੂੰ ਕੋਈ ਪ੍ਰਵਾਨ ਨਹੀਂ ਹੈ। ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਆਪਾਂ ਬਚਨ ਪੜ੍ਹਦੇ, ਉਹ ਤਾਂ ਕਹਿੰਦੇ ਸੀ ਰਹਿਣ ਹੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚਿਹਰਾ। ਮਹਾਰਾਜ ਜੀ ਨੇ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਖਿਆ ਵੀ ਜਿਹੜੇ ਅੰਦਰੋਂ ਬਾਹਰੋਂ ਜਿਨ੍ਹਾਂ ਦੇ ਫਰਕ ਹੈ ਔਰ ਉਹਨਾਂ ਨੂੰ ਪ੍ਰਵਾਨਗੀ ਨਹੀਂ ਹੈ, ਇੱਥੇ ਤਾਂ ਦਿਲੋਂ ਮੁਹੱਬਤ ਹੋਣੀ ਚਾਹੀਦੀ ਹੈ ਤੇ ਅੰਦਰੋਂ ਬਾਹਰੋਂ ਮਨੁੱਖ ਇੱਕ ਹੋਣਾ ਚਾਹੀਦਾ, ਜੈਸਾ ਅੰਦਰੋਂ ਹੈ ਵੈਸਾ ਬਾਹਰੋਂ, ਜੈਸਾ ਬਾਹਰੋਂ ਹੈ ਵੈਸਾ ਹੀ ਅੰਦਰੋਂ ਹੋਣਾ ਚਾਹੀਦਾ। ਤੇ ਮਹਾਰਾਜ ਨੇ ਕਿੱਡੇ ਪਿਆਰੇ ਵਿੱਚ ਨੇ ਕੀਤੇ ਨੇ, ਸੇ ਕਾਂਢੇ ਕੱਚੇ ਆ, ਜਿਹੜੇ ਕੱਚੇ ਨੇ, ਕੱਚੀ ਚੀਜ਼ ਕੋਈ ਵੀ ਪ੍ਰਵਾਨ ਨਹੀਂ ਹੁੰਦੀ, ਕੱਚੇ ਮਿੱਤਰ ਵੀ ਸਾਥ ਨਹੀਂ ਦਿੰਦੇ, ਕੱਚੇ ਰਿਸ਼ਤੇ ਵੀ ਨਹੀਂ ਨਿਭਦੇ ਖਿਮਾ ਕਰਨਾ, ਕੱਚੀਆਂ ਚੀਜ਼ਾਂ ਵੀ ਆਪਾਂ ਨੂੰ ਪ੍ਰਵਾਨ ਨਹੀਂ। ਆਪਾਂ ਕੋਈ ਮਾਰਕੀਟ ਚੋਂ ਚੀਜ਼ ਖਰੀਦਦੇ ਹਾਂ, ਚੰਗੀ ਤਰ੍ਹਾਂ ਪਰਖਨੇ ਆ, ਪਹਿਲਾਂ ਟੋਨੇ ਆ, ਕੱਚਾ ਤੇ ਫਰੂਟ ਵੀ ਨਹੀਂ ਆਪਾਂ ਖਰੀਦਦੇ ਹੈਗੇ, ਕੱਚਾ ਤੇ ਆਟਾ ਵੀ ਨਹੀਂ ਆਪਾਂ ਖਾਣਾ ਚਾਹੁੰਦੇ, ਕਿਉਂਕਿ ਪ੍ਰੋਬਲਮ ਕ੍ਰੀਏਟ ਕਰਦਾ ਨਾ ਪੇਟ ਦੇ ਵਿੱਚ। ਇਸ ਕਰਕੇ ਪੱਕੀਆਂ ਹੋਈਆਂ ਚੀਜ਼ਾਂ ਮਹਾਰਾਜ ਨੇ ਤਾਂ ਹੀ ਬਾਣੀ 'ਚ ਕਿਹਾ ਸੀ, ਕਹਿੰਦੇ ਨਾ

ਢੂੰਡ ਲੱਭ, ਪੱਕੇ ਸੱਜਣ ਲੱਭ, ਪੱਕੇ ਸੰਤ ਲੱਭ, ਪੱਕੇ ਜਿਹੜੇ ਤੇਰਾ ਸਾਥ ਦੇ ਸਕਣ। ਓਏ ਜੀਵਨ ਦੇ ਵਿਛੜੈ, ਓਏ ਮੋਇਆਂ ਨਾ ਜਾਹੀ ਛੋੜ। ਕੱਚੇ ਤਾਂ ਜਿਉਂਦੇ ਹੀ ਛੱਡ ਜਾਂਦੇ ਨੇ, ਵਾਹਿਗੁਰੂ ਨਾ ਕਰੇ ਮਾੜੀ ਜੀ ਬਿਪਤਾ ਪੈ ਜੇ ਨਾ ਕਿਤੇ, ਬੰਦੇ ਤੇ ਕੋਈ ਪ੍ਰੋਬਲਮ ਆ ਜਾਏ, ਕੱਚੇ ਤਾਂ ਛਾਲਾਂ ਮਾਰ ਕੇ ਦੌੜ ਜਾਂਦੇ ਨੇ, ਭੱਜ ਜਾਂਦੇ ਨੇ, ਪਾਸੇ ਹੋ ਜਾਂਦੇ ਨੇ। ਜਿਹੜੇ ਪੱਕੇ ਨੇ ਉਹ ਨਿਭਦੇ ਨੇ, ਉਹ ਯਾਰੀਆਂ ਨਿਭਾਉਂਦੇ ਨੇ, ਉਹ ਦੋਸਤੀਆਂ ਨਿਭਾਉਂਦੇ ਨੇ, ਉਹ ਆਪਣਾ ਆਪਾ ਵਾਰ ਦਿੰਦੇ ਨੇ। ਕਿੰਨੀਆਂ ਸਾਖੀਆਂ, ਕਿੰਨੀਆਂ ਸਟੋਰੀਆਂ ਆਪਣੇ ਕੋਲੇ ਹੋਣਗੀਆਂ। ਇਸ ਕਰਕੇ ਮਹਾਰਾਜ ਨੇ ਤਾਂ ਕੱਚੇ ਗੁਰੂ ਤੋਂ ਵੀ ਸਾਨੂੰ ਪਾਸੇ ਰਹਿਣ ਨੂੰ ਕਿਹਾ ਵੀ ਕੱਚੇ ਗੁਰੂ ਦੇ ਕੋਲੋਂ ਵੀ ਪਾਸੇ ਰਹਿਣਾ, ਕੱਚਾ ਗੁਰੂ ਵੀ ਤੁਹਾਨੂੰ ਆਪਣੇ ਲਈ ਮਤਲਬ ਵਰਤੇਗਾ। ਆਪਾਂ ਦੇਖਦੇ ਹਾਂ ਕਿੰਨੇ ਕੱਚੇ ਗੁਰੂ ਬਣੇ ਨੇ ਦੇਹਧਾਰੀ, ਆਪਣੇ ਲਈ ਸੰਗਤ ਦਾ ਸ਼ੋਸ਼ਣ, ਪੈਸਾ, ਧਨ, ਪਰ ਜਦੋਂ ਕੋਈ ਬਿਪਤਾ ਆ ਗਈ ਤੇ ਪਾਸੇ। ਇਸ ਕਰਕੇ ਕਾਚੇ ਗੁਰ ਤੇ ਮੁਕਤ ਨਾ ਹੂਆ, ਮਹਾਰਾਜ ਨੇ ਉਧਰ ਵੀ ਸਾਨੂੰ ਅਲਰਟ ਕੀਤਾ, ਗੁਰੂ ਵੀ ਆਪਣਾ ਪੂਰਾ ਹੋਵੇ, ਪੱਕਾ ਹੋਵੇ। ਜਿਵੇਂ ਆਪਾਂ ਪੜ੍ਹਦੇ ਹਾਂ, ਪੂਰਾ ਪ੍ਰਭ ਆਰਾਧਿਆ ਪੂਰਾ ਜਾਕਾ ਨਾਉ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਔਰ ਇੱਥੇ ਤਾਂ ਵਚਨ ਕੀਤੇ ਨੇ ਵੀ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ ਆ। ਸਾਹਿਬ ਕਹਿੰਦੇ ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਵਿਸਰਿਆ ਜਿਨ ਨਾਮ ਤੇ ਭੋਏ ਭਾਰ ਥੀਏ। ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਵਿਸਰ ਗਿਆ, ਪਰਮਾਤਮਾ ਦੀਆਂ ਦਿੱਤੀਆਂ ਹੋਈਆਂ ਦਾਤਾਂ ਵਿਸਰ ਗਈਆਂ, ਪਰਮਾਤਮਾ ਦਾ ਸ਼ੁਕਰਾਨਾ ਕਰਨਾ ਜਿਹੜਾ ਭੁੱਲ ਗਏ, ਪਰਮਾਤਮਾ ਦਾ ਧੰਨਵਾਦ ਕਰਨਾ ਜਿਹੜੇ ਭੁੱਲ ਗਏ, ਔਰ ਉਹ ਧਰਤੀ ਤੇ ਭਾਰ ਨੇ। ਇਸੇ ਕਰਕੇ ਗੁਰਮੁਖ ਪਿਆਰਿਓ, ਸਾਨੂੰ ਬਾਣੀ ਚ ਮਹਾਰਾਜ ਨੇ ਵਾਰ ਵਾਰ ਵਾਰ ਵਾਰ ਮੁੜ ਮੁੜ ਕੇ ਅਨੇਕਾਂ ਵਾਰ ਆਖਿਆ ਵੀ ਤੁਸੀਂ ਉਸ ਪਰਮਾਤਮਾ ਨੂੰ ਕਦੇ ਵਿਸਾਰਨਾ ਨਹੀਂ ਹੈ, ਉਸ ਪਰਮਾਤਮਾ ਨੂੰ ਕਦੇ ਭੁਲਾਉਣਾ ਨਹੀਂ ਹੈ, ਸਗੋਂ ਸ਼ੁਕਰਾਨਾ ਇਹੀ ਕਰਨਾ। ਸਾਡੀ ਅਰਦਾਸ ਦਾ ਵਿਧਾਨ ਵੀ ਇਹੀ ਹੈ ਨਾ, ਜਦੋਂ ਆਪਾਂ ਅਰਦਾਸ ਕਰਦੇ ਹਾਂ ਉਸ ਤੋਂ ਪਹਿਲਾਂ ਸਾਹਿਬ ਦੇ ਬਚਨ ਪੜ੍ਹਦੇ ਹਾਂ, ਤੂੰ ਠਾਕੁਰ ਤੁਮ ਪਏ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ। ਇਹ ਜ਼ਿੰਦਗੀ, ਇਹ ਸਰੀਰ, ਇਹ ਸਭ ਰਾਸੀ ਪੂੰਜੀ ਜੋ ਵੀ ਹੈ, ਸਭ ਤੁਹਾਡੀ ਦਾਤ ਹੈ। ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੂਖ ਘਨੇਰੇ। ਤੁਹਾਡੀ ਕਿਰਪਾ ਦੇ ਨਾਲ ਅਸੀਂ ਸੰਘਣੇ ਵੱਡੇ ਘਨੇਰੇ ਸੁੱਖਾਂ ਦਾ ਆਨੰਦ ਮਾਣ ਰਹੇ ਹਾਂ। ਮਤਲਬ ਕੀ ਹੈ, ਸ਼ੁਕਰਾਨੇ ਦੀ ਭਾਵਨਾ ਹੋਣੀ ਚਾਹੀਦੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਉਹਨੂੰ ਕਦੇ ਨੀ ਵਿਸਾਰਨਾ, ਕਦੇ ਵੀ ਉਹਨੂੰ ਭੁਲਾਉਣਾ ਨਹੀਂ ਹੈ। ਫਿਰ ਕੀ ਕਹਿੰਦੇ ਨੇ, ਆਪ ਲੀਏ ਲੜ ਲਾਹੇ ਦਰ ਦਰ ਵੇਸ ਸੇ। ਜਿਨ੍ਹਾਂ ਨੂੰ ਪਰਮਾਤਮਾ ਨੇ ਆਪਣੇ ਚਰਨਾਂ ਨਾਲ ਜੋੜ ਲਿਆ, ਲੜ ਲਾ ਲਿਆ, ਉਹੀ ਪ੍ਰਵਾਨ ਚੜੇ ਨੇ, ਦਰਵੇਸ਼ ਬਣ ਗਏ ਉਹ। ਤਨ ਜਣੇਂਦੀ ਮਾਂ ਆਏ ਸਫਲ ਸੇ, ਉਹਨਾਂ ਦੀਆਂ ਮਾਵਾਂ ਧਨ ਨੇ, ਉਹਨਾਂ ਦੀਆਂ ਮਾਵਾਂ ਨੂੰ ਧਨਤਾ ਦੇ ਯੋਗ ਆਖਿਆ। ਧਨ ਜਣੇਂਦੀ ਮਾਂ ਆਏ ਸਫਲ ਸੇ, ਉਹਨਾਂ ਦਾ ਆਉਣਾ ਸਫਲ ਆ। ਆਉਂਦੇ ਤਾਂ ਦੁਨੀਆਂ ਆਈ ਜਾ ਰਹੀ ਹੈ, ਜਨਮ ਹੋ ਰਹੇ ਨੇ, ਹੈ ਨਾ, ਰੋਜ਼ ਬੱਚਿਆਂ ਦੇ ਜਨਮ ਹੋ ਰਹੇ ਨੇ। ਚਲੋ ਇਹ ਕੁਦਰਤੀ ਵਰਤਾਰਾ, ਨਾਲ ਦੀ ਨਾਲ ਚਲਾਉਣਾ ਵੀ ਹੋ ਰਿਹਾ, ਇੱਕ ਆ ਰਿਹਾ ਇੱਕ ਜਾ ਰਿਹਾ, ਹੈ ਨਾ, ਇਹ ਤਾਂ ਜਦੋਂ ਸ੍ਰਿਸ਼ਟੀ ਬਣੀ ਹੈ। ਪਰ ਸਾਰਿਆਂ ਦਾ ਕੀ ਆਉਣਾ ਪ੍ਰਵਾਨ ਚੜ੍ਹਦਾ, ਕੀ ਸਾਰਿਆਂ ਦਾ ਆਉਣਾ ਸਫਲਾ ਹੁੰਦਾ, ਕੀ ਸਾਰਿਆਂ ਦਾ ਜੀਵਨ ਥਾਂ ਪੈਂਦਾ, ਨਹੀਂ। ਤਨ ਜਣੇ ਦੀ ਮਾਂ ਆਏ ਸਫਲ ਸੇ, ਜਿਨ੍ਹਾਂ ਨੇ ਪਰਮਾਤਮਾ ਨੂੰ ਸਿਮਰਿਆ ਆਰਾਧਿਆ, ਔਰ ਉਹਨਾਂ ਦੀਆਂ ਮਾਵਾਂ ਵੀ ਧਨ, ਉਹ ਆਪ ਉਹਨਾਂ ਦਾ ਜੀਵਨ ਸਫਲ। ਅੱਛਾ, ਇਹ ਵੀ ਮਹਾਰਾਜ ਨੇ ਬਾਣੀ ਚ ਆਖਿਆ ਵੀ ਜਿਨ੍ਹਾਂ ਬੱਚਿਆਂ ਨੇ ਪਰਮਾਤਮਾ ਨੂੰ ਭੁਲਾਤਾ, ਪਰਮੇਸ਼ਰ ਨੂੰ ਭੁਲਾਤਾ, ਔਰ ਉਹਨਾਂ ਦੀਆਂ ਮਾਵਾਂ ਨੂੰ ਵੀ ਕਿਤੇ ਨਾ ਕਿਤੇ ਬਾਣੀ ਚ ਇਹ ਆਖਿਆ ਵੀ ਜਿਨ ਹਰ ਹਿਰਦੈ ਨਾਮ ਨਾ ਵਸਿਓ, ਤਿੰਨ ਮਾਤ ਕੀਜੈ ਹਰ ਵਾਂਝਾ, ਤਿੰਨ ਛੁੰਨੀ ਦੇਹ ਫਿਰੈ ਫਿਰ ਨਾਮ ਹੈ, ਉਹ ਖੱਪ ਖੱਪ ਮੋਏ ਕਰਾਂਝਾ। ਜਿਨ ਹਰ ਹਿਰਦੈ ਨਾਮ ਨਾ ਵਸਿਓ, ਜਿਨ੍ਹਾਂ ਦੇ ਹਿਰਦੇ ਚ ਨਾਮ ਨਹੀਂ ਵਸਿਆ, ਔਰ ਉਹਦੇ ਨਾਲ ਤਾਂ ਕਹਿੰਦੇ ਉਹਨਾਂ ਦੀਆਂ ਮਾਵਾਂ ਜੇ ਜਨਮ ਨਾ ਦਿੰਦੀਆਂ ਤਾਂ ਵੀ ਬੈਟਰ ਸੀ ਖਿਮਾ ਕਰਨਾ। ਪਰ ਉੱਥੇ ਹੈ ਧਨ ਜਣੇਂਦੀ ਮਾਓ, ਉਹਨਾਂ ਮਾਵਾਂ ਨੂੰ ਧਨ ਆਖਿਆ ਬਾਣੀ ਦੇ ਵਿੱਚ। ਦੇਖੋ ਉਹਨਾਂ ਮਾਵਾਂ ਨੂੰ ਵੀ, ਉਹਨਾਂ ਉਸ ਪਿਤਾ ਨੂੰ ਵੀ ਧਨ ਆਖਿਆ, ਧਨ ਧਨ ਪਿਤਾ, ਧਨ ਧਨ ਕੁਲ, ਧਨ ਧਨ ਸੋ ਜਨਨੀ, ਜਿੰਨੀ ਗੁਰੂ ਜਣਿਆ ਮਾਏ, ਹੈ ਨਾ। ਅੱਜ ਆਪਾਂ ਜੇ ਮਹਾਂਪੁਰਸ਼ ਬਾਬਾ ਆਨੰਦ ਸਿੰਘ ਜੀ ਨੂੰ ਸਮਰਪਿਤ ਭੋਗ ਪਏ ਨੇ, ਮੈਂ ਥੋੜ੍ਹਾ ਜਿਹਾ ਉਸ ਪਾਸੇ ਬੇਨਤੀ ਕਰਦੇ ਹਾਂ ਵੀ ਇਸ ਤਰ੍ਹਾਂ ਦਾ ਜਿਹੜੇ ਮਹਾਂਪੁਰਸ਼ ਆਉਂਦੇ ਨੇ,
ਇਸ ਤਰ੍ਹਾਂ ਦੇ ਜਿਹੜੇ ਸੰਤ ਮਹਾਤਮਾ ਲੋਕ ਆਉਂਦੇ ਨੇ, ਭਗਤ ਜਨ ਆਉਂਦੇ ਨੇ, ਗੁਰਸਿੱਖ ਆਉਂਦੇ ਨੇ, ਔਰ ਇਹਨਾਂ ਦਾ ਜਿਹੜਾ ਆਉਣਾ ਹੈ ਇਹ ਸਫਲਾ ਹੁੰਦਾ। ਇਹ ਆਪਣਾ ਜੀਵਨ ਹੀ ਸਫਲਾ ਨਹੀਂ ਕਰਦੇ, ਇਹ ਹੋਰਾਂ ਨੂੰ ਵੀ ਜੀਵਨ ਸਫਲ ਕਰਨ ਦੀ ਜਾਂਚ ਸਿਖਾਉਂਦੇ ਨੇ। ਆਉਂਦੇ ਨੇ ਸੰਸਾਰ ਵਿੱਚ, ਜਨਮ ਆਮ ਲੋਕਾਂ ਵਾਂਗ ਹੁੰਦਾ ਹੈ, ਸਾਡੇ ਵਾਂਗ ਹੁੰਦਾ ਹੈ, ਦੇਖਣ ਨੂੰ ਸਾਡੇ ਵਾਂਗ ਹੁੰਦੇ ਨੇ ਕੰਮਕਾਰ, ਪਰ ਉਹਨਾਂ ਦਾ ਜੀਵਨ ਜਿਉਣ ਦਾ ਜਿਹੜਾ ਢੰਗ ਹੈ, ਤਰੀਕਾ, ਉਹ ਬਿਲਕੁਲ ਸੰਸਾਰੀ ਬੰਦਿਆਂ ਨਾਲੋਂ ਵੱਖਰਾ ਹੁੰਦਾ। ਜਿਵੇਂ ਆਪਾਂ ਬਾਣੀ ਚੋਂ ਪੜ੍ਹਦੇ ਹਾਂ ਵੀ ਭਗਤਾਂ ਤੈ ਸੰਸਾਰੀਆਂ ਜੋੜ ਕਦੇ ਨਾ ਆਇਆ, ਹੈ ਨਾ। ਅਤੇ ਜਿਹੜਾ ਭਗਤ ਹੈ ਉਹ ਵੀ ਇਸੇ ਸੰਸਾਰ 'ਚ ਰਹਿੰਦਾ, ਉਹਦੇ ਵੀ ਪਰਿਵਾਰ, ਮਾਤਾ ਪਿਤਾ ਨੇ, ਉਹਦੇ ਵੀ ਭੈਣ ਭਰਾ ਨੇ, ਉਹਦੇ ਵੀ ਘਰਵਾਰ ਹੈ, ਉਹਦੇ ਵੀ ਧੀਆਂ ਪੁੱਤਰ ਨੇ। ਇੱਕ ਸੰਸਾਰੀ ਹੈ, ਉਹਦਾ ਵੀ ਘਰਵਾਰ ਹੈ, ਪਰਿਵਾਰ ਹੈ, ਧੀਆਂ ਪੁੱਤਰ ਨੇ, ਪਰ ਉਹਨਾਂ 'ਚ ਮੈਸਿੰਗ ਨਹੀਂ ਹੈ। ਕਿੱਥੇ ਫਰਕ ਹੈ? ਮਹਾਰਾਜ ਤੇ ਕਹਿੰਦੇ ਨੇ ਭਗਤਾਂ ਤੈ ਸੰਸਾਰੀਆਂ ਜੋੜ, ਜੋੜ ਦਾ ਮਤਲਬ ਮੇਲ ਨਹੀਂ ਬਣਦਾ ਉਹਨਾਂ ਦਾ। ਕਿਉਂ ਨਹੀਂ ਮੇਲ ਬਣਦਾ? ਜਿਹੜਾ ਇੱਕ ਸੰਸਾਰੀ ਹੈ ਉਹ ਆਪਣੇ ਘਰ ਨੂੰ, ਆਪਣੇ ਪਰਿਵਾਰ ਨੂੰ, ਆਪਣੇ ਬੱਚਿਆਂ ਨੂੰ ਲੋੜ ਤੋਂ ਜ਼ਿਆਦਾ ਮੋਹ ਕਰਦਾ, ਬਹੁਤ ਜ਼ਿਆਦਾ ਮੋਹ ਕਰਦਾ। ਉਹ ਆਪਣੇ ਬੱਚਿਆਂ ਦੇ ਮੋਹ ਵਿੱਚ ਪੈ ਕੇ, ਆਪਣੇ ਪਰਿਵਾਰ ਦੇ ਮੋਹ ਵਿੱਚ ਪੈ ਕੇ ਠੱਗੀਆਂ, ਠੋਰੀਆਂ, ਹੇਰਾ ਫੇਰੀਆਂ, ਚੋਰ ਬਜ਼ਾਰੀਆਂ ਵੱਧ ਘੱਟ ਕਰਨ ਤੋਂ ਵੀ ਸੰਕੋਚ ਨਹੀਂ ਕਰਦਾ। ਇੱਕ ਆਮ ਬੰਦਾ, ਆਪਾਂ ਕਹਿੰਦੇ ਹਾਂ ਜੀ ਪਰਿਵਾਰ ਵਾਲੇ ਹਾਂ, ਠੱਗੀਆਂ ਮਾਰਨੀਆਂ ਪੈਂਦੀਆਂ ਨੇ ਪਰਿਵਾਰ ਵਾਲੇ ਹਾਂ, ਕੀ ਕਰਨਾ, ਇਹ ਹੇਰਾ ਫੇਰੀਆਂ ਮਾੜੀਆਂ ਮੋਟੀਆਂ ਕਰਨੀਆਂ ਪੈਂਦੀਆਂ ਨੇ। ਮੈਨੂੰ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਕਿਤੋਂ ਇੱਕ ਥਾਂ ਤੋਂ ਵੀ ਨਹੀਂ ਹੈਗਾ ਵੀ ਗ੍ਰਹਿਸਥੀ ਨੂੰ ਛੋਟ ਹੈ, ਇਹ ਵੀ ਗ੍ਰਹਿਸਥੀ ਠੱਗੀ ਮਾਰ ਸਕਦਾ, ਬਾਲ ਬੱਚਿਆਂ ਵਾਲਾ ਠੱਗੀ ਮਾਰ ਸਕਦਾ, ਕਿਤੇ ਵੀ ਐਸਾ ਨਹੀਂ ਹੈ। ਸਗੋਂ ਇਹ ਹੈ ਵੀ ਤੁਸੀਂ ਆਪਣੀ ਹੱਕ ਸੱਚ ਦੀ ਕਿਰਤ ਕਮਾਈ ਕਰ। ਹਾਂ, ਇਹੀ ਤੇ ਔਖਾ, ਇਹੀ ਤੇ ਹੈ ਖੰਡੇ ਦੀ ਧਾਰ ਤੇ ਤੁਰਨਾ, ਇਹੀ ਤੇ ਹੈ ਦਿਲੋਂ, ਜਿਹਨੂੰ ਬਾਬਾ ਫਰੀਦ ਜੀ ਕਹਿੰਦੇ ਨੇ, ਬਾਟ ਹਮਾਰੀ ਖਰੀ ਉਡੀਣੀ, ਖੰਨੇ ਉਹ ਤਿੱਖੀ ਬਹੁਤ ਪੀਣੀ, ਉਸ ਉੱਪਰ ਹੈ ਮਾਰਗ ਮੇਰਾ, ਸ਼ੇਖ ਫਰੀਦਾ ਪੰਥ ਸਮਾਰਸ ਮੇਰਾ। ਮੈਂ ਬੇਨਤੀ ਜਿਹੜੀ ਕਰ ਰਿਹਾ ਸੀ, ਸੰਸਾਰੀ ਬੰਦਾ ਪਰਿਵਾਰ ਲਈ ਠੱਗੀਆਂ ਮਾਰਦਾ, ਤੇ ਬਾਣੀ ਦੇ ਵਿੱਚ ਉਹਨਾਂ ਨੂੰ ਸਮਝਾਇਆ ਵੀ ਬਹੁ ਪਰਪੰਚ ਕਰ ਪਰ ਤਨ ਲਿਆਵੈ, ਸੁੱਤ ਦਾਰਾ ਪਿਆਨ ਲੁਟਾਵੈ, ਮਨ ਮੇਰੇ ਭੂਲੇ ਕਪਟ ਨਕੀਜੈ, ਅੰਤ ਨਵੇਰਾ ਤੇਰੇ ਜੀ ਪਹਿਲੀ ਜੈ, ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੇ, ਸਾਥ ਤੇਰਾ ਚੱਲੈ ਨਾਹੀ ਤਿਸ ਨਾਲ, ਕਿਉਂ ਚਤਲਾਈ ਹੈ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪੁੱਛੋ ਤਾਈਏ। ਤੁਸੀਂ ਰੋਜ਼ ਪੜ੍ਹਦੇ ਹੋ ਮਹਾਰਾਜ ਦੇ ਵਚਨ, ਪਰ ਜਿਹੜਾ ਭਗਤ ਹੈ ਉਹਦਾ ਵੀ ਪਰਿਵਾਰ ਹੈ, ਉਹ ਵੀ ਸਮਾਜ ਵਿੱਚ ਰਹਿੰਦਾ, ਉਹ ਠੱਗੀਆਂ ਠੋਰੀਆਂ ਨਹੀਂ ਮਾਰਦਾ, ਉਹਨਾਂ ਦਾ ਚਾਲ ਨਿਰਾਲੀ ਹੈ, ਉਹਨਾਂ ਦੇ ਜੀਵਨ ਜਿਉਣ ਦਾ ਤਰੀਕਾ ਨਿਰਾਲਾ ਹੈ, ਉਹਨਾਂ ਦੇ ਜੀਵਨ ਬਸਰ ਕਰਨ ਦੇ ਢੰਗ ਤਰੀਕੇ ਵੱਖਰੇ ਨੇ। ਤਾਂ ਹੀ ਤੇ ਮਹਾਰਾਜ ਨੇ ਕਿਹਾ ਸੀ ਭਗਤਾਂ ਕੀ ਚਾਲ ਨਿਰਾਲੀ। ਹੁਣ ਉਹ ਤੁਰਨ ਨੂੰ ਤਾਂ ਆਮ ਬੰਦਿਆਂ ਵਾਂਗੂ ਤੁਰਦੇ ਨੇ, ਚਾਲ ਦਾ ਮਤਲਬ ਜੀਵਨ ਜਿਉਣ ਦਾ ਤਰੀਕਾ ਹੈ, ਜੀਵਨ ਜਿਉਣ ਦਾ ਢੰਗ ਹੈ, ਕਾਰ ਵਿਹਾਰ ਕਰਨ ਦਾ ਤਰੀਕਾ। ਇਹ ਕੋਈ ਆਏ ਨੀ ਵੀ ਚਾਲ ਕੋਈ ਪੈਦਲ ਤੁਰਦਿਆ ਤੇ ਚਾਲ ਉਹੋ ਜਿਹੀ ਹੈ, ਭਗਤਾਂ ਦੀ ਚਾਲ ਨਿਰਾਲੀ ਹੈ, ਜੀਵਨ ਜਿਉਣ ਦਾ ਤਰੀਕਾ ਬਾਕੀ ਦੁਨੀਆਂ ਦੇ ਲੋਕਾਂ ਨਾਲੋਂ ਬਿਲਕੁਲ ਵੱਖਰਾ। ਕਿਵੇਂ ਹੈ ਚਾਲਾਂ ਨਿਰਾਲੀ ਭਗਤਾਂ ਕਿਹੜੀ ਬਿਖਮ ਮਾਰਗ ਚੱਲਣਾ। ਮਹਾਰਾਜ ਕਹਿੰਦੇ ਨਿਰਾਲੀ, ਦੋ ਵਾਰੀ ਆਖਿਆ ਭਗਤਾਂ ਕੀ ਚਾਲ ਨਿਰਾਲੀ, ਫਿਰ ਕਹਿੰਦੇ ਚਾਲਾਂ ਨਿਰਾਲੀ ਭਗਤਾਂ ਕਿਹੜੀ, ਬਹੁਤ ਜ਼ੋਰ ਦੇ ਕੇ ਆਖਿਆ ਵੀ ਇਹ ਬਿਖਮ ਰਸਤੇ ਤੇ ਤੁਰਦੇ ਨੇ। ਬਿਖਮ ਰਸਤਾ ਹੈ ਹੱਕ ਸੱਚ ਦੀ ਕਿਰਤ ਕਮਾਈ ਕਰਕੇ ਆਪਣੇ ਬੱਚਿਆਂ ਨੂੰ ਪਾਲਣਾ, ਇਹ ਅੱਜੇ ਔਖਾ ਨਹੀਂ, ਇਹ ਪਹਿਲਾਂ ਵੀ ਔਖਾ ਸੀ। ਸੁੱਖ ਸਹੂਲਤਾਂ ਪ੍ਰਾਪਤ ਕਰਨੀਆਂ ਅੱਜੇ ਔਖੀਆਂ ਨਹੀਂ, ਆਪਾਂ ਅੱਜ ਕਹਿੰਦੇ ਜੀ ਅੱਜ ਤਾਂ ਬਹੁਤ ਔਖਾ, ਕਿਰਤ ਕਮਾਈ ਦੇ ਨਾਲ ਤਾਂ ਦਸਾਂ ਨੌਹਾਂ ਦੀ ਕਿਰਤ ਕਮਾਈ ਦੇ ਨਾਲ ਤਾਂ ਬਹੁਤ ਔਖਾ, ਇਧਰੋਂ ਉਧਰੋਂ ਕਰਨਾ ਪੈਂਦਾ, ਇਹੀ ਤੇ ਹੈ ਵਾਟ ਮਤਲਬ ਔਖਾ ਰਾਹ, ਇਹੀ ਤੇ ਬਿਖਮ ਰਾਹ ਹੈਗਾ। ਤੇ ਮਹਾਰਾਜ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਇਹੀ ਆਖਿਆ, ਚਾਲਾਂ ਨਿਰਾਲੀ ਭਗਤਾਂ ਕਿਹੜੀ ਬਿਖਮ ਮਾਰਗ ਚੱਲਣਾ, ਔਰ ਉਹ ਐਸੇ ਰਸਤੇ ਤੇ ਤੁਰਦੇ ਨੇ ਕਿਸੇ ਨਾਲ ਕੋਈ ਬਾਦ ਨਹੀਂ, ਘਾਟ ਨਹੀਂ, ਹੇਰਾ ਫੇਰੀ ਨਹੀਂ, ਚੋਰ ਬਜ਼ਾਰੀ ਨਹੀਂ, ਊਚ ਨੀਚ ਨਹੀਂ, ਈਰਖਾ ਨਹੀਂ, ਦੂਈ ਦਵੈਤ ਨਹੀਂ, ਬਿਲਕੁਲ ਨਿਰਾਲੇ ਹੋ ਕੇ ਜੀਂਦੇ ਨੇ। ਉਹ ਉਹ ਕਿਸੇ ਦੇ ਨਾਲ ਐਂ ਵੀ ਨਹੀਂ ਵੀ ਕੋਈ ਉਹਨਾਂ ਨਾਲ ਬੁਰਾ ਕਰਦਾ ਤੇ ਉਹ ਬੁਰਿਆਈ ਤੇ ਉਤਰੇ ਆਉਣ, ਉਹਨਾਂ ਨਾਲ ਕੋਈ ਬੁਰਾ ਵੀ ਕਰੇ ਉਹ ਫਿਰ ਵੀ ਚੰਗਿਆਈ ਕਰਦੇ ਨੇ। ਤਾਂ ਹੀ ਤੇ ਭਗਤਾਂ ਨੇ ਆਖਿਆ, ਜਿਹੜੇ ਭਗਤਾਂ ਦੀ ਚਾਲ ਨਿਰਾਲੀ ਹੈ ਉਹਨਾਂ ਨੂੰ ਪੁੱਛ ਕੇ ਵੇਖੋ ਖਾਂ, ਉਹ ਕਹਿੰਦੇ ਫਰੀਦ ਦਾ ਬੁਰੇ ਦਾ ਭਲਾ ਕਰ। ਆਮ ਬੰਦਾ ਥੋੜੋ ਕਰਦਾ, ਆਪਾਂ ਕਹਿੰਦੇ ਜੇ ਸਾਡੇ ਨਾਲ ਬੁਰਾ ਕਰੋਗੇ ਅਸੀਂ ਤੁਹਾਡੇ ਨਾਲ ਬੁਰਾ ਕਰਾਂਗੇ, ਜਿਵੇਂ ਤੁਸੀਂ ਸਾਡੇ ਨਾਲ ਪੇਸ਼ ਆਵੋਗੇ ਅਸੀਂ ਤੁਹਾਡੇ ਨਾਲ ਉਸੇ ਤਰ੍ਹਾਂ ਪੇਸ਼ ਆਵਾਂਗੇ।
ਅਸੀਂ ਕਹਿੰਦੇ ਅਦਲੇ ਦਾ ਬਦਲਾ, ਇਹ ਆਮ ਸੰਸਾਰੀਆਂ ਦੀ ਗੱਲ ਹੈ, ਆਮ ਲੋਕਾਂ ਦੀ। ਪਰ ਭਗਤ ਦਾ ਨਿਰਾਲਾ ਜੀਵਨ ਕੀ ਹੈ? ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗਈ, ਪੱਲੇ ਸਭ ਕਿਛ ਪਾਏ। ਆਹ ਨਿਰਾਲੀ ਹੈ, ਚਾਲਾ ਨਿਰਾਲੀ, ਭਗਤਾਂ ਕੇਰੀ ਬਿਖਮ ਮਾਰਗ ਚੱਲਣਾ। ਅੱਗੇ ਕਹਿੰਦੇ ਲੱਭ ਲੋਭ ਅਹੰਕਾਰ ਤਾਂ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ। ਲੱਭ ਲੋਭ ਅਹੰਕਾਰ ਤ੍ਰਿਸ਼ਨਾ, ਇਹੀ ਤੇ ਚੀਜ਼ਾਂ ਨੇ ਜਿਹੜੀਆਂ ਸਾਡਾ ਖੜਾ ਨਹੀਂ ਛੱਡਦੀਆਂ। ਤ੍ਰਿਸ਼ਨਾਵਾਂ ਦੇ ਵਿੱਚ ਆਪਾਂ ਪਏ ਹਾਂ, ਤ੍ਰਿਸ਼ਨਾਵਾਂ ਖਤਮ ਨਹੀਂ ਹੁੰਦੀਆਂ। ਇੱਕ ਤ੍ਰਿਸ਼ਨਾ ਖਤਮ ਹੁੰਦੀ ਹੈ ਦੂਸਰੀ, ਇੱਕ ਇੱਛਾ ਪੂਰੀ ਹੁੰਦੀ ਹੈ ਦੂਸਰੀ। ਲੱਭ ਹੈ, ਲਾਲਚ ਹੈ, ਲੋਭ ਹੈ ਪਦਾਰਥਾਂ ਦਾ, ਹੰਕਾਰ ਹੈ। ਆਮ ਬੰਦੇ ਨੂੰ ਮਾੜਾ ਜਿਹਾ ਕੁਝ ਮਿਲ ਜਾਏ, ਹੰਕਾਰ ਵਿੱਚ ਆ ਜਾਂਦਾ, ਆਮ ਬੰਦਾ ਲਾਲਚੀ ਹੋ ਜਾਂਦਾ, ਲੋਭੀ ਹੋ ਜਾਂਦਾ, ਤ੍ਰਿਸ਼ਨਾ ਦੇ ਵਿੱਚ ਪੈ ਜਾਂਦਾ, ਤੇ ਸਾਰੀ ਜ਼ਿੰਦਗੀ ਇਹ ਚੀਜ਼ਾਂ ਉਸ ਮਨੁੱਖ ਦਾ ਫਿਰ ਖਹਿੜਾ ਨਹੀਂ ਛੱਡਦੀਆਂ। ਤ੍ਰਿਸ਼ਨਾ ਬੁਝਦੀ ਨਹੀਂ ਹੈ, ਉਹ ਧਨ ਪਦਾਰਥ ਇਕੱਠਾ ਕਰੀ ਜਾਂਦਾ, ਮਾਇਆ ਇਕੱਠੀ ਕਰੀ ਜਾਂਦਾ, ਪਰ ਤ੍ਰਿਸ਼ਨਾ ਬੁਝਦੀ ਨਹੀਂ ਹੈ। ਤੇ ਜਿਹੜਾ ਭਗਤ ਹੈ ਉਹ ਲੱਭ ਲੋਭ ਅਹੰਕਾਰ ਤਜ ਦਾ ਮਤਲਬ ਹੈ ਛੱਡ ਦਿੰਦਾ, ਇਹਨਾਂ ਨੂੰ ਉਹਦੇ ਅੰਦਰ ਲੱਭ ਨਹੀਂ ਹੈ। ਲੱਭ ਖਾਣ ਨਾਲ ਸੰਬੰਧਿਤ ਹੈ, ਖਾਣ ਪੀਣ ਨਾਲ। ਲੋਭ ਹੁੰਦਾ ਪਦਾਰਥਾਂ ਦਾ, ਧਨ ਮਾਇਆ ਇਤਿਆਦਿਕ ਦਾ, ਇਹ ਦੋਵੇਂ ਸ਼ਬਦ ਭਾਵੇਂ ਇਕੱਠੇ ਨੇ। ਤਾਂ ਹੀ ਮਹਾਰਾਜ ਨੇ ਲੱਭ ਕੁੱਤਾ ਆਖਿਆ ਸੀ, ਲੱਭ ਕੁੱਤਾ ਕੂੜ ਝੂੜਾ, ਠੱਗ ਖਾਧਾ ਮੁਰਦਾਰ। ਤੇ ਜਿਹੜਾ ਭਗਤ ਹੈ ਉਹਦੇ ਅੰਦਰ ਇਹ ਨਹੀਂ ਹੈ, ਉਹਨੇ ਛੱਡਤਾ ਲੱਭ ਨੂੰ, ਅਸੀਂ ਤੇ ਰਸਾਂ ਕਸਾਂ ਵਿੱਚ ਪੈ ਗਏ। ਭਗਤ ਕੀ ਕਹਿੰਦਾ? ਉਹ ਤਾਂ ਕਹਿੰਦਾ ਫਰੀਦਾ ਰੁੱਖੀ ਸੁੱਖੀ ਖਾਏ ਕਹਿ, ਠੰਡਾ ਪਾਣੀ ਪੀਓ, ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਇਹ ਭਗਤ ਦੀ ਅਵਸਥਾ, ਭਾਵੇਂ ਉਹਦੇ ਸਾਹਮਣੇ ਕੋਈ ਕਿਹੋ ਜਿਹਾ ਖਾਂਦਾ ਹੋਵੇ, ਪਰ ਉਹ ਆਪਣਾ ਚਿੱਤ ਨਹੀਂ ਡਲਾਉਂਦਾ, ਮਨ ਨਹੀਂ ਉਹਦਾ ਬੇਈਮਾਨ ਹੁੰਦਾ। ਉਹ ਤਾਂ ਕਹਿੰਦਾ ਜਿਹੋ ਜਿਹੀ ਰੁੱਖੀ ਮਿਲ ਗਈ, ਸੁੱਕੀ ਮਿਲ ਗਈ, ਰੁੱਖੀ ਸੁੱਖੀ ਖਾਏ ਕਹਿ, ਆਪਣਾ ਠੰਡਾ ਪਾਣੀ ਪੀਓ, ਦੇਖ ਪਰਾਈ ਚੋਪੜੀ, ਪਰਾਰੇ ਪਰਾਇਆਂ ਵੱਲ ਵੇਖ ਕੇ, ਦੂਸਰਿਆਂ ਵੱਲ ਵੇਖ ਕੇ, ਲਾਲਾਂ ਨਹੀਂ ਛੁੱਟਣੀਆਂ, ਮਨ ਨਹੀਂ ਬੇਈਮਾਨ ਕਰਨਾ, ਆਪਣਾ ਜੀ ਨਹੀਂ ਤਰਸਾਉਣਾ। ਤੇ ਬਾਕੀ ਦੁਨੀਆਂ ਦਾ ਤਾਂ ਹੈ ਨਾ, ਖਿਮਾ ਕਰਿਓ, ਆਪਣਾ ਤੇ ਐਸਾ ਹੀ ਹਾਲ ਹੈ, ਆਮ ਦੁਨੀਆਂ। ਇਹੀ ਤੇ ਭਗਤਾਂ ਤੇ ਸੰਸਾਰੀਆਂ, ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਉੱਥੇ ਕਹਿੰਦੇ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਇਹ ਸਾਰਾ ਕੁਛ ਛੱਡਤਾ। ਇਸ ਕਰਕੇ ਮੈਂ ਬੇਨਤੀ ਕਰ ਰਿਹਾ ਸੀ ਵੀ ਉੱਥੇ ਕੀ ਹੈ, ਧਨ ਜਣੇਂਦੀ ਮਾਂ ਉਹ ਆਏ ਸਫਲ ਸੇ ਹੈ, ਉਹਨਾਂ ਨੂੰ ਧਨ ਆਖਿਆ, ਜਿਹੜੇ ਭਗਤ ਜਨ ਸੰਤ ਜਨ ਆਉਂਦੇ ਨੇ ਔਰ ਉਹ ਆਪਣਾ ਜੀਵਨ ਇਸ ਤਰ੍ਹਾਂ ਦਾ ਬਸਰ ਕਰਦੇ ਨੇ, ਲੱਭ ਲੋਭ ਤੋਂ ਰਹਿਤ ਹੁੰਦੇ ਨੇ, ਵਿਸ਼ੇ ਵਿਕਾਰਾਂ ਤੋਂ ਰਹਿਤ ਹੁੰਦੇ ਨੇ, ਮਾਇਆ ਦੇ ਪ੍ਰਭਾਵ ਤੋਂ ਰਹਿਤ ਹੁੰਦੇ ਨੇ, ਉਹ ਆਪਣਾ ਜੀਵਨ ਐਨ ਪਾਰਦਰਸ਼ਤਾ ਦੇ ਨਾਲ ਬਿਤਾਉਂਦੇ ਨੇ, ਤੇ ਉਹ ਦੁਨੀਆਂ ਨੂੰ ਵੀ ਇਹੀ ਦੱਸਦੇ ਨੇ, ਦੁਨੀਆਂ ਦੇ ਲੋਕੋ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ, ਔਰ ਪਰਾਇਆ ਹੱਕ ਨਹੀਂ ਮਾਰਨਾ, ਬੇਈਮਾਨੀ ਨਹੀਂ ਕਰਨੀ। ਸਗੋਂ ਇਹ ਕਹਿੰਦੇ ਨੇ ਵੀ ਕਾਲ ਖਾਏ ਕਿਸ ਹੱਥੋਂ ਦੇ, ਨਾਨਕ ਰਾਹ ਪਛਾਣ ਐਸੇ, ਵੀ ਆਪਣੀ ਦਸਾਂ ਨੌਹਾਂ ਦੀ ਕਿਰਤ ਕਮਾਈ ਦੇ ਵਿੱਚੋਂ ਦਸਵੰਧ ਕੱਢਣਾ, ਔਰ ਗਰੀਬਾਂ ਲੋੜਵੰਦਾਂ ਦੀ ਵਾਸਤੇ ਜਿਹੜਾ ਸੀ ਆਪਣਾ ਹਿੱਸਾ ਕੱਢਣਾ, ਇਹ ਅਸਲੀ ਰਾਹ ਹੈਗਾ। ਹੁਣ ਜਿੰਨੇ ਵੀ ਜੇ ਆਪਾਂ ਪਰ ਆਪਾਂ ਇਸ ਤਰ੍ਹਾਂ ਦੇ ਜਿਹੜੇ ਲੋਕ ਨੇ, ਸੰਤ ਜਨ ਨੇ, ਉਹ ਜਦੋਂ ਦੁਨੀਆਂ 'ਚ ਵਿਸਰਦੇ ਨੇ, ਦੁਨੀਆਂ ਉਹਨਾਂ ਤੋਂ ਪ੍ਰਭਾਵਿਤ ਹੁੰਦੀ ਹੈ, ਉਹਨਾਂ ਦਾ ਸਤਿਕਾਰ ਕਰਦੀ ਹੈ, ਮੱਥੇ ਟੇਕਦੀ ਹੈ, ਨਮਸਕਾਰਾਂ ਕਰਦੀ ਹੈ, ਉਹਨਾਂ ਦੇ ਨਾਲ ਜੁੜਦੀ ਹੈ, ਉਹਨਾਂ ਦੇ ਬਚਨ ਵਿਲਾ ਸਰਵਣ ਕਰਦੀ ਹੈ, ਪਰ ਜਦੋਂ ਫਿਰ ਇਸ ਤਰ੍ਹਾਂ ਦੇ ਸੰਤ ਲੋਕ, ਇਸ ਤਰ੍ਹਾਂ ਦੇ ਭਗਤ ਜਨ, ਗੁਰਮੁਖ ਰੂਹਾਂ, ਔਰ ਜਦੋਂ ਫਿਰ ਇਹ ਸੰਸਾਰ ਤੋਂ ਇੱਕ ਵਿਧਾਨ ਮੁਤਾਬਕ, ਕਿਉਂਕਿ ਜੋ ਆਇਆ ਸੋ ਚੱਲ ਸੀ, ਜਦੋਂ ਉਹ ਜਾਂਦੇ ਨੇ, ਫਿਰ ਦੁਨੀਆਂ ਦਾ ਵੱਡਾ ਹਿੱਸਾ ਰੋਣ ਦਾ, ਧੋਣ ਦਾ, ਬਿਰਲਾਪ ਕਰਦਾ ਵੀ ਇਹ ਮਹਾਂਪੁਰਸ਼ ਚਲੇ ਗਏ, ਸਾਡਾ ਕੀ ਹੋਵੇਗਾ। ਦੁਨੀਆਂ ਰੋਂਦੀ ਹੈ, ਪਰ ਹੈਰਾਨ ਹੋਵੋਗੇ ਤੁਸੀਂ, ਇੱਥੇ ਵੀ ਭਗਤਾਂ ਤੇ ਸੰਸਾਰੀਆਂ ਦੀ ਮੱਤ ਨਹੀਂ ਮਿਲ ਰਹੀ। ਸੰਸਾਰੀ ਲੋਕ ਰੋਂਦੇ ਨੇ, ਪਰ ਭਗਤ ਕਬੀਰ ਸਾਹਿਬ ਕਹਿੰਦੇ ਨਹੀਂ, ਰੋਣਾ ਨਹੀਂ ਚਾਹੀਦਾ। ਵੈਸੇ ਜਨਮ ਤੇ ਭੰਗੜੇ ਪੈਂਦੇ ਨੇ, ਖੁਸ਼ੀਆਂ ਮਨਾਈਆਂ ਜਾਂਦੀਆਂ ਨੇ, ਵਧਾਈਆਂ ਦਿੱਤੀਆਂ ਲਈਆਂ ਜਾਂਦੀਆਂ ਨੇ, ਬੜਾ ਕੁਝ ਹੁੰਦਾ। ਜਨਮ ਤੋਂ ਬਾਅਦ ਵੀ ਕਿੰਨੇ ਕਿੰਨੇ ਸਾਲ ਤੱਕ ਬਰਥਡੇ ਸੈਲੀਬ੍ਰੇਟ ਕੀਤੇ ਜਾਂਦੇ ਨੇ, ਪਰ ਬਾਬਾ ਕਬੀਰ ਸਾਹਿਬ, ਭਗਤ ਕਬੀਰ ਸਾਹਿਬ ਵਰਗੇ ਮਹਾਂਪੁਰਸ਼, ਉਹਨਾਂ ਨੇ ਤਾਂ ਕਮਾਲ ਦੇ ਬਚਨ ਕੀਤੇ ਨੇ, ਕਹਿੰਦੇ ਭਾਈ ਮਰਨ ਤੋਂ ਬਾਅਦ ਦੁਨੀਆਂ ਰੋਂਦੀ ਹੈ,
ਪਰ ਰੋਣਾ ਨਹੀਂ ਚਾਹੀਦਾ, ਬਣਿਆ ਹੋਇਆ। ਪਰ ਉਹਨਾਂ ਤੇ ਇੱਥੋਂ ਤੱਕ ਵੀ ਆਖਿਆ, ਕਹਿੰਦੇ ਖਾਸ ਕਰਕੇ ਸੰਤ ਦੇ ਜਾਣ ਤੋਂ ਬਾਅਦ, ਜਿਹੜਾ ਸੰਤ ਹੈ, ਸੰਤ ਦੀ ਇੱਕ ਅਵਸਥਾ ਹੈ। ਸੰਤ ਕਿਸੇ ਪਹਿਰਾਵੇ ਦਾ ਨਾਮ ਨਹੀਂ ਹੈ, ਸੰਤ ਕਿਸੇ ਦਿੱਖ ਦਾ ਨਾਮ ਨਹੀਂ ਹੈ, ਸੰਤ ਇੱਕ ਅਵਸਥਾ ਹੈ ਜਿੰਨਾ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ ਧਨ ਸੇਈ ਨਾਨਕਾ ਪੂਰਨ ਸੋਈ ਸੰਤ। ਇਹ ਕਸਵੱਟੀ ਹੈ ਪਿਆਰਿਓ, ਇਹ ਇੱਕ ਪਰਿਭਾਸ਼ਾ ਹੈ। ਸੰਤ ਨੂੰ ਇਸ ਪਰਿਭਾਸ਼ਾ ਦੇ ਉੱਪਰ ਲਾ ਕੇ ਵੇਖਣਾ ਕੀ ਖਰਾ ਉਤਰਦਾ, ਕੀ ਉਹ ਪੂਰਾ ਉਤਰਦਾ ਜਿਹਨੂੰ ਸਾਸ ਗਰਾਸ ਮਤਲਬ ਹਰ ਸਾਹ ਦੇ ਨਾਲ ਅੰਦਰ ਜਾਂਦਿਆਂ ਵੀ ਬਾਹਰ ਆਉਂਦਿਆਂ ਵੀ ਰੱਬ ਯਾਦ ਹੈ, ਗੁਰੂ ਯਾਦ ਹੈ, ਪਰਮਾਤਮਾ ਯਾਦ ਹੈ, ਸਾਸ ਗਰਾਸ ਨਾ ਵਿਸਰੈ, ਨਹੀਂ ਵਿਸਰਦਾ। ਕਿਉਂਕਿ ਬਚਨ ਉੱਪਰ ਆਏ ਸੀ ਜਿਹਨਾਂ ਨਾ ਵਿਸਰੈ ਨਾਮ, ਤੇ ਜਿਹਨਾਂ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ, ਉਹਨਾਂ ਨੂੰ ਮਹਾਰਾਜ ਕਹਿੰਦੇ ਧੰਨ ਸੇ ਸਹੀ ਨਾਨਕਾ, ਉਹ ਧੰਨ ਨੇ ਪੂਰਨ ਸੋਈ ਸੰਤ, ਉਹ ਸੰਤ ਨੇ। ਤੇ ਕਬੀਰ ਮਹਾਰਾਜ ਕਹਿਣ ਲੱਗੇ, ਕਹਿੰਦੇ ਸੰਤ ਦੇ ਜਾਣ ਤੋਂ ਬਾਅਦ ਰੋਣਾ ਨਹੀਂ ਚਾਹੀਦਾ, ਵਿਰਲਾਪ ਨਹੀਂ ਕਰਨਾ ਚਾਹੀਦਾ। ਕਿਉਂ ਜੀ? ਕਬੀਰ ਸਾਹਿਬ ਕਹਿੰਦੇ ਭਾਈ ਜਿਹੜਾ ਸੰਤ ਹੈ ਨਾ, ਉਹ ਸੰਸਾਰ ਵਿੱਚ ਆਉਂਦਾ, ਆਪ ਨਾਮ ਜਪਦਾ, ਲੋਕਾਂ ਨੂੰ ਨਾਮ ਜਪਾਉਂਦਾ, ਸਿੱਧੇ ਰਸਤੇ ਪਾਉਂਦਾ, ਭੁੱਲਿਆਂ ਭਟਕਿਆਂ ਨੂੰ ਇੱਕ ਸਹੀ ਮਾਰਗ 'ਤੇ ਚੜ੍ਹਾ ਦਿੰਦਾ। ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਦੇ ਬਚਨਾਂ ਦੇ ਮੁਤਾਬਕ ਆਪਣੇ ਜੀਵਨ ਨੂੰ ਸੁਧਾਰਦੇ ਨੇ। ਬਹੁਤ ਸਾਰੇ ਨਸ਼ੇ ਛੱਡਦੇ ਨੇ, ਵਿਕਾਰ ਛੱਡਦੇ ਨੇ, ਮਾੜੀਆਂ ਆਦਤਾਂ ਛੱਡ ਜਾਂਦੇ ਨੇ। ਸੰਤ ਜਿਹੜਾ ਹੈ ਉਹ ਆਪਣਾ ਜੀਵਨ ਵੀ ਸਵਾਰਦਾ, ਲੋਕਾਂ ਦਾ ਵੀ ਸਵਾਰਦਾ। ਆਪਣਾ ਜੀਵਨ ਜਿਹੜਾ ਉਹਨੂੰ ਮਿਲਿਆ ਉਹਦਾ ਪੂਰਾ ਲਾਹਾ ਲੈ ਕੇ ਜਾਂਦਾ, ਲਾਭ ਲੈ ਕੇ ਜਾਂਦਾ, ਘਾਟਾ ਨਹੀਂ ਪਾਉਂਦਾ। ਉਹ ਹੀਰੇ ਵਰਗੇ ਜਨਮ ਨੂੰ ਗਵਾਉਂਦਾ ਨਹੀਂ ਹੈ, ਉਹ ਹੀਰੇ ਜੈਸੇ ਜਨਮ ਨੂੰ ਖਰਾਬ ਨਹੀਂ ਕਰਦਾ। ਪਰ ਉਹ ਜਦੋਂ ਇੰਨਾ ਭਲਾ ਕਰਕੇ ਜਾਂਦਾ, ਦੁਨੀਆਂ ਰੋਂਦੀ ਹੈ, ਪਿੱਟਦੀ ਹੈ, ਵਿਰਲਾਪ ਕਰਦੀ ਹੈ ਉਹਨਾਂ ਨੂੰ, ਪਰ ਕਬੀਰ ਸਾਹਿਬ ਮਹਾਰਾਜ ਕਹਿਣ ਲੱਗੇ, ਕਹਿੰਦੇ ਨਹੀਂ, ਸੰਤ ਦੇ ਜਾਣ ਤੋਂ ਬਾਅਦ ਨਹੀਂ ਰੋਣਾ ਚਾਹੀਦਾ। ਉਹਨਾਂ ਦਾ ਬੜਾ ਪਿਆਰਾ ਬਚਨ ਹੈ, ਕਹਿੰਦੇ ਕਬੀਰ ਸੰਤ ਮੂਏ ਕਿਆ ਰੋਈ ਹੈ, ਜੋ ਆਪਣੇ ਗ੍ਰਹਿ ਜਾਏ। ਉਹਦੇ ਜਾਣ ਤੋਂ ਬਾਅਦ, ਉਹਦੇ ਸਰੀਰ ਛੱਡ ਜਾਣ ਤੋਂ ਬਾਅਦ ਕਿਉਂ ਰੋਣਾ? ਉਹ ਤਾਂ ਆਪਣਾ ਕੰਮ ਕਰਕੇ ਗਿਆ, ਉਹ ਤੇ ਸੰਸਾਰ ਦਾ ਭਲਾ ਕਰਕੇ ਗਿਆ, ਉਹ ਤੇ ਪਰਉਪਕਾਰ ਕਰਕੇ ਗਿਆ, ਉਹ ਤੇ ਲੋਕਾਂ ਨੂੰ ਸਿੱਧੇ ਰਸਤੇ ਪਾ ਕੇ ਗਿਆ, ਉਹਨੇ ਤੇ ਆਪਣੇ ਜੀਵਨ ਨੂੰ ਬਹੁਤ ਸੋਹਣੇ ਢੰਗ ਦੇ ਨਾਲ ਜੀਵਿਆ, ਲੋਕਾਂ ਨੂੰ ਜੀਵਨ ਜਿਉਣ ਦਾ ਇੱਕ ਤਰੀਕਾ ਦੱਸਿਆ। ਉਹ ਤਾਂ ਆਪਣੇ ਅਸਲੀ ਘਰ ਵਿੱਚ ਚਲਾ ਗਿਆ, ਨਿੱਜ ਘਰ ਵਿੱਚ ਚਲਾ ਗਿਆ, ਆਪਣੇ ਅਸਲੀ ਟਿਕਾਣੇ ਤੇ ਚਲਾ ਗਿਆ। ਜਾਓ ਆਪਣੇ ਗ੍ਰਹਿ ਜਾਏ, ਉਹ ਤੋਂ ਬਾਅਦ ਕਿਉਂ ਰੋਈਏ? ਉਹ ਤਾਂ ਕਾਮ, ਜਿਹੜਾ ਬੰਦਾ ਕਾਮਯਾਬ ਹੋਵੇ ਕਿਸੇ ਕੰਮ ਦੇ ਵਿੱਚ, ਕਾਮਯਾਬੀ ਪ੍ਰਾਪਤ ਕਰਨ ਤੋਂ ਬਾਅਦ ਰੋਣਾ ਤੇ ਨਹੀਂ ਬਣਦਾ ਨਾ, ਸਫਲਤਾ ਹਾਸਲ ਕਰਨ ਤੋਂ ਬਾਅਦ ਰੋਣਾ ਤੇ ਸਿਆਣਪ ਨਹੀਂ ਹੈ। ਹਾਂ, ਬੰਦਾ ਫੇਲ ਹੋ ਜਾਏ, ਕਾਮਯਾਬ ਨਾ ਹੋਵੇ, ਅਸਫਲ ਹੋਵੇ, ਅਧੂਰਾ ਰਹਿ ਜਾਏ, ਮੰਜ਼ਿਲ ਤੇ ਨਾ ਪਹੁੰਚੇ, ਫਿਰ ਰੋਣਾ ਧੋਣਾ, ਫਿਰ ਜਿਹੜਾ ਸੀ ਦੁੱਖ ਲੱਗਦਾ, ਫਿਰ ਸੱਚਮੁੱਚ ਫਿਕਰ ਕਰਨ ਵਾਲੀ ਗੱਲ ਹੈ। ਤੇ ਬਾਬਾ ਕਬੀਰ ਸਾਹਿਬ ਕਹਿੰਦੇ ਰੋ ਬਹੁ ਸਾਕਤ ਵਾਪਰੇ, ਜੋ ਹੱਟ ਹੈ ਹਾਟ ਬਕਾਏ। ਉਹਨਾਂ ਦੇ ਜਾਣ ਤੋਂ ਬਾਅਦ ਰੋਣਾ ਚਾਹੀਦਾ ਜਿਨ੍ਹਾਂ ਨੇ ਆਪਣੇ ਜੀਵਨ ਦੀ ਬਾਜ਼ੀ ਨੂੰ ਸਮਝਿਆ ਨਹੀਂ, ਹਾਰ ਗਏ। ਹੀਰੇ ਵਰਗਾ ਜਨਮ ਮਿਲਿਆ ਸੀ ਪਰ ਕੌਡੀਆਂ ਦੇ ਭਾਗਵਾ ਤਾ, ਦੁਰਲੱਭ ਜਨਮ ਮਿਲਿਆ ਸੀ ਪਰ ਉਹ ਜਨਮ ਦੀ ਮਹਾਨਤਾ ਨੂੰ ਨਹੀਂ ਸਮਝ ਸਕੇ, ਖਾਣ ਪੀਣ ਦੇ ਵਿੱਚ ਫਸ ਗਏ। ਰਹਿਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਜਿਨ੍ਹਾਂ ਨੇ ਆਪਣਾ ਹੀਰੇ ਵਰਗਾ ਜਨਮ ਐਂ ਗਵਾਇਆ, ਉਹਦੇ ਜਾਣ ਤੋਂ ਬਾਅਦ ਤਾਂ ਰੋਈਏ ਬਈ ਇਹਨੂੰ ਮਸਾਂ 84 ਲੱਖ ਜੂਨਾਂ ਤੋਂ ਬਾਅਦ ਜਨਮ ਮਿਲਿਆ ਸੀ ਪਰ ਇਹਨੇ ਕੌਡੀਆਂ ਦੇ ਭਾਗ ਗਵਾ ਤਾ, ਸੱਚਮੁੱਚ ਰੋਣ ਵਾਲੀ ਗੱਲ ਹੈ, ਫਿਕਰ ਕਰਨ ਵਾਲੀ ਗੱਲ ਹੈ। ਪਰ ਜਿਹੜੇ ਨੇ ਆਪਣੇ ਜੀਵਨ ਨੂੰ ਸਫਲਾ ਕੀਤਾ, ਉਹਦੇ ਬਾਅਦ ਕਾਹਦਾ ਰੋਣਾ? ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਸੱਚੀ ਦਰਗਾਹ ਜਾਏ ਸੱਚਾ ਪਿੜ ਮੱਲਿਆ। ਜਿਹਨੇ ਜਾ ਕੇ ਮਤਲਬ ਉੱਥੇ ਮਾਨ ਸਨਮਾਨ ਸਤਿਕਾਰ ਪ੍ਰਾਪਤ ਕੀਤਾ, ਜਿਹਨੂੰ ਸਫਲਤਾ ਮਿਲ ਗਈ, ਉਹਦੇ ਤੋਂ ਬਾਅਦ ਕਾਹਦਾ ਰੋਣਾ? ਕਿੱਡਾ ਕਮਾਲ ਦਾ ਵਚਨ ਹੈ ਬਾਬਾ ਕਬੀਰ ਸਾਹਿਬ ਜੀ ਦਾ। ਇੱਥੇ ਆਪਾਂ ਆਮ ਤੌਰ 'ਤੇ ਉਹਨਾਂ ਤੋਂ ਬਾਅਦ ਰੋਂਦੇ ਹਾਂ ਅਤੇ ਜਿਹੜੇ ਕੋਈ ਚੰਗੇ ਕੰਮ ਕਰਕੇ, ਮਾੜੇ ਬੰਦਾ ਮਰ ਜਾਏ ਨਾ
ਦੁਨੀਆ ਦਾ ਵੱਡਾ ਹਿੱਸਾ ਰੋਂਦਾ ਧੋਂਦਾ ਨਹੀਂ ਹੈ। ਪਰ ਕਬੀਰ ਸਾਹਿਬ ਕਹਿੰਦੇ ਰੋਣਾ ਉਦੋਂ ਹੀ ਬਣਦਾ ਜਦੋਂ ਕੋਈ ਮਾੜੇ ਕੰਮ ਕਰਦਾ ਹੋਇਆ ਆਪਣੇ ਹੀਰੇ ਜੈਸੇ ਜਨਮ ਨੂੰ ਗਵਾ ਕੇ ਜਾਏ, ਤਾਂ ਬਈ ਇਹਨੂੰ ਮਸਾਂ ਜਨਮ ਮਿਲਿਆ ਸੀ, ਇਹਨੇ ਉਹਨੂੰ ਸਮਝਿਆ ਨਹੀਂ, ਉਹਦਾ ਲਾਹਾ ਨਹੀਂ ਲਿਆ, ਸਫਲ ਨਹੀਂ ਕੀਤਾ, ਹੁਣ ਫਿਰ ਵਿਚਾਰਾ 84 ਲੱਖ ਜੂਨਾਂ ਦੇ ਚੱਕਰਾਂ 'ਚ ਪਏਗਾ, ਜਿੱਧਰੋਂ ਆਇਆ ਸੀ ਉੱਧਰ ਨੂੰ ਫਿਰ ਤੁਰ ਗਿਆ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਾ ਜ਼ਮੀਨ ਕੁਰੰਗਾ, ਪਤਾ ਨਹੀਂ ਇਹਦਾ ਕਦੋਂ ਉਹ ਦੌਰ ਖਤਮ ਹੋਵੇਗਾ, ਪਤਾ ਨਹੀਂ ਕਦੋਂ ਇਹਨੂੰ ਫਿਰ ਉਹ ਵਕਤ ਮਿਲੇਗਾ ਬਈ ਇਦੋਂ ਤਾਂ ਪਛਤਾਵਾ ਰੋਣਾ ਧੋਣਾ ਹੋਵੇ। ਪਰ ਜਿਹੜਾ ਤੁਹਾਨੂੰ ਚਾਂਸ ਮਿਲਿਆ ਇੱਕ, ਜਿਹੜੀ ਤੁਹਾਨੂੰ ਇੱਕ ਵਾਰੀ ਮਿਲੀ ਹੈ, ਜਿਹੜਾ ਤੁਹਾਨੂੰ ਇੱਕ ਸਮਾਂ ਮਿਲਿਆ, ਤੁਸੀਂ ਉਸ ਵਾਰੀ ਦਾ ਪੂਰਾ ਪੂਰਾ ਲਾਭ ਲੈ ਲਿਆ, ਤੁਸੀਂ ਉਹਨੂੰ ਸਫਲ ਕਰ ਲਿਆ, ਫਿਰ ਇਹਦੇ ਵਿੱਚ ਕਾਹਦੀ ਰੋਣ ਵਾਲੀ ਗੱਲ ਹੈ। ਇਸ ਕਰਕੇ ਬਾਬਾ ਕਬੀਰ ਸਾਹਿਬ ਨੇ ਆਖਿਆ ਸੀ ਜਿਹੜੇ ਸੰਤ ਜਨ ਨੇ ਉਹ ਭਲਾ ਕਰਨ ਆਉਂਦੇ ਨੇ, ਉਹ ਲੋਕਾਂ ਦਾ ਭਲਾ ਕਰਕੇ ਜਾਂਦੇ ਨੇ, ਉਹਨਾਂ ਦੀਆਂ ਮਾਵਾਂ ਨੂੰ ਵੀ ਬਾਬਾ ਫਰੀਦ ਸਾਹਿਬ ਜੀ ਨੇ ਇਹ ਆਖਿਆ, ਕਹਿੰਦੇ ਭਾਈ ਧੰਨ ਜਣੇਂਦੀ ਮਾਓ ਆਏ ਸਫਲ ਸੇ, ਉਹਨਾਂ ਦਾ ਆਉਣਾ ਸਫਲ ਆ। ਫਿਰ ਕੀ ਕਹਿਣ ਲੱਗੇ, ਕਹਿੰਦੇ ਪਰਵਿਦਗਾਰ ਅਪਾਰ ਅਗੰਮ ਬੇਅੰਤ ਤੂੰ, ਪਰਵਿਦਗਾਰ ਪਰਮੇਸ਼ਰ ਦੇ ਲਈ ਸ਼ਬਦ ਵਰਤਿਆ, ਅਪਾਰ ਉਹ ਅਪਰੰਪਾਰ ਹੈ, ਉਹ ਬੇਅੰਤ ਹੈ, ਉਹਦਾ ਕੋਈ ਅੰਤ ਨਹੀਂ ਹੈ, ਪਰਮਾਤਮਾ ਦਾ ਕੋਈ ਅੰਤ ਨਹੀਂ ਹੈ, ਉਹ ਐਂਡਲੈਸ ਹੈ, ਬੇਅੰਤ ਤੂੰ। ਅੱਗੇ ਕਹਿੰਦੇ ਜਿਨ੍ਹਾਂ ਪਛਾਤਾ ਸੱਚ ਚੁੰਮਾ ਪੈਰ ਮੂੰਹ, ਬਾਬਾ ਫਰੀਦ ਸਾਹਿਬ ਕਹਿੰਦੇ ਦੇਖੋ ਜਿਨ੍ਹਾਂ ਨੇ ਉਸ ਪਰਵਿਦਗਾਰ ਬੇਅੰਤ ਨੂੰ ਅਪਾਰ ਨੂੰ ਪਰਮੇਸ਼ਰ ਨੂੰ ਪਛਾਣ ਲਿਆ, ਮੈਂ ਉਹਨਾਂ ਦੇ ਪੈਰ ਚੁੰਮਾ, ਮੈਂ ਉਹਨਾਂ ਦੇ ਪੈਰਾਂ ਤੇ ਨਮਸਕਾਰ ਕਰਾਂ, ਸਤਿਕਾਰ ਦੇਖੋ ਕਿੰਨਾ। ਇਹੀ ਵਚਨ ਮਹਾਰਾਜ ਨੇ ਦੂਜੇ ਪਾਸੇ ਦਿੱਤੇ, ਕਹਿੰਦੇ ਜਿਹੜੇ ਸੰਤ ਜਨ ਗੁਰਮੁਖ ਜਨ ਆਏ, ਜਿਨ੍ਹਾਂ ਨੇ ਲੋਕਾਂ ਨੂੰ ਇੱਕ ਸਹੀ ਰਾਹ ਦਿਖਾਇਆ, ਔਰ ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿੰਨਾਂ ਕੇ ਪਾਸ, ਧੂੜ ਤਿੰਨਾਂ ਕੀ ਜੇ ਮਿਲੇ ਜੀ ਕਹੁ ਨਾਨਕ ਕੀ ਅਰਦਾਸ, ਉਹਨਾਂ ਨੂੰ ਵੀ ਇਸ ਤਰ੍ਹਾਂ ਦੇ ਸ਼ਬਦ ਵਰਤੇ ਨੇ। ਫਿਰ ਇਸ ਕਰਕੇ ਉੱਥੇ ਮਹਾਰਾਜ ਕਹਿੰਦੇ ਨੇ ਜਿਨ੍ਹਾਂ ਪਛਾਤਾ ਸੱਚ ਚੁੰਮਾ ਪੈਰ ਮੂੰਹ, ਮੈਂ ਉਹਨਾਂ ਦੇ ਪੈਰਾਂ ਨੂੰ ਚੁੰਮਾ, ਉਹਨਾਂ ਦੇ ਚਰਨੀ ਹੱਥ ਲਾਵਾਂ, ਉਹਨਾਂ ਦੇ ਪੈਰਾਂ ਨੂੰ ਛੂਮਾਂ। ਫਿਰ ਅੱਗੇ ਅਖੀਰ ਵਿੱਚ ਕੀ ਮੰਗਿਆ ਬਾਬਾ ਫਰੀਦ ਸਾਹਿਬ ਜੀ ਨੇ, ਅਖੀਰ ਦੇ ਵਿੱਚ ਇੱਕ ਜਾਚਨਾ ਕੀਤੀ ਔਰ ਸਾਨੂੰ ਜਾਚਨਾ ਕਰਨ ਦਾ ਇੱਕ ਢੰਗ ਸਿਖਾਇਆ, ਤੇਰੀ ਪਨਾਹ ਖੁਦਾਏ ਤੂੰ ਬਖਸੰਦਗੀ। ਪਨਾਹ ਦਾ ਅਰਥ ਹੁੰਦਾ ਓਟ, ਪਨਾਹ ਦਾ ਅਰਥ ਹੁੰਦਾ ਆਸਰਾ, ਤੇਰੀ ਮੈਨੂੰ ਓਟ ਹੈ ਪਰਮਾਤਮਾ ਜੀ, ਤੇਰਾ ਮੈਨੂੰ ਆਸਰਾ ਹੈ, ਤੇਰਾ ਮੈਨੂੰ ਸਹਾਰਾ, ਤੇਰੀ ਪਨਾਹ ਖੁਦਾਏ ਤੂੰ ਬਖਸੰਦਗੀ, ਤੂੰ ਬਖਸ਼ਿਸ਼ਾਂ ਕਰਨ ਵਾਲਾ, ਤੂੰ ਬੜਾ ਬਖਸ਼ੰਦ ਹੈ, ਤੂੰ ਬੜਾ ਬਖਸ਼ਣਹਾਰ ਹੈ, ਤੂੰ ਬੜੀਆਂ ਰਹਿਮਤਾਂ ਵਰਤਾਉਣ ਵਾਲਾ। ਸ਼ੇਖ ਫਰੀਦੈ ਖੈਰ ਦੀਜੈ ਬੰਦਗੀ, ਭਾਗਾਂ ਵਾਲਿਓ ਬੜੇ ਧਿਆਨ ਨਾਲ ਸਰਵਣ ਕਰਦੇ ਹੋ, ਰਹਾਉ ਦੀਆਂ ਪੰਗਤੀਆਂ 'ਚ ਕੀ ਸੀ, ਜਿਨ੍ਹਾਂ ਨੇ ਪਰਮਾਤਮਾ ਨੂੰ ਵਿਸਾਰਤਾ ਉਹ ਧਰਤੀ 'ਤੇ ਭਾਰ ਨੇ, ਜਿਨ੍ਹਾਂ ਦੇ ਮਨ ਅੰਦਰ ਪਰਮਾਤਮਾ ਦਾ ਨਾਮ ਜਪਣ ਦਾ ਚੌਈ ਨਹੀਂ ਬਣਿਆ, ਭਗਤੀ ਭਾਵਨਾ ਨਹੀਂ ਬਣੀ, ਪਰਮੇਸ਼ਰ ਦਾ ਨਾਮ ਜਪਣ ਦਾ ਚਾਹਨਾ ਹੀ ਨਹੀਂ ਬਣੀ, ਜਿਹੜੇ ਭਗਤੀ ਵਾਲੇ ਪਾਸੇ ਤੁਰੇ ਹੀ ਨਹੀਂ, ਔਰ ਉਹ ਜਿਨ੍ਹਾਂ ਨੇ ਨਾਮ ਨੂੰ ਵਿਸਾਰਤਾ ਭਾਰ ਨੇ। ਅਤੇ ਬਾਬਾ ਫਰੀਦ ਸਾਹਿਬ ਜੀ ਅਖੀਰ ਵਿੱਚ ਕਹਿੰਦੇ ਨੇ ਭਾਈ ਹੁਣ ਮੇਰੀ ਅਰਦਾਸ ਹੈ, ਸ਼ੇਖ ਫਰੀਦੈ ਖੈਰ ਦੀਜੈ ਬੰਦਗੀ, ਹੇ ਪ੍ਰਭੂ ਹੇ ਪਰਮਾਤਮਾ, ਸ਼ੇਖ ਫਰੀਦ ਤੇਰੇ ਚਰਨਾਂ 'ਚ ਬੇਨਤੀ ਕਰ ਰਿਹਾ ਹੈ ਵੀ ਮੈਨੂੰ ਖੈਰ ਦੇ, ਖੈਰ ਮੈਨੂੰ ਮੇਰੀ ਝੋਲੀ ਦੇ ਵਿੱਚ ਖੈਰ ਪਾ, ਦਾਤ ਪਾ, ਕਾਹਦੀ ਬੰਦਗੀ ਦੀ। ਬੰਦਗੀ ਜਦੋਂ ਮਿਲੇਗੀ ਅਸੀਂ ਬੰਦਗੀ ਜੁੜਾਂਗੇ ਸਤਸੰਗਤ ਜੀਓ, ਤਾਂ ਜਾ ਕੇ ਸਾਡਾ ਜੀਵਨ ਸਫਲ ਆ। ਭਾਵੇਂ ਅਸੀਂ ਆਪਾਂ ਸਾਰੇ ਬੰਦੇ ਅਖਵਾ ਰਹੇ ਹਾਂ, ਆਪਣੇ ਆਪ ਨੂੰ ਬੰਦੇ ਮੰਨ ਰਹੇ ਹਾਂ ਅਸੀਂ ਵੀ ਅਸੀਂ ਬੰਦੇ ਹਾਂ, ਖਿਮਾ ਕਰਨਾ, ਗੁਰਬਾਣੀ ਦੇ ਮੁਤਾਬਕ ਬੰਦਾ ਉਹੀ ਹੈ ਜਿਹਦੇ ਕੋਲੇ ਬੰਦਗੀ ਹੈ, ਜੇ ਬੰਦਗੀ ਨਹੀਂ ਹੈ, ਕਰਤੂਤ ਪਸ਼ੂ ਵਾਲੀ ਹੈ, ਫਿਰ ਮਨੁੱਖ ਆ, ਸਰੀਰ ਮਿਲ ਗਿਆ, ਕੰਮ ਪਸ਼ੂਆਂ ਵਾਲੇ ਨੇ, ਫਿਰ ਬੰਦਾ ਖਵਾਉਣ ਦਾ ਅਧਿਕਾਰੀ ਨਹੀਂ ਹੈ ਇਹ। ਮਹਾਰਾਜ ਨੇ ਬਾਣੀ 'ਚ ਆਖਿਆ ਜੇ ਤੂੰ ਬੰਦਾ ਹੈ, ਜੇ ਤੂੰ ਬੰਦਾ ਖਵਾ ਰਿਹਾ, ਜੇ ਤੂੰ ਬੰਦਾ ਖਵਾਉਣਾ ਚਾਹੁੰਦਾ, ਤਾਂ ਫਿਰ ਬੰਦਿਆਂ ਵਾਲੇ ਕੰਮ ਕਰ, ਬੰਦਾ ਬਣ। ਬੰਦਾ ਕੌਣ ਹੈ? ਬੰਦੇ, ਬੰਦਗੀ ਇੱਕ ਤਿਆਰ, ਬੰਦਿਆ ਬੰਦਗੀ ਨੂੰ ਇਕੱਠਿਆਂ ਕਰ, ਬੰਦਗੀ ਇੱਕ ਤਿਆਰ ਦਾ ਅਰਥ ਹੁੰਦਾ ਇਕੱਠਿਆਂ ਕਰਨਾ, ਬੰਦਗੀ ਕਰ, ਬੰਦਗੀ ਤੋਂ ਬਿਨਾਂ ਬੰਦਾ ਬੰਦਾ ਖਵਾਉਣ ਦਾ ਹੱਕਦਾਰ ਨਹੀਂ ਹੈ। ਫਿਰ ਮਹਾਰਾਜ ਇੱਥੋਂ ਤੱਕ ਕਹਿੰਦੇ ਨੇ ਬੰਦਾ ਹੋਏ
ਸੋ ਬੰਦਗੀ ਗਹ ਹੈ ਜਿਹੜਾ ਬੰਦਾ ਉਹ ਬੰਦਗੀ ਗਹ ਦਾ ਅਰਥ ਹੁੰਦਾ ਇਕੱਠਿਆਂ ਕਰੇ ਜੀਵਨ ਦਾ ਪਰਪਜ ਹੀ ਬੰਦਗੀ ਕਰਨਾ ਔਰ ਇਹ ਮਨੁੱਖ ਨੂੰ ਇਹ ਹੈ ਪਸ਼ੂ ਜੂਨੀ ਦੇ ਵਿੱਚ ਨਹੀਂ ਹੈ ਪੰਛੀ ਜੂਨੀ ਦੇ ਵਿੱਚ ਐਸਾ ਨਹੀਂ ਹੈ ਬਾਕੀ ਜੂਨੀਆਂ ਦੇ ਵਿੱਚ ਐਸਾ ਨਹੀਂ ਹੈ ਕਿਸੇ ਜੂਨੀ ਨੂੰ ਜ਼ੋਰ ਦੇ ਕੇ ਨਹੀਂ ਕਿਹਾ ਕੁੱਤੇ ਨੂੰ ਨਹੀਂ ਕਿਹਾ ਤੂੰ ਕੁੱਤਾ ਬਣ ਮਹਾਰਾਜ ਨੇ ਕਿਸੇ ਪੰਛੀ ਨੂੰ ਨਹੀਂ ਕਿਹਾ ਤੂੰ ਪੰਛੀ ਬਣ ਬੰਦੇ ਨੂੰ ਕਿਹਾ ਤੂੰ ਬੰਦਾ ਬਣ ਕਿਉਂਕਿ ਬੰਦਾ ਬੰਦਿਆਂ ਵਾਲੇ ਕੰਮ ਛੱਡਦਾ ਜਾ ਰਿਹਾ ਹੈ ਬੰਦਾ ਬੰਦਿਆਂ ਵਾਲੇ ਕੰਮਾਂ ਤੋਂ ਦੂਰ ਭੱਜਦਾ ਜਾ ਰਿਹਾ ਹੈ ਔਰ ਪਸ਼ੂਆਂ ਵਾਲੀਆਂ ਦੀਆਂ ਆਦਤਾਂ ਬਣ ਰਹੀਆਂ ਨੇ ਪਸ਼ੂਆਂ ਵਾਲਾ ਵਰਗਾ ਇਹਦਾ ਖਾਣ ਪੀਣ ਹੋ ਰਿਹਾ ਹੈ ਪਸ਼ੂਆਂ ਵਾਲਾ ਇਹਦਾ ਵਿਵਹਾਰ ਹੋ ਰਿਹਾ ਹੈ ਅੱਜ ਮਨੁੱਖ ਪਸ਼ੂਆਂ ਤੋਂ ਨਹੀਂ ਇੰਨਾ ਡਰਦਾ ਜਿੰਨਾ ਮਨੁੱਖ ਡਰ ਰਿਹਾ ਮਨੁੱਖ ਤੋਂ ਬੰਦੇ ਤੋਂ ਬੰਦਾ ਡਰਨ ਲੱਗ ਪਿਆ ਨਹੀਂ ਕਦੇ ਕਹਿੰਦੇ ਹੁੰਦੇ ਸੀ ਬੰਦਾ ਬੰਦੇ ਦਾ ਦਾਰੂ ਹੈ ਬੰਦਾ ਬੰਦੇ ਦਾ ਦਾਰੂ ਸਾਡੀਆਂ ਪੁਰਾਣੀਆਂ ਕਹਾਵਤਾਂ ਨੇ ਪਰ ਅੱਜ ਸਮਾਂ ਬਦਲ ਕੇ ਕਿਉਂ ਬੰਦੇ ਦੇ ਅੰਦਰ ਲੱਭ ਲੋਭ ਲਾਲਚ ਤ੍ਰਿਸ਼ਨਾ ਇਹ ਚੀਜ਼ਾਂ ਭਾਰੂ ਪੈ ਗਈਆਂ ਇਹ ਚੀਜ਼ਾਂ ਨੇ ਮਨੁੱਖ ਦੇ ਸ਼ੁਭ ਗੁਣਾਂ ਦਾ ਨਾਸ਼ ਕਰਤਾ ਅੰਦਰੋਂ ਇਨਸਾਨੀਅਤ ਮਾਰਤੀ ਇਮਾਨਦਾਰੀ ਮਾਰਤੀ ਸੱਚ ਮਾਰਤਾ ਇਹਨਾਂ ਚੀਜ਼ਾਂ ਕਰਕੇ ਮਨੁੱਖ ਮਨੁੱਖ ਨਹੀਂ ਇਨਸਾਨ ਇਨਸਾਨ ਨਹੀਂ ਰਹਿ ਰਿਹਾ ਹੈਵਾਨ ਬਣਦਾ ਜਾ ਰਿਹਾ ਸਮਾਜ ਦੇ ਵਿੱਚ ਜਿੰਨੀਆਂ ਵੀ ਵੱਡੀਆਂ ਘਟਨਾਵਾਂ ਹੋ ਰਹੀਆਂ ਨੇ ਅੱਜ ਖੂੰਖਾਰ ਪਸ਼ੂਆਂ ਪੰਛੀਆਂ ਨੂੰ ਮਨੁੱਖ ਨੇ ਕੰਟਰੋਲ ਵਿੱਚ ਕੀਤਾ ਹੋਇਆ ਬੜੇ ਬੜੇ ਸ਼ੇਰ ਬੜੇ ਬੜੇ ਹਾਥੀ ਕੋਈ ਏਦਾਂ ਦਾ ਖਤਰਾ ਹੈ ਹੁਣ ਪਰ ਮਨੁੱਖ ਕਿਤੇ ਨਾ ਕਿਤੇ ਖੂੰਖਾਰ ਹੁੰਦਾ ਜਾ ਰਿਹਾ ਹੈ ਮਨੁੱਖ ਕਿਤੇ ਨਾ ਕਿਤੇ ਡਰਾਉਣਾ ਹੁੰਦਾ ਜਾ ਰਿਹਾ ਮਨੁੱਖ ਤੋਂ ਬਚਾਉਣ ਖਾਤਰ ਹੀ ਕਹਿਣ ਤੋਂ ਭਾਵ ਧਾਰਮਿਕ ਸਥਾਨਾਂ ਤੇ ਇਹ ਸਾਰਾ ਕੁਝ ਆਪਾਂ ਵੇਖ ਰਹੇ ਹਾਂ ਕਹਿਣ ਤੋਂ ਭਾਵ ਜਦੋਂ ਆਪਾਂ ਬੰਦਗੀ ਵਾਲੇ ਪਾਸੇ ਜਾਵਾਂਗੇ ਨਾ ਖੈਰ ਬੰਦਗੀ ਦੀ ਮੰਗਾਂਗੇ ਜਦੋਂ ਝੋਲੀ ਦੇ ਵਿੱਚ ਬੰਦਗੀ ਦੀ ਦਾਤ ਪਵੇਗੀ ਸੱਚ ਜਾਣਿਓ ਜੀਵਨ ਦੇ ਵਿੱਚ ਬਹੁਤ ਵੱਡੀ ਚੇਂਜ ਆਏਗੀ ਬਹੁਤ ਵੱਡਾ ਬਦਲਾਓ ਆਏਗਾ ਬੰਦਗੀ ਕਰਨ ਵਾਲਾ ਬੰਦਾ ਉਹਦੇ ਵਿੱਚ ਸ਼ੁਭ ਗੁਣ ਪੈਦਾ ਹੁੰਦੇ ਨੇ ਉਹਦੇ ਅੰਦਰ ਦਇਆ ਧਰਮ ਸੰਤੋਖ ਪੈਦਾ ਹੁੰਦਾ ਫਿਰ ਬੰਦਗੀ ਕਰਨ ਵਾਲਾ ਬੰਦਾ ਔਰ ਉਹ ਕਿਸੇ ਨੂੰ ਭੈ ਨਹੀਂ ਦਿੰਦਾ ਆਪ ਵੀ ਭੈ ਰਹਿਤ ਜਿਉਂਦਾ ਤੇ ਦੂਸਰੇ ਨੂੰ ਵੀ ਭੈ ਰਹਿਤ ਜਿਉਣ ਲਈ ਕਹਿੰਦਾ ਗੁਰਮਤਿ ਦਾ ਤੇ ਫਲਸਫਾ ਹੀ ਇਹ ਹੈ ਇੱਥੇ ਤਾਂ ਕਿਸੇ ਨੂੰ ਡਰ ਦਿੱਤੇ ਹੀ ਨਹੀਂ ਜਾਂਦਾ ਡਰ ਮੰਨਿਆ ਵੀ ਨਹੀਂ ਜਾਂਦਾ ਗੁਰੂ ਨਾਨਕ ਦੇ ਦਰ ਦਾ ਫਲਸਫਾ ਹੀ ਇਹ ਸੀ ਭੈ ਕਾਹੂ ਕੋ ਦੇਤ ਨਹਿ ਨਹਿ ਪੈ ਮਾਨਤ ਆਨ ਕਹੁ ਨਾਨਕ ਸੁਨਰੇ ਮਨ ਗਿਆਨੀ ਤਾਹੇ ਬਖਾਨ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬੜੇ ਵੱਡੇ ਇਸ਼ਾਰੇ ਕੀਤੇ ਨੇ ਮੈਂ ਤਾਂ ਬੇਨਤੀ ਸ਼ੁਰੂਆਤ ਵਿੱਚ ਕੀਤੀ ਸੀ ਵੀ ਅੱਜ ਦੇ ਜਿਹੜੇ ਸਮਾਗਮ ਨੇ ਇਹ ਮਹਾਂਪੁਰਸ਼ ਬਾਬਾ ਆਨੰਦ ਸਿੰਘ ਜੀ ਉਹਨਾਂ ਦੇ ਉਹਨਾਂ ਨੂੰ ਮਿੱਠੜੀ ਯਾਦ ਨੂੰ ਸਮਰਪਿਤ ਨੇ ਅਤੇ ਆਪਾਂ ਨੇ ਉਸ ਤਰ੍ਹਾਂ ਦਾ ਸ਼ਬਦ ਲੈ ਕੇ ਯਤਨ ਕੀਤਾ ਵੀ ਆਪਾਂ ਕੈਸਾ ਜੀਵਨ ਜਿਉਣਾ ਜੀਵਨ ਜਿਉਣ ਦੀ ਸਾਹ ਜਿਹੜੀ ਸੇਧ ਹੈ ਉਹ ਸਾਨੂੰ ਗੁਰਬਾਣੀ 'ਚੋਂ ਮਿਲਦੀ ਹੈ ਜਿਵੇਂ ਆਪਾਂ ਬਾਣੀ ਨੂੰ ਆਧਾਰ ਬਣਾ

ਲੰਮੀ ਚੌੜੀ ਗੋਸ਼ਟ ਹੋਈ ਹੈ ਉਹਨਾਂ ਨਾਲ, ਲੰਮੀ ਚੌੜੀ ਚਰਚਾ ਹੋਈ ਹੈ ਰਾਮਕਲੀ ਰਾਗ ਦੇ ਅੰਦਰ। ਗੁਰੂ ਸਾਹਿਬ ਜੀ ਦੀ ਉਹ ਪਾਵਨ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸੁਸ਼ੋਭਿਤ ਹੈ। ਤੁਸੀਂ ਪੜ੍ਹੋ ਸਿੱਧ ਗੋਸ਼ਟ ਦੀ ਬਾਣੀ, ਕੈਸੇ ਕੈਸੇ ਸਵਾਲ ਸਿੱਧਾਂ ਨੇ ਕੀਤੇ, ਗੁਰੂ ਸਾਹਿਬ ਨੇ ਉਹਨਾਂ ਨੂੰ ਕਿਵੇਂ ਫਿਰ ਉੱਤਰ ਦੇ ਕੇ ਉਹਨਾਂ ਨੂੰ ਸੰਤੁਸ਼ਟ ਕੀਤਾ ਔਰ ਉਹਨਾਂ ਨੂੰ ਫਿਰ ਉਹਨਾਂ ਦੀ ਸੰਤੁਸ਼ਟੀ ਕਰਵਾਈ, ਨਾਲੇ ਫਿਰ ਮਹਾਰਾਜ ਨੇ ਉਹਨਾਂ ਨੂੰ ਝਾੜਾਂ ਪਾਈਆਂ ਵੀ ਜੇ ਤੁਹਾਨੂੰ ਥੋੜੀ ਜਿਹੀ ਮੱਤ ਆ ਗਈ ਸੀ, ਜੇ ਤੁਸੀਂ ਥੋੜਾ ਜਿਹਾ ਆਮ ਲੋਕਾਂ ਨਾਲੋਂ ਉੱਪਰ ਉੱਠ ਖੜੇ, ਫਿਰ ਤੁਸੀਂ ਸੰਸਾਰ ਦੇ ਲੋਕਾਂ ਨੂੰ ਭੰਡਣ ਲੱਗ ਪਏ, ਗ੍ਰਹਿਸਥੀਆਂ ਨੂੰ ਉਹਨਾਂ ਨੂੰ ਮਾੜਾ ਕਹਿਣ ਲੱਗ ਪਏ, ਤੁਸੀਂ ਸੰਸਾਰ ਦੇ ਲੋਕਾਂ ਨਾਲੋਂ ਆਪਣਾ ਰਿਸ਼ਤਾ ਨਾਤਾ ਤੋੜ ਕੇ ਪਹਾੜਾਂ ਦੀਆਂ ਟੀਸੀਆਂ ਤੇ ਆ ਕੇ ਬੈਠ ਗਏ, ਪਹਾੜਾਂ ਦੀਆਂ ਕੁੰਦਰਾਂ ਮੱਲ ਲਈਆਂ, ਤੇ ਫਿਰ ਭਾਈ ਸੰਸਾਰ ਦਾ ਪਾਰ ਉਤਾਰਾ ਕੌਣ ਕਰੇਗਾ? ਜੇ ਤੁਸੀਂ ਏਦਾਂ ਹੀ ਪਾਸੇ ਚਲੇ ਗਏ, ਫਿਰ ਸੰਸਾਰ ਦੇ ਲੋਕਾਂ ਨੂੰ ਗਾਈਡ ਕੌਣ ਕਰੇਗਾ? ਉਹਨਾਂ ਦਾ ਉਹਨਾਂ ਨੂੰ ਚਾਨਣਾ ਕੌਣ ਦੇਵੇਗਾ? ਉਹਨਾਂ ਨੂੰ ਜੀਵਨ ਜਿਉਣ ਦੀ ਸੋਝੀ ਕੌਣ ਦੇਵੇਗਾ? ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਉਹਨਾਂ ਨੂੰ ਵੀ ਸਮਝਾਇਆ ਤੇ ਆਪ ਮਹਾਰਾਜ ਗਏ। ਗੁਰੂ ਸਾਹਿਬ ਨੇ ਵੀ ਕੱਪੜੇ ਤਾਂ ਉਦਾਸੀਆਂ ਵਾਲੇ ਪਾਏ, ਮਹਾਰਾਜ ਵੀ ਚਾਰ ਉਦਾਸੀਆਂ ਕਰਦੇ ਨੇ, ਪਰ ਗੁਰੂ ਸਾਹਿਬ ਪਰਿਵਾਰ ਤੋਂ ਸੰਸਾਰ ਤੋਂ ਸਮਾਜ ਤੋਂ ਉਚੇਟ ਨਹੀਂ ਸੀ ਹੋਏ ਜਿਵੇਂ ਸਿੱਧ ਸੀ ਨਾਥ ਸੀਗੇ। ਮਹਾਰਾਜ ਨੂੰ ਸਾਰਾ ਕੁਝ ਛੱਡਿਆ ਨਹੀਂ ਸੀ, ਸਗੋਂ ਜਿਹੜੇ ਛੱਡੇ ਫਿਰਦੇ ਸੀ ਆਪਦਾ ਕਾ ਮਾਰਿਆ ਗ੍ਰਹਿ ਤੇ ਨਾਸਤਾ, ਉਹਨਾਂ ਨੂੰ ਮਹਾਰਾਜ ਸਮਝਾਉਣ ਗਏ ਭੁੱਲੇ ਭਟਕਿਆਂ ਨੂੰ, ਔਰ ਸਮਝਾਉਣ ਗਏ ਉਹਨਾਂ ਦੇ ਨੇਤਰਾਂ ਦੇ ਵਿੱਚ ਗਿਆਨ ਦਾ ਸੁਰਮਾ ਪਾ ਕੇ ਉਹਨਾਂ ਨੂੰ ਮਹਾਰਾਜ ਨੇ ਸੋਝੀ ਕਰਵਾਈ। ਗਿਆਨ ਅੰਜਨ ਗੁਰਦੀ ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਜਦੋਂ ਐਸਾ ਸੰਤ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਆਉਂਦਾ ਹੈ, ਐਸਾ ਗੁਰੂ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਆਉਂਦਾ ਹੈ, ਉਹ ਜੀਵਨ ਜਿਉਣ ਦਾ ਇੱਕ ਤਰੀਕਾ ਸਮਝਾਉਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਸਿੱਧਾਂ ਨੂੰ ਆਖਿਆ ਸੀ ਵੀ ਇਹ ਸੰਸਾਰੀਆਂ ਨੂੰ, ਜਿਨ੍ਹਾਂ ਨੂੰ ਤੁਸੀਂ ਮਾੜੇ ਕਹਿੰਦੇ ਹੋ, ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਵੀ ਸੰਸਾਰੀ ਪਰਮਾਤਮਾ ਦਾ ਮਿਲਾਪ ਨਹੀਂ ਹਾਸਲ ਕਰ ਸਕਦਾ, ਗ੍ਰਹਿਸਥ ਪਰਮਾਤਮਾ ਦੇ ਰਸਤੇ ਦੇ ਵਿੱਚ ਇੱਕ ਬਹੁਤ ਵੱਡਾ ਅੜਿੱਕਾ ਜਾਂ ਰੋੜਾ, ਗੁਰੂ ਸਾਹਿਬ ਕਹਿੰਦੇ ਭਾਈ ਇਹਨਾਂ ਕਰਕੇ ਤਾਂ ਸੰਸਾਰ ਚੱਲ ਰਿਹਾ, ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ। ਇੱਕ ਪਾਸੇ ਤੁਸੀਂ ਇਹਨਾਂ ਨੂੰ ਮਾੜਾ ਕਹਿ ਰਹੇ ਹੋ ਵੀ ਇਹ ਪਰਮਾਤਮਾ ਦਾ ਇਹਨਾਂ ਨੂੰ ਮਿਲਾਪ ਨਹੀਂ ਹੋਵੇਗਾ, ਦੂਸਰੇ ਪਾਸੇ ਤੁਸੀਂ ਠੂਠੇ ਫੜ ਕੇ ਭਾਂਡੇ ਫੜ ਕੇ ਇਹਨਾਂ ਦੇ ਘਰਾਂ 'ਚ ਮੰਗਣ ਜਾਂਦੇ ਹੋ, ਇਹਨਾਂ ਦੇ ਕਰਕੇ ਤੁਸੀਂ ਮੰਗਦੇ ਹੋ, ਤੇ ਕਿਰਤੀ ਜਿਹੜੇ ਨੇ ਸੰਸਾਰੀ ਜਿਹੜੇ ਨੇ ਕਿਰਤ ਕਰਦੇ ਨੇ, ਮਿਹਨਤ ਕਰਦੇ ਨੇ, ਉਹ ਤੁਹਾਡਾ ਤੁਹਾਨੂੰ ਦਾਨ ਪੁੰਨ ਕਰਦੇ ਨੇ, ਤੁਹਾਡਾ ਢਿੱਡ ਭਰਦੇ ਨੇ, ਤੇ ਤੁਸੀਂ ਉਲਟਾ ਸਗੋਂ ਉਹਨਾਂ ਨੂੰ ਮਾੜਾ ਕਹਿ ਰਹੇ ਹੋ। ਇਸ ਕਰਕੇ ਗੁਰੂ ਸਾਹਿਬ ਜੀ ਨੇ ਕਿਰਤੀਆਂ ਨੂੰ ਸਲਾਹਿਆ। ਭਾਈ ਲਾਲੋ ਜੀ ਵਰਗਿਆਂ ਦੇ ਘਰੇ ਐਵੇਂ ਨਹੀਂ ਗੁਰੂ ਨਾਨਕ ਸਾਹਿਬ ਵਾਰ ਵਾਰ ਜਾਂਦੇ, ਇਹ ਸਾਨੂੰ ਤਾਂ ਐਂ ਲੱਗਦਾ ਵੀ ਭਾਈ ਲਾਲੋ ਦੇ ਘਰੇ ਕਿਤੇ ਉਵੇਂ ਹੀ ਚਲੇ ਗਏ। ਇਹਦੇ ਨਾਲ ਬਹੁਤ ਵੱਡਾ ਫਲਸਫਾ ਕਲੀਅਰ ਕਰਨਾ ਸੀ ਗੁਰੂ ਸਾਹਿਬ ਨੇ, ਬਹੁਤ ਵੱਡਾ ਸਿਧਾਂਤ ਕਲੀਅਰ ਕੀਤਾ, ਜਿਨ੍ਹਾਂ ਨੂੰ ਨੀਵੇਂ ਕਿਹਾ ਜਾਂਦਾ ਸੀ, ਕਿਰਤੀਆਂ ਨੂੰ ਜਿਸ ਤਰ੍ਹਾਂ ਦੇਖਿਆ ਜਾਂਦਾ ਸੀ। ਗੁਰੂ ਨਾਨਕ ਸਾਹਿਬ ਉਸ ਭਾਈ ਲਾਲੋ ਦੇ ਘਰ ਦਾ ਬੂਹਾ ਆਪ ਖੜਕਾਉਂਦੇ ਨੇ ਜਾ ਕੇ, ਇੱਕ ਨਹੀਂ ਕਈ ਵਾਰ ਜਾਂਦੇ ਨੇ, ਉਹਦੇ ਹੱਥਾਂ ਦਾ ਪਾਣੀ ਪੀਂਦੇ ਨੇ, ਜਿਨ੍ਹਾਂ ਦੇ ਹੱਥਾਂ ਨੂੰ ਹੱਥਾਂ ਦਾ ਪਾਣੀ ਪੀਣਾ ਵੀ ਕਹਿਣ ਤੋਂ ਭਾਵ ਮਾੜਾ ਮੰਨਿਆ ਜਾਂਦਾ ਸੀ। ਫਿਰ ਮਹਾਰਾਜ ਨੇ ਉਹਦੇ ਪ੍ਰਸ਼ਾਦੇ ਛਕੇ ਨੇ, ਗਰੀਬੀ ਦਾਵੇ ਜਿੰਨਾ ਕੁ ਉਹਦੇ ਵਿੱਚ ਸਮਰੱਥਾ ਸੀ, ਜਿੰਨਾ ਕੁ ਵਿਚਾਰਾ ਕਰ ਸਕਦਾ ਸੀ, ਉਹਨੇ ਗੁਰੂ ਸਾਹਿਬ ਜੀ ਨੂੰ ਆਪਣੇ ਪ੍ਰਸਾਦੇ ਰੁੱਖੇ ਮਿੱਸੇ ਛਕਾਏ ਨੇ ਤੇ ਮਹਾਰਾਜ ਨੇ ਛਕੇ ਨੇ। ਪਰ ਗੁਰਮੁਖ ਪਿਆਰਿਓ, ਉੱਥੇ ਹੀ ਤੁਸੀਂ ਦੇਖਦੇ ਹੋ ਫਿਰ ਮਲਕ ਭਾਗੋ ਵਰਗਿਆਂ ਦੇ ਡੇਰੇ, ਮਲਕ ਭਾਗੋ ਵਰਗਿਆਂ ਦੇ ਜਿਹੜੇ ਨੇ ਮਹਿਲ, ਜਿਹੜੇ ਵੱਡੇ ਧਨਾੜ ਨੇ, ਵੱਡੇ ਅਮੀਰ ਨੇ, ਵੱਡੇ ਰਿਚ ਨੇ, ਧਾਰਮਿਕ ਤੌਰ ਤੇ ਬੜਾ ਵਿਖਾਵਾ ਵੀ ਕਰਦੇ ਸਨ, ਤੇ ਮਹਾਰਾਜ ਨੇ ਉਹਨਾਂ ਦੇ ਭੋਜਨਾਂ ਨੂੰ ਠੁਕਰਾਇਆ ਵੀ, ਪ੍ਰਵਾਨ ਨਹੀਂ ਕੀਤਾ, ਕਿਉਂਕਿ ਰੋਟੀ ਹੱਕ ਸੱਚ ਦੀ ਨਹੀਂ ਸੀ। ਇਸ ਕਰਕੇ ਗੁਰੂ ਸਾਹਿਬ ਜੀ ਨੇ ਸਾਨੂੰ ਇੱਕ ਤਰੀਕਾ ਦਿੱਤਾ, ਢੰਗ ਦਿੱਤਾ, ਧੰਨ ਜਣੇਂਦੀ ਮਾਓ ਆਏ ਸਫਲ ਸੇ। ਔਰ ਬਾਬਾ ਫਰੀਦ ਸਾਹਿਬ ਜੀ ਦਾ ਉਹ ਆਪਾਂ ਸ਼ਬਦ ਵਾਚਿਆ, ਸਮਾਪਤੀ ਕਰਾਂ, ਅਖੀਰਲੀਆਂ ਪੰਕਤੀਆਂ ਦੇ ਵਿੱਚ ਇਹੀ ਹੈ, ਪਰ ਵਿਦਗਾਰ ਅਪਾਰ ਅਗੰਮ ਬੇਅੰਤ ਤੋਂ, ਜਿੰਨਾ ਪਛਾਤਾ ਸੱਚ ਚੁੰਮਾ ਪੈਰ ਮੂੰਹ, ਤੇਰੀ ਪਨਾਹ ਖੁਦਾਏ ਤੂੰ ਬਖਸੰਦਗੀ, ਖੈਰ ਸੇਖ ਫਰੀਦੈ ਖੈਰ ਦੀਜੈ ਬੰਦਗੀ। ਗੁਰਮੁਖੋ, ਜਿੱਥੇ ਆਪਾਂ ਹੋਰ ਬਹੁਤ ਕੁਝ ਮੰਗਦੇ ਹਾਂ, ਸਾਡੀਆਂ ਲੰਮੀਆਂ ਚੌੜੀਆਂ ਮੰਗਾਂ ਨੇ, ਲਿਸਟਾਂ ਮੰਗੀਆਂ ਨੇ, ਉੱਥੇ ਆਪਣੀਆਂ ਮੰਗਾਂ ਦੇ ਵਿੱਚ ਇਹ ਮੰਗ ਵੀ ਸ਼ਾਮਿਲ ਕਰੀਏ ਵੀ ਮਹਾਰਾਜ ਨਾਮ ਦੀ ਦਾਤ, ਬੰਦਗੀ ਦੀ ਦਾਤ, ਸਿਮਰਨ ਦੀ ਦਾਤ, ਸੇਵਾ ਦੀ ਦਾਤ, ਨਿਤਨੇਮ ਦੀ ਦਾਤ ਪਾ ਦਿਓ। ਜਿੱਦਣੇ ਝੋਲੀ ਦੇ ਵਿੱਚ ਇਹ ਦਾਤ ਪੈਗੀ, ਉਦਣੇ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਉਦਣੇ

0: ਜੀਵਨ ਦਾ ਇੱਕ ਵੱਖਰਾ ਆਨੰਦ ਆਏਗਾ, ਇੱਕ ਵੱਖਰੀ ਸੰਤੁਸ਼ਟੀ ਹੋਵੇਗੀ, ਇੱਕ ਵੱਖਰਾ ਸਬਰ ਹੋਵੇਗਾ, ਸੰਤੋਖ ਹੋਵੇਗਾ। ਫਿਰ ਉਹਦਣੇ ਤੁਸੀਂ ਆਖੋਗੇ, ਬਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕਹਿ ਦੁੱਖ, ਦੇਹੋ ਨਾਮ ਸੰਤੋਖੀਆ, ਉਤਰੈ ਮਨ ਕੀ ਭੁੱਖ। ਬਹੁਤ ਬਹੁਤ ਧੰਨਵਾਦ ਤੁਹਾਡਾ ਸਭਨਾਂ ਦਾ, ਕੋਟਾਨ ਕੋਟ ਸ਼ੁਕਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਜਿਨ੍ਹਾਂ ਦੀ ਕਿਰਪਾ ਦੇ ਨਾਲ ਇਹ ਸਾਰੇ ਮੌਕੇ ਬਣਦੇ ਨੇ। ਪ੍ਰਬੰਧਕ ਕਮੇਟੀ ਬੈਠੀ ਹੈ, ਮਾਨਯੋਗ ਸਾਰੇ ਹੀ ਜਿਹੜੇ ਮੈਂਬਰ ਸਾਹਿਬਾਨ ਬੈਠੇ ਨੇ, ਉਹਨਾਂ ਨੇ ਆਪ ਜੀ ਦੇ ਨਾਲ ਕੁਝ ਕੀਮਤੀ ਵਿਚਾਰਾਂ ਦੀ ਸਾਂਝ ਪਾਉਣੀ ਹੈ, ਕਿਉਂਕਿ ਮੈਂ ਦੇਖ ਰਿਹਾ ਪਿਛਲੇ 2-3 ਦਿਨਾਂ ਤੋਂ ਪ੍ਰਧਾਨ ਸਾਹਿਬ ਵੀ, ਸੈਕਟਰੀ ਸਾਹਿਬ ਵੀ, ਮੁੱਖ ਗ੍ਰੰਥੀ ਸਾਹਿਬਾਨ ਵੀ ਆਪ ਜੀ ਨੂੰ ਸੂਚਿਤ ਕਰਦੇ ਆ ਰਹੇ ਨੇ ਜਿੱਦਾਂ ਦਾ ਮਾਹੌਲ ਬਣ ਰਿਹਾ। ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਧਿਆਨ ਮੰਗਦੀਆਂ ਨੇ, ਸਮਾਂ ਧਿਆਨ ਮੰਗਦਾ ਵੀ ਆਪਾਂ ਨੇ ਕਿੱਥੇ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ, ਤਾਂ ਕਿ ਸਾਨੂੰ ਕੋਈ ਦਰਪੇਸ਼ ਜਿਹੜੀਆਂ ਚੁਣੌਤੀਆਂ ਆ ਰਹੀਆਂ ਨੇ, ਜਿਹਨਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਉਹਨਾਂ ਨੂੰ ਕਿਵੇਂ ਫੇਸ ਕਰਨਾ, ਉਸ ਸੰਬੰਧੀ ਵੀ ਉਹਨਾਂ ਨੇ ਆਪ ਜੀ ਦੇ ਨਾਲ ਕੁਝ ਵਿਚਾਰਾਂ ਦੀ ਸਾਂਝ ਪਾਉਣੀ ਹੈ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ, ਬੋਲਦਿਆਂ ਕੋਲੋਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਗਲਤੀਆਂ ਸਤਿਗੁਰੂ ਜੀ ਖਿਮਾ ਕਰਨਗੇ। ਆਓ ਗੁਰਫਤਿਹ ਦੀ ਸਾਂਝ, ਅਗਲਾ ਪ੍ਰੋਗਰਾਮ ਆਪ ਜੀ ਨੇ ਸਰਵਣ ਕਰਨਾ, ਪਿਆਰ ਨਾਲ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਆਪ ਜੀ ਨੂੰ ਕਥਾ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਗਿਆਨੀ ਭਾਈ ਜਗਤਾਰ ਸਿੰਘ ਜੀ, ਦਮਦਮਾ ਸਾਹਿਬ ਵਾਲੇ ਗਿਆਨੀ ਜੀ ਦਾ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ। ਸੰਗਤ ਜੀ, ਸਾਡੇ ਪਾਸ ਸਰਦਾਰ ਹਰਵਿੰਦਰ ਸਿੰਘ ਜੀ ਉੜਪੁਰੀ ਪਹੁੰਚੇ ਹਨ, ਉਹਨਾਂ ਦਾ ਵੀ ਆਉਣ 'ਤੇ ਸਵਾਗਤ ਹੈ, ਜਿਨ੍ਹਾਂ ਨੇ ਆਪ ਜੀ ਨੂੰ ਧਾਰਮਿਕ ਗੀਤ ਬਹੁਤ ਹੀ ਉੱਤਮ ਅਰਦਾਸ ਕਰਾਂ, ਧੰਨ ਤੇਰੀ ਸਿੱਖੀ ਆਓ ਨਗਰ ਕੀਰਤਨ ਦੇ ਦਰਸ਼ਨ ਕਰੀਏ, ਆਪ ਜੀ ਦੇ ਨਾਲ ਵੱਖਰੇ ਵੱਖਰੇ ਕਲਾਕਾਰਾਂ ਵੱਲੋਂ ਗਾਏ ਗਏ ਹਨ। ਹੁਣ ਮੈਂ ਗੁਰੂ ਘਰ ਦੀ ਸੰਗਤ ਜੀ, ਆਪ ਜੀ ਨੂੰ ਬਹੁਤ ਹੀ ਪਿਛਲੇ ਦਿਨਾਂ ਤੋਂ ਸੂਚਿਤ ਕੀਤਾ ਜਾ ਰਿਹਾ ਹੈ, ਆਪ ਜੀ ਜਾਣਦੇ ਹੀ ਹੋ ਕਿ ਮਾਹੌਲ ਬਹੁਤ ਹੀ ਖਰਾਬ ਹੋ ਰਿਹਾ ਹੈ, ਸਿੱਖਾਂ ਦੇ ਗੁਰੂ ਘਰਾਂ 'ਤੇ ਹਮਲੇ ਹੋ ਰਹੇ ਹਨ। ਜਿਸ ਗੁਰੂ ਘਰ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਹੁੰਦੀ ਹੈ, ਹਰ ਇੱਕ ਦੇ ਲਈ ਲੰਗਰ ਖੁੱਲ੍ਹਾ, ਬਾਹਰੋਂ ਫੂਡ ਬੈਂਕ ਵੱਲੋਂ ਰਸਤਾਂ ਵਸਤਾਂ ਦਿੱਤੀਆਂ ਜਾਂਦੀਆਂ ਹਨ, ਜੰਗਾਂ ਵਾਲੀ ਜਗ੍ਹਾ 'ਤੇ ਜਾ ਕੇ ਮੁੱਢਲੀ ਸਹਾਇਤਾ ਦਿੱਤੀ ਜਾਂਦੀ ਹੈ, ਲੰਗਰ ਲਾਏ ਜਾਂਦੇ ਹਨ। ਫਿਰ ਵੀ ਇਹ ਜੋ ਸਾਡੇ ਨਾਲ ਜੈਲਸ ਭਰਿਆ ਵਰਤੀਰਾ ਹੋ ਰਿਹਾ ਹੈ, ਮਹਾਰਾਜ ਕਿਰਪਾ ਰੱਖਣ, ਇਹਨਾਂ ਸਾਰੀਆਂ ਵਿਚਾਰਾਂ ਨੂੰ ਖੁੱਲ੍ਹ ਕੇ ਕੰਨ ਦੇ ਲਈ ਆ ਰਹੇ ਹਨ ਗੁਰੂ ਘਰ ਦੀ ਕਮੇਟੀ ਦੇ ਮੁੱਖ ਸੇਵਾਦਾਰ ਸਰਦਾਰ ਹਰਪਾਲ ਸਿੰਘ ਜੀ ਅਤੇ ਸਰਦਾਰ ਰਮੀਤ ਸਿੰਘ ਜੀ ਚੇਅਰਮੈਨ, ਆਪ ਜੀ ਦੇ ਸਨਮੁੱਖ ਹੋਣਗੇ ਅਤੇ ਆਪਣੇ ਵਿਚਾਰ ਰੱਖਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਗੁਰਫਤਿਹ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦਿਨਾਂ ਦੇ ਵਿੱਚ ਜੋ ਕੌਲ ਆਪਣੇ ਗੁਰੂ ਘਰ ਨੂੰ ਆਈ ਸੀ, ਉਸ ਦੀ ਗੱਲ ਅਜੇ ਠੰਡੀ ਵੀ ਨਹੀਂ ਪਈ ਸੀ। ਇੱਕ ਹਫ਼ਤੇ ਬਾਅਦ ਐਡਮਿੰਟਨ ਨਾਨਕ ਸਾਹਿਬ ਗੁਰੂ ਘਰ ਦੇ ਵਿੱਚ ਇੱਕ ਸ਼ਰਾਰਤੀ ਅਨਸਰ ਵੱਲੋਂ ਗੁਰੂ ਘਰ ਵਿੱਚ ਵੜ ਕੇ ਮਹਾਰਾਜ ਦੀ ਬੇਪਤੀ ਕਰਨ ਦੀ ਕੋਸ਼ਿਸ਼ ਕੀਤੀ ਗਈ ਆ। ਮਹਾਰਾਜ ਉਹਨੂੰ ਸਮੱਤਿਆ ਬਖਸ਼ੇ, ਉਹਦਾ ਭਲਾ ਕਰੇ, ਉਹਨੂੰ ਆਪਦੇ ਚਰਨਾਂ 'ਚ ਲਾਵੇ, ਕੋਈ ਇਹੋ ਜਿਹੀ ਗੱਲ ਗਾਂਹ ਤੋਂ ਨਾ ਕਰ ਸਕੇ। ਪਰ ਕੈਲਗਰੀ ਦੀ ਸਮੂਹ ਸਾਧ ਸੰਗਤ, ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਇਸ ਦੀ ਘੜੀ ਨਿੰਦਿਆ ਕਰਦੀ ਹੈ ਅਤੇ ਸਮੂਹ ਕੈਲਗਰੀ ਮੈਂਟਨ ਗੁਰੂ ਘਰ ਦੇ ਨਾਲ ਖੜੀ ਹੈ। ਪਿਆਰੀ ਸਾਧ ਸੰਗਤ ਜੀ, ਜੋ ਕੁਛ ਪਿਛਲੇ ਦਿਨਾਂ ਤੋਂ ਚੱਲ ਰਿਹਾ ਆ, ਬਾਹਰ ਆਪਾਂ ਸੈਨ ਵਗੈਰਾ ਵੀ ਦੇਖਦੇ ਹਾਂ, ਜਾਂ ਜੋ ਕੁਛ ਪਾਰਕਾਂ ਦੇ ਵਿੱਚ ਹੋਇਆ ਆਪਣੇ ਬੱਚਿਆਂ ਦੇ ਨਾਲ, ਉਹਨਾਂ ਪ੍ਰਤੀ ਘਬਰਾਉਣਾ ਨਹੀਂ। ਆਪਾਂ ਨੇ ਇੱਕਜੁੱਟਤਾ ਦਾ ਇਕੱਠ ਆਪਾਂ ਦਿਖਾਉਣਾ ਆ, ਗੁਰੂ ਘਰ 'ਚ ਹਾਜ਼ਰੀ ਵੱਧ ਭਰਨੀ ਆ। ਕਿਸੇ ਨੇ ਭਾਵੁਕ ਹੋ ਕੇ ਜਵਾਬ ਨਹੀਂ ਦੇਣਾ, ਉਹ ਚਾਹੁੰਦੇ ਨੇ ਵੀ ਆਪਾਂ ਨੂੰ ਉਕਸਾਉਣ, ਆਪਾਂ ਉਹਦੇ ਉੱਤੇ ਪ੍ਰੋਧ ਕੁਛ ਕਰੀਏ, ਉਹ ਇਹ ਚੀਜ਼ਾਂ ਚਾਹ ਰਹੇ ਨੇ। ਪਲੀਜ਼ ਤੁਹਾਡੇ ਚਰਨਾਂ 'ਚ ਇਹੀ ਬੇਨਤੀ ਆ ਵੀ ਸਹਿਜ ਮਤਾ ਰੱਖਣਾ ਆ, ਘਬਰਾਉਣਾ ਨਹੀਂ। ਜੀ ਤੁਹਾਨੂੰ ਕੁਛ ਵੀ ਜ਼ਿਆਦਾ ਲੱਗਦਾ ਤਾਂ ਗੁਰੂ ਘਰ ਵਿੱਚ ਰਾਈਟ ਵੇ ਸੰਪਰਕ ਕਰੋ, ਅਸੀਂ ਤੁਹਾਡੇ ਨਾਲ ਖੜ੍ਹੇ ਹਾਂ। ਗੁਰੂ ਘਰ ਦੀ ਪ੍ਰਬੰਧਕ ਹਰ ਟਾਈਮ ਤੁਹਾਡੀ ਹਰੇਕ ਫੋਨ ਕਾਲ ਦਾ ਜਵਾਬ ਵੀ ਦੇਣਗੇ ਅਤੇ ਰਿਸਪੋਂਸ ਵੀ ਕਰਨਗੇ। ਅਸੀਂ ਆਪ ਮੂਹਰੇ ਲੱਗਾਂਗੇ ਕਿ ਤੁਸੀਂ ਸਾਨੂੰ ਚੁਣ ਕੇ ਭੇਜਿਆ ਆ, ਅਸੀਂ ਇਸ ਲਈ ਜੋ ਵੀ ਕੁਛ ਵੀ ਹੋਊਗਾ ਉਹਦੇ ਜ਼ਿੰਮੇਵਾਰ ਅਸੀਂ ਹੋਵਾਂਗੇ। ਪਲੀਜ਼ ਤੁਸੀਂ ਆਪਦੇ ਸਿਰ 'ਤੇ ਕੋਈ ਗੱਲ ਨਹੀਂ ਲੈਣੀ, ਕਿਉਂਕਿ ਸਰਕਾਰ ਦਰਬਾਰੇ ਕਿਤੇ ਵੀ ਆ, ਜਦੋਂ ਵੀ DCC ਦਾ ਨਾਂ ਆਉਂਦਾ ਆ ਤਾਂ ਰਾਈਟ ਬੇਸਡ ਰਿਸਪੋਂਸ ਦਿੰਦੇ ਆ, ਕਿਉਂ ਆਪਣੇ ਗੁਰੂ ਘਰ ਦਾ ਨਾਮ ਬਹੁਤ ਜ਼ਿਆਦਾ ਸਤਿਕਾਰ ਨਾਲ, ਜਿਹੜੀਆਂ ਪਾਰਲੀਮੈਂਟ ਹੋਵੇ ਚਾਹੇ ਫੈਡਰਲ ਹੋਵੇ ਚਾਹੇ ਪ੍ਰਿੰਸਲ ਹੋਵੇ, ਸਾਰੇ ਵਿੱਚ ਬੜੇ ਹੀ ਪਿਆਰ ਨਾਲ ਬੜੇ ਹੀ ਸਤਿਕਾਰ ਨਾਲ ਲਿਆ ਜਾਂਦਾ ਆ। ਆਪਾਂ ਨੂੰ ਪਤਾ ਹੀ ਆ ਵੀ ਆਪਣੇ ਕੋਈ ਵੀ MLA MP ਹੋਵੇ ਪਹਿਲਾਂ ਆਪਣੇ ਗੁਰੂ ਘਰ ਪਹੁੰਚਦੇ ਨੇ, ਭਾਵੇਂ ਪ੍ਰੀਮੀਅਰ ਹੋਵੇ ਭਾਵੇਂ ਆਪਣੇ PM ਹੋਣ। ਇਹਨਾਂ ਸਾਰਿਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੇ ਗੁਰੂ ਘਰ ਵਿੱਚ ਕੁਛ ਚੇਂਜਿੰਗਾਂ ਕੀਤੀਆਂ ਗਈਆਂ ਨੇ, ਪਲੀਜ਼ ਸਹਿਯੋਗ ਕਰਿਓ। ਗੁਰੂ ਘਰ ਦਾ ਮੇਨ ਦਰਬਾਰ ਦਾ ਜੋ ਗੇਟ ਆ ਉਹੀ ਖੁੱਲ੍ਹਾ ਹੋਇਆ ਕਰੇਗਾ, ਸਾਈਡਾਂ ਵਾਲੇ ਜਿੰਨੇ ਵੀ ਗੇਟ ਨੇ ਸਾਰੇ ਬੰਦ ਹੋਇਆ ਕਰਨਗੇ। ਜਿਹੜੀ ਸ਼ਾਮ ਦੇ ਦੁਕਾਨਾਂ ਦੀ ਸਮਾਪਤੀ ਆ ਉਹ ਸ਼ਾਮਾਂ ਨੂੰ 8:30 ਤੋਂ ਲੈ ਕੇ 8:45 ਦੇ ਵਿੱਚ ਹੋ ਜਾਇਆ ਕਰੇਗੀ। ਉਸ ਤੋਂ 15 ਮਿੰਟ ਬਾਅਦ 9 ਵਜੇ ਮੇਨ ਗੇਟ ਬੰਦ ਹੋ ਜਾਣੇ ਆ, ਬਾਹਰੋਂ ਕੋਈ ਵੀ ਅੰਦਰ ਐਂਟਰ ਨਹੀਂ ਹੋ ਸਕਦਾ। ਜੋ ਅੰਦਰ ਸੰਗਤ ਆ ਉਹ ਬਾਹਰ ਜਾ ਸਕਦੀ ਆ, ਪਰ ਬਾਹਰੋਂ ਕੋਈ ਨਹੀਂ ਆ ਸਕਦਾ। ਇਸ ਕਰਕੇ ਮੇਰੇ ਜੋ ਬੱਚੇ ਸਟੂਡੈਂਟ ਇੱਥੇ ਪੜ੍ਹਨ ਆਉਂਦੇ ਆ, ਉਹਨਾਂ ਨੇ ਲੰਗਰ ਵੀ ਲੈ ਕੇ ਜਾਣਾ ਹੁੰਦਾ ਹੈ, ਉਹਨਾਂ ਨੇ ਬੇਨਤੀ ਆ ਵੀ ਪਲੀਜ਼ 9 ਵਜੇ ਤੋਂ ਪਹਿਲਾਂ ਤੁਸੀਂ ਪਹੁੰਚ ਜਾਣਾ ਗੁਰੂ ਘਰ ਦੇ ਵਿੱਚ। ਬਾਅਦ ਦੇ ਵਿੱਚ ਕਿਸੇ ਨੂੰ ਵੀ ਐਂਟਰੀ ਨਹੀਂ ਹੋਊ, ਕਿਉਂਕਿ ਸਕਿਉਰਟੀ ਦੇ ਪਰਪਜ਼ ਜੋ ਵੀ ਅਸੀਂ ਸਾਨੂੰ ਸਰਕਾਰ ਵੱਲੋਂ ਜਾਂ ਕਮੇਟੀ ਵੱਲੋਂ ਡਿਸੀਜਨ ਲੈ ਗਏ ਨੇ, ਤਾਂ 9 ਵਜੇ ਪ੍ਰੋਪਰ ਗੇਟ ਬੰਦ ਹੋ ਜਾਇਆ ਕਰਨਗੇ। ਇਹਨਾਂ ਦਾ ਟਾਈਮ ਆ ਜੋ ਅਣਮਿੱਥੇ ਸਮੇਂ ਤੱਕ ਆ, ਜਦੋਂ ਤੱਕ ਹਾਲਾਤ ਨਹੀਂ ਸਹੀ ਹੁੰਦੇ ਉਹਨਾਂ ਚਿਰ ਇਹ ਟਾਈਮ ਇਹੀ ਰਹੂਗਾ। ਪਰ ਨਾਲ ਤੁਹਾਨੂੰ ਇਹ ਵੀ ਬੇਨਤੀ ਆ ਵੀ ਜੇ ਤੁਸੀਂ ਗੁਰੂ ਘਰ ਵਿੱਚ ਆ ਕੇ ਕਿਸੇ ਵੀ ਗਲਤ ਆਂਸਰ ਨੂੰ ਵੇਖਦੇ ਹੋ, ਤੁਹਾਨੂੰ ਲੱਗਦਾ ਆ ਵੀ ਕੋਈ ਵੀ ਸ਼ੱਕੀ ਆ, ਬਾਹਰ ਸਕਿਉਰਟੀ ਵਾਲੇ ਖੜ੍ਹੇ ਆ, ਸੇਵਾਦਾਰ ਵੀ ਹੁਣ ਹੋਇਆ ਕਰਨਗੇ ਗੁਰੂ ਘਰ ਦੇ ਵਿੱਚ, ਚੋਬਦਾਰ ਹੋਇਆ ਕਰਨਗੇ, ਉਹਨਾਂ ਨਾਲ ਕਮੇਟੀ ਨਾਲ ਜੇ ਤੁਹਾਨੂੰ ਜ਼ਿਆਦਾ ਵਰਸ ਲੱਗਦਾ ਤਾਂ 911 ਕਾਲ ਰਾਈਟ ਵੇ ਕਰਨੀ ਆ। ਦੂਸਰੀ ਬੇਨਤੀ ਆ, ਜਿਹੜੇ ਮੇਰੇ ਵੀਰ ਬੱਚੇ ਬਾਣਾ ਪਾਉਂਦੇ ਆ, ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਵੀ ਜਦੋਂ ਵੀ ਤੁਸੀਂ ਗੁਰੂ ਘਰ ਦੇ ਵਿੱਚ ਬਾਣਾ ਪਾ ਕੇ ਆਉਂਦੇ ਹੋ ਜੀ ਆਇਆਂ ਨੂੰ, ਪਰ ਜਦੋਂ ਬਾਹਰ ਮਾਲਾਂ ਵਿੱਚ ਪਾਰਕਾਂ ਵਿੱਚ ਆਪਾਂ ਬਾਣਾ ਪਾ ਕੇ ਜਾਂਦੇ ਹਾਂ, ਖਿਆਲ ਰੱਖਿਆ ਕਰੋ। ਵੱਡੇ ਸ਼੍ਰੀ ਸਾਹਿਬ ਆ ਜਿਹੜੇ, ਉਹਨਾਂ ਨੂੰ ਨਾਲ ਕੈਰੀ ਨਾ ਕਰਿਆ ਕਰੋ, ਕਿਉਂਕਿ ਉਸ ਜੇ ਆਪਾਂ ਕੈਨੇਡਾ ਬਾਈ ਲਾਓ ਦੇਖੀਏ ਤਾਂ ਆਪਾਂ ਨੂੰ ਛੋਟੇ ਸ਼੍ਰੀ ਸਾਹਿਬ ਵੀ ਲਾਓ ਨੇ। ਵੱਡੇ ਸ਼੍ਰੀ ਸਾਹਿਬ ਜਿਵੇਂ ਆਪਾਂ ਲੈ ਕੇ ਜਾਂਦੇ ਹਾਂ ਗੁਰੂ ਘਰ ਦੇ ਵਿੱਚ ਆਪਾਂ ਆ ਸਕਦੇ ਹਾਂ, ਪਰ ਬਾਹਰ ਅਜੇ ਤੁਹਾਨੂੰ ਪਤਾ ਜੋ ਮਾਹੌਲ ਆ ਉਸ ਹਿਸਾਬ ਨਾਲ ਤੁਸੀਂ ਪਲੀਜ਼ ਵੱਡੇ ਸ਼੍ਰੀ ਸਾਹਿਬ ਨੇ ਜਿਹੜੇ ਆਪਾਂ ਉਹਨਾਂ ਨੂੰ ਆਪਣੀਆਂ ਗੱਡੀਆਂ 'ਚ ਰੱਖ ਕੇ ਜਾਇਆ ਕਰੋ ਅਤੇ ਗਰੇਜ਼ ਕਰੋ, ਕਿਉਂਕਿ ਜ਼ਰੂਰ ਸਾਡੇ ਕੋਲ ਇੱਕ ਨਹੀਂ ਅਨੇਕ ਫੋਨ ਆਏ ਹੋਏ ਨੇ ਵੀ ਜਿਹੜੇ ਉਹ ਬਾਣੇ 'ਤੇ ਕਮੈਂਟ ਕਰਦੇ ਨੇ, ਗੋ ਬੈਕ ਹੋਮ ਦੇ ਉਹਨਾਂ ਕੋਲ ਸੈਨ ਵੀ ਫੜੇ ਹੋਏ ਨੇ, ਉਹਨਾਂ 'ਤੇ ਕੋਈ ਰਿਸਪੋਂਸ ਨਾ ਕਰੋ। ਦੂਸਰੀ ਬੇਨਤੀ ਆ, ਜਿੰਨੇ ਮੇਰੇ ਜੰਗ ਵੀਰ ਨੇ ਕਾਫੀ ਵੀਡੀਓ ਅਪਲੋਡ ਕਰ ਰਹੇ ਨੇ, ਭਾਵੁਕ ਨਾ ਹੋਵੋ, ਸਮਾਂ ਬਹੁਤ ਬਲਵਾਨ ਹੁੰਦਾ ਆ, ਇਹੀ ਸਮਾਂ ਬਦਲੂਗਾ। ਸਾਡਾ ਸਤਿਕਾਰ ਬਕਾਇਦਾ ਹੁੰਦਾ ਸੀ, ਅਗਾਂਹ ਹੋਊਗਾ ਵੀ। ਕਈ ਵਾਰ ਇੱਕ ਲਹਿਰ ਬਣਾਈ ਗਈ ਆ ਸਿੱਖਾਂ ਵਿਰੁੱਧ, ਪਲੀਜ਼ ਇਹਨੂੰ ਇੰਨਾ ਸੀਰੀਅਸ ਨਾ, ਕੁਝ ਬੰਦੇ ਹੀ ਨੇ, ਬਹੁਤ ਬੰਦਿਆਂ ਨੇ ਜਿਹੜੇ ਸਾਡੇ ਕੋਲ ਆ ਕੇ ਸਾਡੇ ਨਾਲ ਖੜ੍ਹੇ ਨੇ, ਸਪੋਰਟ ਵੀ ਕਰ ਰਹੇ ਨੇ, ਸਰਕਾਰੀ ਦਰਬਾਰੇ ਵੀ ਆ ਰਹੇ ਨੇ ਫੋਨ, ਉਹ ਆਪਣੇ ਸਕਿਉਰਟੀ ਦੇ ਪ੍ਰਬੰਧ ਲਈ ਆਪਾਂ ਨੂੰ ਗ੍ਰਾਂਟਾਂ ਵੀ ਮਿਲ ਰਹੀਆਂ ਨੇ। ਪਲੀਜ਼ ਸਾਰਿਆਂ ਨੇ ਸੰਜਮ ਰੱਖਣਾ, ਇਕੱਠੇ ਰਹਿਣਾ ਆ ਅਤੇ ਗੁਰੂ ਘਰ ਦੇ ਵਿੱਚ ਵੱਧੋ ਵੱਧ ਹਾਜ਼ਰੀ ਭਰਨੀ ਆ। ਹੋਰ ਵਧੇਰੇ ਜਾਣਕਾਰੀ ਮੇਰੇ ਵੱਡੇ ਵੀਰ ਸਰਦਾਰ ਰਣਵੀਰ ਸਿੰਘ ਤੁਹਾਨੂੰ ਦੇਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਚਰਨਾਂ ਵਿੱਚ ਸ਼ੋਭਿਤ ਸਤਸੰਗ ਜੀਓ, ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਨਸ ਕੀ ਜਾਤ ਸਭੈ ਇੱਕੇ ਪਹਿਚਾਣ ਬੋ, ਇਹੀ ਸਿੱਖਿਆ ਗੁਰੂ ਘਰ ਤੋਂ ਮਿਲਦੀ ਹੈ। ਜਿਸ ਕਿਉਂਕਿ ਪਿਆਰ ਦੀਆਂ ਵਿਸ਼ਵਾਸ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹੁੰਦੀਆਂ ਨੇ ਅਤੇ ਨਫ਼ਰਤ ਦਾ ਨਾ ਕੋਈ ਬੇਸ ਹੁੰਦਾ, ਇੱਕ ਹਵਾ ਦੇ ਝੋਂਕੇ ਵਾਂਗੂ ਆਉਂਦਾ ਅਤੇ ਇਵੇਂ ਹੀ ਚਲੇ ਜਾਂਦਾ। ਜੋ ਪਿਆਰ ਵਿੱਚ ਵਿਸ਼ਵਾਸ ਰੱਖਦੇ ਨੇ, ਜੋ ਇੱਕ ਪਰਮਾਤਮਾ ਵਿੱਚ ਵਿਸ਼ਵਾਸ ਰੱਖਦੇ ਨੇ, ਜੋ ਇਹ ਵਿਸ਼ਵਾਸ ਰੱਖਦੇ ਨੇ ਕਿ ਇੱਥੇ ਪਰਮਾਤਮਾ ਦੇ ਹੁਕਮ ਨਾਲ ਹੀ ਬੰਦਾ ਆਉਂਦਾ, ਪਰਮਾਤਮਾ ਦੇ ਹੁਕਮ ਨਾਲ ਹੀ ਜਾਂਦਾ ਹੈ ਅਤੇ ਗੁਰੂ ਗ੍ਰੰਥ ਸਾਹਿਬ ਸਮੁੱਚੀ ਸ੍ਰਿਸ਼ਟੀ ਨੂੰ ਗਲਵਕੜੀ ਦੇ ਵਿੱਚ ਲੈਂਦਾ ਹੈ। ਉਹਨਾਂ ਦਾ ਵਿਸ਼ਵਾਸ ਅਟੁੱਟ ਹੋਣਾ ਚਾਹੀਦਾ। ਇਹ ਜੋ ਨਫ਼ਰਤ ਸਾਡੇ ਵਿਰੁੱਧ ਕੀਤੀ ਜਾ ਰਹੀ ਹੈ, ਇਹਦਾ ਕੋਈ ਬੇਸ ਨਹੀਂ ਹੈ, ਨਾ ਹੀ ਅਸੀਂ ਨਫ਼ਰਤ ਦਾ ਜਵਾਬ ਨਫ਼ਰਤ ਦੇ ਨਾਲ ਦੇਣਾ, ਸਗੋਂ ਆਪਾਂ ਆਪਣੇ ਵਿਸ਼ਵਾਸ 'ਤੇ ਕਾਇਮ ਰਹਿਣਾ। ਇਹ ਥੋੜ੍ਹੇ ਦਿਨਾਂ ਦੀ ਖੇਡ ਹੈ, ਚਲੀ ਜਾਣੀ ਹੈ। ਬਾਕੀ ਜਿਵੇਂ ਪ੍ਰਧਾਨ ਸਾਹਿਬ ਨੇ ਕਈ ਗੱਲਾਂ ਕੀਤੀਆਂ, ਕੁਛ ਕੁ ਤਾਂ ਚਲੋ ਸਾਡੇ 'ਚ ਜਿਹੜੀਆਂ ਕਮੀ ਪੇਸ਼ੀਆਂ ਉਹ ਆਪਾਂ ਨੂੰ ਸਵੇ ਪੜਚੋਲ ਕਰਨੀ ਚਾਹੀਦੀ ਹੈ, ਪਰ ਇਹ ਨਫ਼ਰਤ ਦਾ ਕਾਰਨ ਨਹੀਂ ਹਨ। ਸਿਆਣੇ ਬੰਦਿਆਂ ਨਾਲ ਵੀ ਗੱਲਾਂ ਬਾਤਾਂ ਹੁੰਦੀਆਂ, ਇਹਦੇ ਵਿੱਚ ਫੋਰਨ ਇੰਟਰਫੀਅਰੈਂਸ ਵੀ ਇੱਕ ਦੇਣ। ਬਾਕੀ ਜੋ ਸਾਡਾ ਸੁਭਾਅ ਆ ਮਿਹਨਤ ਵਾਲਾ, ਵੰਡ ਕੇ ਛਕਣਾ, ਇਹ ਵੀ ਕਈ ਲੋਕਾਂ ਨੂੰ ਚੁੱਭਦਾ। ਅਤੇ ਇੱਕ ਜਿਹੜੀ ਇਕਨੋਮਿਕ ਪੱਖ ਹੈ, ਅੱਜ ਕੱਲ੍ਹ ਇਕੋਨਮੀ ਵੀ ਡਾਊਨ ਹੋਈ ਹੈ, ਉਹ ਵੀ ਇੱਕ ਕਾਰਨ ਹੈ। ਬਾਕੀ ਸੋਸ਼ਲ ਮੀਡੀਆ, ਇਹ ਵੀ ਇੱਕ ਕਾਰਨ ਹੈ। ਸੋ ਜਿਵੇਂ ਪ੍ਰਧਾਨ ਸਾਹਿਬ ਨੇ, ਜਿੱਥੇ ਆਪਾਂ ਸਵੇ ਪੜਚੋਲ ਕਰਨੀ, ਆਪਾਂ ਉੱਥੇ ਆਪਣੇ ਵਿਸ਼ਵਾਸ ਦੇ ਵਿੱਚ ਅਟੁੱਟ ਰਹਿਣਾ ਹੈ। ਵੱਖ ਵੱਖ ਟਰੱਕ ਡਰਾਈਵਰ ਵੀਰਾਂ ਤੋਂ ਜੋ ਹਰ ਸੰਗਤਾਂ ਤੋਂ ਜਾਣਕਾਰੀ ਮਿਲਦੀ ਰਹਿੰਦੀ ਹੈ ਕਿ ਕਈ ਥਾਵਾਂ 'ਤੇ ਬਿਨਾਂ ਕਿਸੇ ਕਾਰਨ ਸਾਡੇ 'ਤੇ ਵਾਜੇ ਕੱਸੇ ਜਾਂਦੇ ਨੇ, ਇਨਾਮ ਵੱਖ ਵੱਖ ਤਰ੍ਹਾਂ ਦੇ ਲਏ ਜਾਂਦੇ ਨੇ ਅਤੇ ਜਾਂ ਗੋ ਬੈਕ ਦੇ ਸਾਈਨ। ਆਪਾਂ ਉਹਨਾਂ ਨੂੰ ਪੂਰੇ ਦ੍ਰਿੜਤਾ ਦੇ ਨਾਲ, ਸ਼ਾਂਤੀ ਦੇ ਨਾਲ ਜਵਾਬ ਦੇਣਾ। ਆਪਾਂ ਕੋਈ ਵੀ ਇਹੋ ਜਿਹੀ ਗੱਲ ਨਹੀਂ ਕਰਨੀ ਕਿ ਉਹ ਚੀਜ਼ ਨੂੰ ਐਸਕਾਲੇਟ ਕਰੇ। ਬਾਕੀ ਜਿਹੜੀ ਪੁਲਿਸ ਫੋਰਸ ਹੈ ਜਾਂ ਵੱਖ ਵੱਖ ਲਾ ਇਨਫੋਰਸਮੈਂਟ ਨੇ, ਉਹਨਾਂ ਨਾਲ ਗੱਲਾਂ ਬਾਤਾਂ ਚੱਲਦੀਆਂ ਰਹਿੰਦੀਆਂ ਨੇ, ਉਹ ਪੂਰੇ ਦ੍ਰਿੜ ਨੇ ਵੀ ਇਹਨੂੰ ਆਪਾਂ ਕਾਬੂ ਕਰਨਾ ਹੈ। ਅਲਬਰਟਾ ਦੇ ਪ੍ਰੀਮੀਅਰ ਆਫਿਸ ਤੋਂ ਵੀ ਕੱਲ੍ਹ ਆਈਆਂ ਡਿਪਟੀ ਪ੍ਰੀਮੀਅਰ, ਜੋ ਕਿ ਸਾਰੀਆਂ ਲਾ ਇਨਫੋਰਸਮੈਂਟ ਨੂੰ ਆਪ ਦੇਖਦੇ ਨੇ, ਮਾਈਕ ਐਲਿਸ ਜੀ, ਉਹਨਾਂ ਦਾ ਵੀ ਦਾਸ ਨੂੰ ਫੋਨ ਆਇਆ। ਉਹਨਾਂ ਨੇ ਬੜੇ ਹੀ ਦ੍ਰਿੜ ਸ਼ਬਦਾਂ ਦੇ ਵਿੱਚ ਕਿਹਾ ਕਿ ਇਹੋ ਜਿਹੀਆਂ ਘਟਨਾਵਾਂ ਦੀ ਜਿੱਥੇ ਅਸੀਂ ਨਿੰਦਿਆ ਵੀ ਕਰਦੇ ਹਾਂ, ਅਤੇ ਉੱਥੇ ਜੋ ਵੀ ਸਾਨੂੰ ਰਿਸੋਰਸਿਸ ਕਾਨੂੰਨੀ ਤੌਰ 'ਤੇ ਸਾਨੂੰ ਲਾਉਣੇ ਪੈਣਗੇ, ਅਸੀਂ ਲਾਵਾਂਗੇ, ਪਰ ਇਸ ਚੀਜ਼ ਨੂੰ ਅੱਗੇ ਨਹੀਂ ਵਧਣ ਦਿੱਤਾ ਜਾਵੇਗਾ। ਜੋ ਵੀ ਐਡਮਿੰਟਨ ਦੇ ਵਿੱਚ ਹੋਇਆ, ਉਹ ਇਨਵੈਸਟੀਗੇਸ਼ਨ ਦਾ ਮਸਲਾ ਕਿ ਵਾਕਈ ਇਹ ਕੋਈ ਯੋਜਨਾਬੱਧ ਤਰੀਕੇ ਨਾਲ ਸੀ ਜਾਂ ਇਹ ਕਿਸੇ ਇਕੱਲੇ ਨੇ ਇਹ ਜਿਹੜੀ ਘਟਨਾ ਕੀਤੀ। ਆਉਣ ਵਾਲੇ ਸਮੇਂ ਦੇ ਵਿੱਚ ਇਹ ਚੀਜ਼ਾਂ ਜ਼ਰੂਰ ਬਾਹਰ ਆ ਜਾਣਗੀਆਂ। ਜੋ ਸਾਨੂੰ ਕਾਲ ਆਈ ਸੀਗੀ ਉਹਦੇ ਬਾਰੇ ਵੀ ਇਨਵੈਸਟੀਗੇਸ਼ਨ ਚੱਲ ਰਹੀ ਆ, ਅਤੇ ਜੋ ਵੀ ਹੋਊਗੀ ਉਹ ਆਉਣ ਵਾਲੇ ਸਮੇਂ 'ਚ ਸਾਨੂੰ ਜਿਹੜੀ ਪਤਾ ਲੱਗ ਜਾਊਗੀ। ਅਤੇ ਬਾਕੀ ਜਿਵੇਂ ਪ੍ਰਧਾਨ ਸਾਹਿਬ ਨੇ ਦੱਸਿਆ, ਕੈਲਵੇ ਪਾਰਕ ਦੇ ਵਿੱਚ ਵੀ ਘਟਨਾ ਹੋਈ, ਇੱਥੋਂ ਆਪਣੇ ਬੱਚੇ ਜੋ ਗੁਰਦੁਆਰਾ ਸਾਹਿਬ ਦੇ ਨਾਲ ਹੀ ਸੰਬੰਧਿਤ ਨੇ ਉਹ ਗਏ ਸਨ, ਤਾਂ ਇੱਕ ਗੋਰੇ ਦੇ ਕੰਪਲੇਂਟ ਕਰਨ 'ਤੇ ਉਹਨਾਂ ਦੀਆਂ ਕਿਰਪਾਨਾਂ ਦਿਸ ਰਹੀਆਂ ਸੀ, ਅਤੇ ਉਹਨਾਂ ਨੂੰ ਸਾਰਿਆਂ ਨੂੰ ਉਹਨਾਂ ਨੇ ਬਾਹਰ ਕੱਢਿਆ। ਅਤੇ ਆਪਣੇ ਵਰਲਡ ਸਿੱਖ ਔਰਗਨਾਈਜੇਸ਼ਨ ਨੇ ਜਦੋਂ ਪਹੁੰਚ ਕੀਤੀ ਤਾਂ ਉਹ ਮਸਲਾ ਜਿਹੜਾ ਰਿਜ਼ੋਲਵ ਹੋਇਆ, ਉਹਨਾਂ ਨੇ ਉਸ ਚੀਜ਼ ਦੀ ਮਾਫ਼ੀ ਵੀ ਮੰਗੀ ਅਤੇ ਉਹਨਾਂ ਬੱਚਿਆਂ ਨੂੰ ਦੁਬਾਰਾ ਇਨਵਾਈਟ ਵੀ ਕੀਤਾ ਵੀ ਤੁਸੀਂ ਇੱਥੇ ਵਾਪਸ ਆਓ। ਪਰ ਜਿਹੜਾ ਇੱਕ ਕਾਨੂੰਨੀ ਤੌਰ 'ਤੇ ਸਾਨੂੰ ਹੱਕ ਮਿਲਿਆ ਵੀ 6 ਇੰਚ ਦੀ ਕਿਰਪਾਨ ਜਿਹੜੀ ਆ ਉਹ ਅਸੀਂ ਪਾ ਸਕਦੇ ਹਾਂ, ਪਰ ਜਦੋਂ ਆਪਾਂ ਪਬਲਿਕ ਪਲੇਸ 'ਤੇ ਜਾਂਦੇ ਹਾਂ ਉਹ ਸਾਡਾ ਵੀ ਫਰਜ਼ ਬਣਦਾ ਕਿ ਆਪਾਂ ਕਿਸੇ ਨੂੰ ਨਹੀਂ ਦਿਖਾਉਣਾ, ਸਾਡਾ ਧਾਰਮਿਕ ਚਿੰਨ੍ਹ ਹੈ ਅਤੇ ਆਪਾਂ ਅੰਦਰ ਦੀ ਪਾ ਕੇ ਜਾਈਏ। ਸੋ ਉਹਨਾਂ ਨੇ ਉਸ ਚੀਜ਼ ਦੀ ਘਟਨਾ ਦੀ ਮਾਫ਼ੀ ਵੀ ਮੰਗੀ ਅਤੇ ਉਹਨਾਂ ਬੱਚਿਆਂ ਨੂੰ ਦੁਬਾਰਾ ਇਨਵਾਈਟ ਕੀਤਾ। ਬਾਕੀ ਜੋ ਕੈਲਗਰੀ ਦੇ ਮੇਅਰ ਨੇ ਜਰਮੀ ਫਰਕਸ, ਉਹਨਾਂ ਨੇ ਵੀ ਬੜੀ ਸਟਰੋਂਗ ਸਟੇਟਮੈਂਟ ਦਿੱਤੀ ਹੈ ਅਤੇ ਕਿਹਾ ਕਿ ਮੈਂ ਛੋਟਾ ਹੁੰਦਾ ਗੁਰਦੁਆਰੇ ਜਾਂਦਾ ਸੀ, ਉੱਥੋਂ ਤਾਂ ਸਿਰਫ ਪਿਆਰ ਦਾ ਹੀ ਪ੍ਰਚਾਰ ਹੁੰਦਾ, ਜਿੱਥੋਂ ਜਿੱਥੇ ਬਿਨਾਂ ਕਿਸੇ ਭੇਦਭਾਵ ਤੋਂ ਲੰਗਰ ਦਿੱਤਾ ਜਾਂਦਾ। ਕੋਵਿਡ ਦੇ ਦਿਨਾਂ ਦੀ ਆਪ ਸਾਰਿਆਂ ਨੂੰ ਯਾਦ ਹੋਵੇਗਾ ਕਿ ਇੱਕੋ ਇੱਕ ਕੈਲਗਰੀ ਦਾ ਗੁਰਦੁਆਰਾ ਸਾਹਿਬ ਇਹ ਸਿੱਖ ਸਥਾਨ ਸੀ ਜਿੱਥੇ ਪਾਸਤਾ, ਜਿਸ ਤਰ੍ਹਾਂ ਦੇ ਵੀ ਫੂਡ ਸੀਗਾ, ਘਰ ਘਰ ਦੇ ਵਿੱਚ ਜਾ ਕੇ ਫ੍ਰੀ ਡਿਲੀਵਰੀ ਦਿੱਤੀ ਗਈ। ਇਹ ਨਹੀਂ ਸੀ ਦੇਖਿਆ ਜਾਂਦਾ ਕਿ ਉਹ ਗੋਰੇ ਦੀ ਕਿਸੇ ਦੀ ਕਾਲ ਆਉਂਦੀ ਹੈ ਜਾਂ ਬਲੈਕ ਕਮਿਊਨਿਟੀ 'ਚ ਆਉਂਦੀ ਆ, ਫਿਲੀਪੀਨੋ ਕਮਿਊਨਿਟੀ 'ਚ ਆਉਂਦੀ ਆ, ਜਿੱਥੇ ਵੀ ਕਿਸੇ ਨੂੰ ਲੋੜ ਹੁੰਦੀ ਸੀ ਉੱਥੇ ਉੱਥੇ ਉਹ ਲੰਗਰ ਪਹੁੰਚਾਇਆ ਜਾਂਦਾ ਸੀਗਾ। ਅਤੇ ਅੱਜ ਵੀ ਜਿਹੜੀ ਕੈਲਗਰੀ ਦੀ ਸਿਟੀ ਦੀ ਵੈਬਸਾਈਟ 'ਤੇ ਆਪਣਾ ਗੁਰਦੁਆਰਾ ਸਾਹਿਬ ਦਾ ਨਾਂ ਦਰਜ ਹੈ ਕਿ ਕੋਈ ਵੀ ਭੁੱਖਾ ਹੈ ਉੱਥੇ ਜਾ ਸਕਦਾ, ਜੇ ਕਿਸੇ ਨੂੰ ਸੁੱਕੀਆਂ ਰਸਤਾਂ ਵਾਸਤਾਂ ਦੀ ਲੋੜ ਹੈ ਤਾਂ ਫੂਡ ਬੈਂਕ ਦਾ ਵੀ ਇੱਥੇ ਹਰੇਕ ਕਮਿਊਨਿਟੀ ਦਾ ਬੰਦਾ ਜਦੋਂ ਵੀ ਫੂਡ ਬੈਂਕ ਖੁੱਲ੍ਹਦੀ ਹੈ ਅਤੇ ਇੱਥੇ ਆਉਂਦੇ ਨੇ ਅਤੇ ਉਹ ਸਾਰਾ ਲੈ ਕੇ ਜਾਂਦੇ ਨੇ। ਮੇਰੇ ਕਹਿਣ ਦਾ ਭਾਵ ਕਿ ਇੱਥੋਂ ਪਿਆਰ ਦਾ ਹੀ ਸੰਦੇਸ਼ ਦਿੱਤਾ ਜਾਂਦਾ ਅਤੇ ਹਰੇਕ ਲੋੜਵੰਦ ਦੇ ਨਾਲ ਖੜਿਆ ਜਾਂਦਾ। ਇਹੀ ਗੱਲ ਨਹੀਂ, ਵਰਲਡ ਦੇ ਵਿੱਚ ਜਿੱਥੇ ਵੀ ਕਿਤੇ ਡਿਜ਼ਾਸਟਰ ਆਇਆ, ਚਾਹੇ ਉਹ ਹੇਟੀ ਵਿੱਚ ਸੀਗਾ, ਚਾਹੇ ਉਹ ਇੰਡੋਨੇਸ਼ੀਆ ਵਿੱਚ ਸੀਗਾ, ਚਾਹੇ ਉਹ ਪਾਕਿਸਤਾਨ ਦੇ ਵਿੱਚ ਸੀ ਜਾਂ ਅਮੈਰੀਕਾ ਦੇ ਵਿੱਚ ਸੀ ਜਾਂ ਸਾਡੇ ਕੈਲਗਰੀ ਦੇ ਵਿੱਚ ਸੀ। ਆਪਣੇ ਇਸ ਗੁਰਦੁਆਰਾ ਸਾਹਿਬ ਨੇ ਮੋਹਰੀ ਰੋਲ ਅਦਾ ਕਰਕੇ ਹਜ਼ਾਰਾਂ ਹੀ ਡਾਲਰ ਉੱਥੇ ਸਹਾਇਤਾ ਦਿੱਤੀ ਅਤੇ ਖਾਲਸਾ ਏਡ ਵਰਗੀਆਂ ਜਥੇਬੰਦੀਆਂ ਚਾਹੇ ਜੰਗ ਵਾਲਾ ਮਾਹੌਲ ਹੋਵੇ, ਕਿਤੇ ਵੀ ਖਤਰੇ ਵਾਲਾ ਵੀ ਮਾਹੌਲ ਹੋਵੇ, ਉੱਥੇ ਪਹੁੰਚਦੀਆਂ ਨੇ। ਸੋ ਸਿੱਖਾਂ ਨੇ ਹਮੇਸ਼ਾ ਹੀ ਜਿਹੜੇ ਚੈਰਿਟੇਬਲ ਜਿਹੜੀਆਂ ਸੀਗੀਆਂ ਕੰਮ ਕੀਤੇ ਨੇ, ਪਰ ਇਸ ਨਫ਼ਰਤ ਦਾ ਕਾਰਨ ਮੈਨੂੰ ਨਹੀਂ ਦਿਸਦਾ ਵੀ ਇਹਦਾ ਕੀ ਹੈ। ਅਤੇ ਇਸ ਦੇ ਸੰਬੰਧ ਦੇ ਵਿੱਚ ਇੱਕ ਕਮਿਊਨਿਟੀ ਕਲੀਨਅਪ ਵੀ ਰੱਖੀ ਹੈ, ਕਿਉਂਕਿ ਪ੍ਰੀਮੀਅਰ ਆਫਿਸ ਵੱਲੋਂ ਸਾਡੇ ਕੌਂਸਲਰ ਰਾਜ ਧਾਲੀਵਾਲ, ਸਾਡੇ MP MLA ਸਾਹਿਬ, ਇੱਕ ਸਾਡੇ 'ਤੇ ਬਹੁਤ ਵੱਡਾ ਇਲਜ਼ਾਮ ਸੋਸ਼ਲ ਮੀਡੀਆ 'ਤੇ ਲਾਇਆ ਜਾ ਰਿਹਾ ਕਿ ਇਹ ਕਮਿਊਨਿਟੀ ਇਲੀਗਲ ਡੰਪਿੰਗ ਕਰਦੀ ਹੈ, ਜਾਂ ਸਾਡੇ ਬਜ਼ੁਰਗਾਂ ਨੂੰ ਕਈ ਵਾਰੀ AI ਦੇ ਨਾਲ ਬਣਾਈਆਂ ਜਾ ਰਹੀਆਂ ਵੀਡੀਓ ਕਿਤੇ ਪਿਸ਼ਾਬ ਕਰਦਾ ਦਿਖਾ ਦਿੰਦੇ ਨੇ। ਸੋ ਇੱਕ ਯੋਜਨਾਬੱਧ ਤਰੀਕੇ ਦੇ ਨਾਲ ਜਿਹੜਾ ਸਾਡੇ ਖਿਲਾਫ਼ ਪ੍ਰਚਾਰ ਹੋ ਰਿਹਾ, ਹਾਲਾਂਕਿ ਇਲੀਗਲ ਡੰਪਿੰਗ ਦੀ ਕੋਈ ਸਬੂਤ ਨਹੀਂ ਵੇ, ਸਾਡੀ ਕਮਿਊਨਿਟੀ ਹੀ ਕਰਦੀ ਹੈ। ਇਸ ਨੇਬਰਹੁੱਡ ਦੇ ਵਿੱਚ ਸਾਰੀਆਂ ਕਮਿਊਨਿਟੀਆਂ ਰਹਿੰਦੀਆਂ, ਅਸੀਂ ਕਿਸੇ ਨੂੰ ਵੀ ਮਾੜਾ ਨਹੀਂ ਕਹਿੰਦੇ, ਪਰ ਇੱਕ ਕਮਿਊਨਿਟੀ ਨੂੰ ਟਾਰਗੇਟ ਕਰਨਾ ਕੋਈ ਉਹਨਾਂ ਦਾ ਨਿਸ਼ਾਨਾ ਕੋਈ ਹੋਰ ਲੱਗਦਾ ਹੈ। ਪਰ ਫਿਰ ਵੀ ਪ੍ਰੀਮੀਅਰ ਆਫਿਸ ਵੱਲੋਂ ਵੀ ਸਾਨੂੰ ਸਲਾਹ ਮਿਲੀ ਵੀ ਜਸਟ ਫਾਰ ਅ ਗੁੱਡ ਗੈਸਚਰ ਵੀ ਆਪਾਂ ਕਮਿਊਨਿਟੀ ਕਲੀਨਅਪ ਰੱਖੀਏ, ਜਿਹਦੇ ਵਿੱਚ ਉੱਥੋਂ ਵੀ ਬੰਦੇ ਆਉਣਗੇ, ਕੌਂਸਲਰ ਦੇ ਦਫ਼ਤਰ 'ਚੋਂ ਵੀ ਸਾਡੇ MLA MP ਸਾਹਿਬਾਨ ਉਹ ਵੀ ਸ਼ਾਮਿਲ ਹੋਣਗੇ। ਉਹ ਦਿਨ ਰੱਖਿਆ ਗਿਆ 29 ਅਗਸਤ, ਜਿਹੜਾ ਆਉਣ ਵਾਲਾ ਸ਼ਨਿਚਰਵਾਰ ਹੈ। 8:30 ਵਜੇ ਆਪਾਂ ਇੱਥੋਂ ਸਾਰੇ ਇਕੱਠੇ ਹੋਵਾਂਗੇ। ਅਸੀਂ ਕੋਸ਼ਿਸ਼ ਕਰਾਂਗੇ ਕਿ ਗੁਰਦੁਆਰਾ ਸਾਹਿਬ ਦਸ਼ਮੇਸ਼ ਕਲਚਰ ਦੇ ਨਾਂ 'ਤੇ ਆਪਾਂ T-shirts ਵਗੈਰਾ ਬਣਾ ਲਈਏ। ਸੋ ਮੈਂ ਆਪ ਸਮੁੱਚੀ ਸੰਗਤ ਦੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਉਹਦੇ ਵਿੱਚ ਵੱਧ ਤੋਂ ਵੱਧ ਹਿੱਸਾ ਪਾਇਓ, ਚਾਹੇ ਸਾਡੇ ਬਜ਼ੁਰਗ ਨੇ ਜਾਂ ਸਾਡੇ ਨੌਜਵਾਨ ਨੇ, ਸਾਡੀਆਂ ਭੈਣਾਂ ਮਾਤਾਵਾਂ। ਉਹਦੇ ਵਿੱਚ ਆਪਾਂ ਦਿਖਾਲਣਾ ਹੈ ਕਿ ਜਿਹੜਾ ਤੁਸੀਂ ਸਾਡੇ 'ਤੇ ਇਲਜ਼ਾਮ ਲਾਉਂਦੇ ਹੋ ਉਹ ਗਲਤ ਹੈ, ਪਰ ਅਸੀਂ ਨੇਬਰਹੁੱਡ ਦੀ ਜਿਹੜੀ ਸਫਾਈ ਆ ਉਹਦੇ ਵਿੱਚ ਆਪਣਾ ਬਣਦਾ ਜੋ ਯੋਗਦਾਨ ਹੈ ਜ਼ਰੂਰ ਪਾਵਾਂਗੇ। ਸੋ ਇਹਦੇ ਵਿੱਚ ਸਾਡੇ ਸਿਆਸੀ ਪਾਰਟੀਆਂ ਦੀ, ਬਾਕੀ ਗੁਰਦੁਆਰਾ ਸਾਹਿਬਾਨਾਂ ਨੂੰ ਵੀ ਅਸੀਂ ਜਿਹੜਾ ਸੱਦਾ ਪੱਤਾ ਦੇਵਾਂਗੇ ਉਹ ਵੀ ਇਹਦੇ ਵਿੱਚ ਸ਼ਾਮਿਲ ਹੋਣੇ। ਇਸ ਵੇਲੇ ਜੋ ਵੀ ਸਾਡੇ ਖਿਲਾਫ਼ ਹੋ ਰਿਹਾ, ਮੰਗ ਕਰਦਾ ਕਿ ਆਪਾਂ ਯੂਨਾਈਟਿਡ ਰਹੀਏ, ਆਪਣੇ ਵਿਸ਼ਵਾਸ ਦੇ ਵਿੱਚ ਕਾਇਮ ਰਹੀਏ, ਬਾਣੀ ਨੂੰ ਪੜ੍ਹੀਏ, ਵਿਚਾਰੀਏ, ਅਤੇ ਜੋ ਉਹ ਪਿਆਰ ਦਾ ਪਰਮਾਤਮਾ ਦਾ ਮੈਸੇਜ ਹੈ ਉਹਨੂੰ ਸਪਰੈਡ ਕਰੀਏ। ਅਤੇ ਬਾਕੀ ਬੇਨਤੀ ਹੈ ਕਿ ਸੋਸ਼ਲ ਮੀਡੀਏ 'ਤੇ ਕੋਈ ਵੀ ਐਸੀ ਭਾਵੁਕ ਹੋ ਕੇ ਵੀਡੀਓ ਨਾ ਪਾਓ ਜਿਹਦਾ ਕਿ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਆਪ ਸ਼ਰਮਿੰਦਾ ਹੋਣਾ ਪਵੇ। ਸੋ ਸੋਸ਼ਲ ਮੀਡੀਆ ਤੋਂ ਜਿੰਨਾ ਵੀ ਦੂਰ ਰਹਿ ਸਕਦੇ ਹੋ ਰਹਿਣਾ ਚਾਹੀਦਾ ਹੈ। ਅਤੇ ਨਫ਼ਰਤ ਦਾ ਦਬਾਅ, ਚੁੱਪ ਰਹਿਣ ਦਾ ਮਤਲਬ ਇਹ ਨਹੀਂ ਵੀ ਅਸੀਂ ਡਰ ਗਏ ਹਾਂ, ਆਪਾਂ ਸਾਨੂੰ ਪਰਮਾਤਮਾ ਨੇ ਨਿਰਭਉ ਨਿਰਵੈਰ ਹੋਣਾ ਸਿਖਾ ਲਿਆ, ਆਪਾਂ ਡਰ ਨਹੀਂ ਮੰਨਣਾ। ਜੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਨੀਤੀ ਦੇ ਵਿੱਚ ਤਬਦੀਲੀ ਕਰਨੀ ਪਈ ਤਾਂ ਆਪਾਂ ਸਿਆਣੇ ਬੰਦਿਆਂ ਦੇ ਨਾਲ ਰਲ ਕੇ ਜ਼ਰੂਰ ਕਰਾਂਗੇ ਕਿ ਐਟ 1 ਪੁਆਇੰਟ ਵੀ ਹੈਵ ਟੂ ਫਾਈਟ ਬੈਕ, ਨੋਟ ਵਿਦ ਵਾਇਲੈਂਸ, ਪਰ ਉਹਦੇ ਹੋਰ ਵੀ ਤਰੀਕੇ ਨੇ। ਸੋ ਜੋ ਵੀ ਹੋਵੇਗਾ ਆਪਾਂ ਤੁਹਾਨੂੰ ਉਹਦੇ ਬਾਰੇ ਜਾਣਕਾਰੀ ਦਿੰਦੇ ਰਹਾਂਗੇ। ਅਤੇ ਬਾਕੀ ਜਿਵੇਂ ਪ੍ਰਧਾਨ ਸਾਹਿਬ ਨੇ ਕਿਹਾ, ਇਸ ਵੇਲੇ ਜੋ ਵੀ ਇੱਥੋਂ ਤੁਹਾਨੂੰ ਕੋਈ ਨਿਰਦੇਸ਼ ਜਾਂ ਬੇਨਤੀਆਂ ਕੀਤੀਆਂ ਜਾਂਦੀਆਂ ਨੇ, ਡਿਸਿਪਲਿਨ ਦੀ ਲੋੜ ਹੈ, ਯੂਨਿਟੀ ਦੀ ਲੋੜ ਹੈ, ਉਹਦੇ ਵੱਲ ਤੁਸੀਂ ਜ਼ਰੂਰ ਧਿਆਨ ਦੇਣਾ। ਅਤੇ ਬਾਕੀ ਜਿਹੜਾ ਸਿਕਿਉਰਿਟੀ ਦਾ ਉਪਭੋਗਤਾ ਪ੍ਰਬੰਧ ਕੀਤਾ ਗਿਆ, ਅਤੇ ਕਮਿਊਨਿਟੀ ਵੱਲੋਂ ਸਾਨੂੰ ਬਹੁਤ ਹੀ ਜ਼ਿਆਦਾ ਸਹਿਯੋਗ ਮਿਲਿਆ। ਜਿਹੜੇ ਗੁਰੂ ਘਰ ਕਦੀ ਆਏ ਵੀ ਨਹੀਂ ਉਹਨਾਂ ਦੇ ਵੀ ਫੋਨ ਆਏ ਕਿ ਸਾਨੂੰ ਦੱਸਿਓ ਜੇ ਰਾਤ ਨੂੰ ਸਿਕਿਉਰਿਟੀ ਦੀ ਲੋੜ ਹੈ। ਸਾਡੇ ਸਿੰਘ ਨੇ, ਪੰਜ ਪਿਆਰੇ ਸਾਹਿਬਾਨ, ਉਹਨਾਂ ਨੇ ਵੀ ਇਹ ਆਪਣੀ ਪੇਸ਼ਕਸ਼ ਕੀਤੀ ਹੋਈ, ਅਸੀਂ ਰਾਤ ਨੂੰ ਸਿਕਿਉਰਿਟੀ ਕਰਿਆ ਕਰਾਂਗੇ। ਸੋ ਕਮਿਊਨਿਟੀ ਵੱਲੋਂ ਬਹੁਤ ਵੱਡਾ ਸਹਿਯੋਗ ਸਾਨੂੰ ਮਿਲਿਆ, ਸਾਡੇ ਸਿਆਸੀ ਨੇਤਾਵਾਂ ਵੱਲੋਂ ਵੀ ਬਹੁਤ ਭਾਰੀ ਸਹਿਯੋਗ ਮਿਲਿਆ। ਅੱਜ ਮੀਟਿੰਗ ਵੀ 1 ਵਜੇ ਰੱਖੀ ਹੈ ਉਹਨਾਂ ਦੇ ਨਾਲ, ਅਤੇ ਆਪਾਂ ਵਿਚਾਰ ਕਰਾਂਗੇ। ਸੋ ਇਹਨੂੰ ਆਪਾਂ ਬੜੀ ਸੋਚ ਸਮਝ ਕੇ ਵਿਚਾਰ ਦੇ ਨਾਲ ਆਪਾਂ
3: ਸਾਰਿਆਂ ਨੇ ਇਸ ਚੀਜ਼ ਨੂੰ ਨਜਿੱਠਣਾ ਹੈ, ਪਰ ਆਪਣੇ ਸਟੈਂਡ 'ਤੇ ਖੜ੍ਹੇ ਰਹਿਣਾ। ਇਸ ਵੇਲੇ ਸਾਡੀ ਜਿਹੜੀ ਪਰਖਰੀ ਘੜੀ ਹੈ, ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਭਾਈ ਜਰਨੈਲ ਸਿੰਘ ਜੀ ਹੁਣੀ ਜਿਨ੍ਹਾਂ ਨੂੰ ਤੁਸੀਂ ਮੂਵੀਆਂ ਦੇ ਵਿੱਚ ਜਾਂ ਛੋਟੇ ਛੋਟੇ ਕਲਿੱਪਾਂ ਦੇ ਵਿੱਚ ਦੇਖਦੇ ਰਹਿੰਦੇ ਹੋ, ਉਹ ਵੀ ਇੱਥੇ ਪਹੁੰਚੇ ਨੇ, ਜੋ ਕਿ ਹਮੇਸ਼ਾ ਹੀ ਸਾਡੀ ਕੌਮ ਦਾ ਮਾਣ ਵੀ ਹੈ। ਚਾਹੇ ਕਿਸੇ ਵੀ ਖੇਤਰ ਦੇ ਵਿੱਚ ਸਾਡੀ ਕਮਿਊਨਿਟੀ ਦਾ ਬੰਦਾ ਅੱਗੇ ਵੱਧਦਾ, ਉਸਦਾ ਮਾਣ ਇੱਜ਼ਤ ਕਰਨਾ, ਸਤਿਕਾਰ ਕਰਨਾ ਆਪਣਾ ਫਰਜ਼ ਬਣਦਾ। ਆਪਾਂ ਇਕੱਠੇ ਰਹੀਏ, ਉਹ ਵੀ ਇੱਥੇ ਪਹੁੰਚੇ, ਇਹਨਾਂ ਨੂੰ ਜੀ ਆਇਆਂ ਆਖਦਾ, ਉਹਨਾਂ ਨੇ ਵੀ ਤੁਹਾਡੇ ਦਰਸ਼ਨ ਕਰਨੇ ਨੇ। ਸਾਡੇ ਦਲਵਿੰਦਰ ਸਿੰਘ ਜੀ ਗਿੱਲ, ਅਮਰਪ੍ਰੀਤ ਸਿੰਘ ਗਿੱਲ ਮੈਂਬਰ ਪਾਰਲੀਮੈਂਟ, ਉਹ ਵੀ ਇੱਥੇ ਪਹੁੰਚੇ ਨੇ, ਉਹਨਾਂ ਦਾ ਵੀ ਧੰਨਵਾਦ। ਸੋ ਇਤਨੀਆਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਰਦਾਰ ਹਰਪਾਲ ਸਿੰਘ ਜੀ ਅਤੇ ਸਰਦਾਰ ਰਣਵੀਰ ਸਿੰਘ ਜੀ ਪਰਮਾਰ ਜੀ ਦਾ, ਜਿਨ੍ਹਾਂ ਨੇ ਇਸ ਮੁਸ਼ਕਲ ਸਮੇਂ ਦੇ ਨਾਲ ਕਿਸ ਤਰ੍ਹਾਂ ਨਜਿੱਠਣਾ ਹੈ ਜਾਣਕਾਰੀ ਦਿੱਤੀ ਹੈ। ਆਪ ਜੀ ਦਾ ਧਿਆਨ ਰੱਖਣਾ, ਆਪ ਜੀ ਨੇ ਸੇਫਟੀ ਦਾ ਸਭ ਤੋਂ ਪਹਿਲਾਂ ਧਿਆਨ ਰੱਖਣਾ ਹੈ। ਹੁਣ ਮੈਂ ਬੇਨਤੀ ਕਰਾਂਗਾ ਸਰਦਾਰ ਜਰਨੈਲ ਸਿੰਘ ਜੀ ਹੁਣਾਂ ਨੂੰ ਕਿ ਉਹ 5 ਮਿੰਟ ਵਾਸਤੇ ਸੰਗਤਾਂ ਦੇ ਰੂਬਰੂ ਹੋਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
4: ਕਹਿੰਦੇ ਜਿਸ ਬਾਗ ਦਾ ਮਾਲੀ ਬੇਈਮਾਨ ਹੋ ਜੇ, ਉਹਦੇ ਫੁੱਲ ਵੀ ਨਹੀਂ ਅਤੇ ਉਹਦੇ ਫਲ ਵੀ ਨਹੀਂ, ਅਤੇ ਜਿਹੜੀ ਬੱਕਰੀ ਸ਼ੇਰ ਦੀ ਜੂਹ ਵੜ ਜੇ, ਉਹਦੇ ਹੱਡ ਵੀ ਨਹੀਂ ਅਤੇ ਉਹਦੀ ਖਲ ਵੀ ਨਹੀਂ, ਅਤੇ ਜਿਹੜੀ ਕੌਮ ਆਪਣਾ ਇਤਿਹਾਸ ਭੁੱਲ ਜੇ, ਉਹ ਅੱਜ ਵੀ ਨਹੀਂ ਅਤੇ ਕੱਲ੍ਹ ਵੀ ਨਹੀਂ। ਇਤਿਹਾਸ ਕੌਮਾਂ ਦਾ ਟੱਕ ਹੁੰਦੇ ਨੇ, ਅਤੇ ਜਿਹੜੀਆਂ ਕੌਮਾਂ ਦੀ ਰਗਾਂ 'ਚੋਂ ਇਤਿਹਾਸ ਦੀ ਲਾਲੀ ਮੁੱਕ ਜਾਂਦੀ ਆ, ਉਹ ਕੌਮਾਂ ਦੁਨੀਆਂ ਦੇ ਨਕਸ਼ੇ 'ਤੇ ਮਲੀਆਂ ਮੇਟ ਹੋ ਜਾਂਦੀਆਂ ਨੇ। ਆਓ ਸਭ ਤੋਂ ਪਹਿਲਾਂ ਦੀਨ ਦੁਨੀਆਂ ਦੇ ਮਾਲਕ ਚਬਰ ਤਖਤ ਦੇ ਸ਼ਹਿਨਸ਼ਾਹ, ਨੀਲੇ ਘੋੜੇ ਦੇ ਸਵਾਰ, ਬਾਜਾਂ ਵਾਲੀ ਸਰਕਾਰ, ਸੱਚੇ ਪਾਤਸ਼ਾਹ ਦਾ ਬਖਸ਼ਿਆ ਹੋਇਆ ਨਾਰਾ ਬੁਲੰਦ ਕਰੀਏ, ਗੱਜ ਵੱਜ ਕੇ ਆਖੀਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਵੀ ਅਸੀਂ ਸਿੱਖ ਇਤਿਹਾਸ ਦੀ ਗੱਲ ਕਰਦੇ ਹਾਂ ਤਾਂ ਸਾਡਾ ਮੁੱਢ ਜਿਹੜਾ ਬਾਬੇ ਨਾਨਕ ਤੋਂ ਵੱਜਦਾ। ਇੱਕ ਐਸਾ ਲਾਸਾਨੀ ਸ਼ਾਕਾਰ ਉਸ ਅਕਾਲ ਪੁਰਖ ਵਾਹਿਗੁਰੂ ਨੇ ਸਿੱਖ ਕੌਮ ਦੀ ਝੋਲੀ 'ਚ ਪਾਇਆ। ਕਹਿੰਦੇ ਇੱਕ ਵਾਰ ਬਾਬਾ ਨਾਨਕ ਬਾਬੇ ਮਰਦਾਨੇ ਦੇ ਨਾਲ ਕਿਸੇ ਪਿੰਡ ਗਏ, ਅਤੇ ਪਿੰਡ ਜਾ ਕੇ ਉਹਨਾਂ ਨੇ ਪ੍ਰਸ਼ਾਦੇ ਪਾਣੀ ਦੀ ਮੰਗ ਕੀਤੀ ਵੀ ਰਾਤ ਰਹਿਣਾ, ਰਾਤ ਰਹਿਣ ਵਾਸਤੇ ਜਗ੍ਹਾ ਦਿੱਤੀ ਜਾਵੇ। ਪਿੰਡ ਵਾਲਿਆਂ ਨੇ ਬੜਾ ਨਿਰਾਦਰ ਕੀਤਾ, ਧੱਕੇ ਮਾਰ ਕੇ ਕੱਢਤਾ। ਬਾਬਾ ਨਾਨਕ ਕਹਿੰਦਾ ਵੱਸਦੇ ਰਹੋ, ਇੱਥੇ ਹੀ ਰਹੋ ਤੁਸੀਂ। ਦੂਜੇ ਪਿੰਡ ਕੇ ਉਹਨਾਂ ਬੜਾ ਸਤਿਕਾਰ ਕੀਤਾ, ਸਵੇਰੇ ਚੱਲਣ ਲੱਗਿਆਂ ਬਾਬਾ ਨਾਨਕ ਨੇ ਆਖਿਆ ਕਿ ਉੱਜੜ ਜਾਓ। ਮੈਨੂੰ ਲੱਗਦਾ ਜਿੰਨੇ ਵੀ ਮੇਰੇ ਵੀਰ ਭੈਣਾਂ ਭਰਾ ਬਾਹਰਲਿਆਂ ਮੁਲਕਾਂ ਵਿੱਚ ਆਏ ਨੇ, ਉਹ ਦਿੱਤੇ ਹੋਏ ਵਰ ਕਰਕੇ ਆਏ ਨੇ ਕਿ ਦੁਨੀਆਂ ਦੇ ਕੋਣੇ ਕੋਣੇ ਵਿੱਚ ਜਾਓ ਅਤੇ ਸਿੱਖੀ ਦਾ ਪ੍ਰਚਾਰ ਕਰੋ। ਕਿਉਂਕਿ ਪੰਜਾਬੀ ਜਿੱਥੇ ਵੀ ਗਏ ਨੇ, ਪਹਿਲਾਂ ਜਾ ਕੇ ਉਹਨਾਂ ਨੇ ਗੁਰੂ ਘਰ ਸਥਾਪਿਤ ਕੀਤੇ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪ੍ਰਕਾਸ਼ ਕੀਤੇ ਨੇ। ਸੋ ਕੈਲਗਿਰੀ ਦੀ ਸੰਗਤ ਇਸ ਗੱਲੋਂ ਵੀ ਬੜੀ ਵਧਾਈ ਦੀ ਪਾਤਰ ਹੈ ਕਿ ਇੱਕਜੁੱਟ ਹੋ ਕੇ। ਮੈਂ ਅੱਜ ਤੋਂ ਬੜੇ ਸਾਲ ਪਹਿਲਾਂ 2015 ਦੇ ਵਿੱਚ ਇਸ ਗੁਰੂ ਘਰ ਦੇ ਵਿੱਚ ਦਰਸ਼ਨ ਕਰਨ ਆਇਆ ਸੀ, ਇੱਕ ਫਿਲਮ ਸ਼ੂਟਿੰਗ ਚੱਲਦੀ ਸੀ, ਉਦੋਂ ਅਸੀਂ ਇੱਥੇ ਆਏ ਸੀਗੇ। ਸੋ ਗੱਲ ਕਰੀਏ ਇਤਿਹਾਸ ਦੀ, ਇਤਿਹਾਸ ਕੀ ਆ? ਇਤਿਹਾਸ ਸਾਨੂੰ ਆਉਣ ਵਾਲੀਆਂ ਗਲਤੀਆਂ ਤੋਂ, ਜੋ ਅੱਗੇ ਹੋਣ ਵਾਲੀਆਂ, ਉਹਨਾਂ ਨੂੰ ਸਿਖਾਉਂਦਾ। ਸਾਨੂੰ ਇਹ ਚੇਤੇ ਰੱਖਣਾ ਪੈਣਾ ਵਾ ਕਿ ਕਦੀ ਅਸੀਂ ਰਾਜੇ ਸੀ। ਸਾਨੂੰ ਇਹ ਚੇਤੇ ਰੱਖਣਾ ਪੈਣਾ ਕਿ ਸਾਡੇ ਵੀ ਕਦੀ ਸਿੱਕੇ ਚੱਲੇ ਸੀ। ਕਹਿੰਦੇ ਜੇ ਦੂਰ ਦੀ ਗੱਲ ਨਹੀਂ ਜੱਗ ਉੱਤੇ, ਕਦੀ ਅਸੀਂ ਵੀ ਨਹੀਂ ਰਾਜ ਵਾਲੇ, ਸਾਡਾ ਵੀ ਰਾਜ ਸੀ। ਅਜੇ ਦੂਰ ਦੀ ਗੱਲ ਨਹੀਂ ਜੱਗ ਉੱਤੇ, ਕਦੀ ਅਸੀਂ ਵੀ ਹੁੰਦੇ ਸੀ ਰਾਜ ਵਾਲੇ, ਸਾਡੇ ਸਿਰਾਂ 'ਤੇ ਕਲਗੀਆਂ ਸੋਹਦੀਆਂ ਸੀ, ਸਾਨੂੰ ਝੁਕਦੇ ਹੀ ਉੱਚੇ ਨਿਸ਼ਾਨ ਵਾਲੇ, ਕਦੀ ਸਾਡੇ ਵੱਲ ਮੂੰਹ ਕਰ ਝਾਕਦੇ ਨਹੀਂ ਸੀ ਸਾਡੇ 'ਤੇ ਹੁਕਮ ਚਲਾਉਣ ਵਾਲੇ। ਸਮੇਂ ਦੀ ਗੱਲ ਆ ਸਾਰੀ। ਪਰ ਵੇਖਿਆ ਜਾਵੇ ਕਿ ਉਹ ਬਾਦਸ਼ਾਹ ਜਿਹਨੂੰ ਅਸੀਂ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਕਹਿੰਦੇ ਹਾਂ, ਜਿਹਨੂੰ ਗੋਰੇ ਨਪੋਲੀਅਨ ਆਫ ਈਸਟ ਕਹਿੰਦੇ ਆ, ਉਹਦੇ ਪਿੱਛੇ ਫਲਸਫਾ ਕੀ ਸੀ? ਉਹ ਤਖ਼ਤ ਉੱਤੇ ਬੈਠਣ ਦੀ ਨੀਂਹ ਤੇ ਬਾਬੇ ਨਾਨਕ ਨੇ ਰੱਖਦੀ। ਜਿੱਦਣ ਬਾਬੇ ਨਾਨਕ ਨੇ ਆਖਿਆ ਕਿ ਮੈਨੂੰ ਜਨੇਊ ਕਿਉਂ ਪਾਉਣਾ ਚਾਹੁੰਦੇ ਜੀ, ਤਾਂ ਪਾਂਧੇ ਨੇ ਆਖਿਆ ਕਿ ਤੁਸੀਂ ਉੱਚ ਕੁੱਲ 'ਚ ਪੈਦਾ ਹੋਏ ਜੀ, ਉੱਚੀ ਕੁੱਲ। ਤਾਂ ਕਹਿੰਦੇ ਜਿਹੜੇ ਇਹ ਨੇ, ਉਹ ਕਹਿੰਦੇ ਨਹੀਂ, ਇਹ ਤੁਹਾਡੇ ਬਰਾਬਰ ਦੇ ਨਹੀਂ ਹੈ। ਬਾਬੇ ਨਾਨਕ ਨੇ ਆਖਿਆ ਇਹੋ ਭਰਮ 'ਤੇ ਮੈਂ ਮਿਟਾਉਣ ਵਾਸਤੇ ਆਇਆ, ਇਹੋ 'ਤੇ ਮਿਟਾਉਣ ਵਾਸਤੇ ਆਇਆ। ਜੇ ਮੈਂ ਇਹਨਾਂ ਵਾਂਗੂ ਮਾਂ ਦੀ ਕੁੱਖ 'ਚੋਂ ਜਨਮ ਲਿਆ ਵਾ, ਜਦੋਂ ਪਰਮਾਤਮਾ ਨੇ ਕੋਈ ਭੇਦਭਾਵ ਨਹੀਂ ਰੱਖਿਆ, ਤੁਸੀਂ ਕੌਣ ਹੁੰਦੇ ਜੇ ਰੱਖਣ ਵਾਲੇ? ਸੋ ਉੱਦਣ ਹੀ ਮੁੱਢ ਰੱਖ ਦਿੱਤੀ ਗਈ ਸੀ। 1699 ਦੀ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਾਜਣਾ ਹੋਈ ਅਤੇ ਠੀਕ 100 ਸਾਲ ਬਾਅਦ 1799 ਨੂੰ ਸਾਡਾ ਬਾਦਸ਼ਾਹ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਤਖ਼ਤ ਉੱਤੇ ਬਹਿ ਗਿਆ, ਠੀਕ 100 ਸਾਲ ਬਾਅਦ। ਪਰ ਉਹਦੇ ਵਿੱਚ ਵੇਖਿਆ ਜਾਵੇ ਕਿ ਸਫ਼ਰ ਕਿੰਨਾ ਲੰਬਾ, ਸਮਾਂ ਬਹੁਤ ਥੋੜ੍ਹਾ ਮੇਰੇ ਕੋਲ, ਵਿਚਾਰਾਂ ਬਹੁਤ ਲੰਬੀਆਂ ਨੇ, ਮੈਂ ਪਹੁੰਚਦਾ ਲੇਟ ਵੀ ਹੋ ਗਿਆ, ਮਾਫ਼ੀ ਚਾਹੁੰਦਾ ਹਾਂ। ਪਰ ਸਿਰਫ ਇੱਕ ਗੱਲ ਕਹਿ ਕੇ ਸਮਾਪਤੀ ਕਰੂੰਗਾ ਕਿ ਉਹ ਬਾਦਸ਼ਾਹ ਜਿਹਦਾ ਸਾਨੀ ਅੱਜ ਤੱਕ ਕੋਈ ਨਹੀਂ ਹੈਗਾ, ਉਹਦੇ ਵਰਗਾ ਰਾਜ ਕਦੀ ਕਿਸੇ ਨੇ ਕੀਤਾ ਹੀ ਨਹੀਂ। ਕਿਹੜਾ ਰਾਜ ਸੀ ਉਹ ਰਾਜ ਜਿਹਦੇ ਰਾਜ ਦਾ ਮੁੱਢ ਬਾਬੇ ਨਾਨਕ ਨੇ ਰੱਖਿਆ ਸੀਗਾ। 10 ਜਾਮੇ ਧਾਰ ਕੇ ਸ਼ਾਨਦਾਰ ਸਿੱਖੀ ਦਾ ਬੂਟਾ ਲਾਇਆ 10 ਗੁਰੂ ਸਾਹਿਬਾਨਾਂ ਨੇ, 10ਵੇਂ ਪਾਤਸ਼ਾਹ ਨੇ ਅੰਮ੍ਰਿਤ ਦੀ ਦਾਤ ਦੇ ਕੇ ਸਾਨੂੰ ਵਿਲੱਖਣ ਬਣਾ ਦਿੱਤਾ। ਜਦੋਂ ਭਾਈ ਜੈਤਾ ਜੀ ਸੀਸ ਲੈ ਕੇ ਪਹੁੰਚੇ ਹੋਣਗੇ ਤੇ ਗੁਰੂ ਸਾਹਿਬ ਨੇ ਕਲਪਨਾ ਇੱਕ ਤੇ ਗੁਰੂ ਸਾਹਿਬ ਨੇ ਆਖਿਆ ਹੋਣਾ ਕੋਈ ਸਿੱਖ ਨਹੀਂ ਸੀ ਉੱਥੇ, ਉਹ ਕਹਿੰਦੇ ਹੈ ਸੀ ਜੀ, ਹਿੰਦੂ ਮੁਸਲਮਾਨ ਸਿੱਖ ਸਾਰੇ ਹੀ ਸੀਗੇ, ਸਾਰਿਆਂ ਦੇ ਮੂੰਹਾਂ ਤੇ ਦਾੜੀ ਸੀ, ਸਾਰੇ ਪੱਗਾਂ ਬੰਨਦੇ ਸੀ, ਪਛਾਣਿਆ ਨਹੀਂ ਸੀ ਜਾਂਦਾ ਕੋਈ ਕਿ ਕੌਣ ਅਸਲ ਸਿੱਖ ਹੈ। ਫਿਰ 10ਵੇਂ ਪਾਤਸ਼ਾਹ ਨੇ ਆਖਿਆ ਕਿ ਮੈਂ ਇੱਕ ਐਸਾ ਇਨਸਾਨ ਖੜਾ ਕਰੂੰਗਾ, ਐਸਾ ਧਰਮ ਬਣਾਊਂਗਾ, ਐਸਾ ਖਾਲਸਾ ਪੰਥ ਬਣਾਊਂਗਾ ਕਿ ਲੁਕਣਾ ਇਹਨਾਂ ਵਾਸਤੇ ਇੱਕ ਮੁਸੀਬਤ ਬਣ ਜੂ, ਲੱਖਾਂ ਦੀ ਭੀੜ 'ਚ ਪਛਾਣੇ ਜਾਣਗੇ। ਅੱਜ ਦੂਰੋਂ ਪਛਾਣੇ ਜਾਂਦੇ ਅਸੀਂ ਕਿ ਅਸੀਂ ਕੌਣ ਆ। ਸੋ ਸਮਾਂ ਬਹੁਤ ਥੋੜ੍ਹਾ ਮਿਲਿਆ ਸੀ ਮੈਨੂੰ, ਮੈਂ ਇੱਕ ਗੱਲ ਕਹਿ ਕੇ ਸਮਾਪਤੀ ਕਰੂੰਗਾ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਕਿਸੇ ਨੇ ਪੁੱਛਿਆ ਕਿ ਤੁਸੀਂ ਡੌਲੇ 'ਤੇ ਕੋਹੇ ਨੂਰ ਬੰਨਿਆ ਵਾ, ਡੌਲੇ 'ਤੇ ਇਹਦਾ ਨਾਂ ਕੋਹੇ ਨੂਰ ਆ, ਇਹਨੂੰ ਵੇਚ ਦੀਏ ਤੇ 25-30 ਦਿਨ ਪੂਰੀ ਦੁਨੀਆਂ ਨੂੰ ਰੋਟੀ ਖਵਾਈ ਜਾ ਸਕਦੀ, ਇੰਨੀ ਕੀਮਤ ਹੈ ਇਹਦੀ, ਤੁਸੀਂ ਇਹਨੂੰ ਇੱਥੇ ਲਾਓ ਕਲਗੀ ਦੇ ਵਿੱਚ ਪੱਗ 'ਤੇ ਬੰਨੋ। ਮਹਾਰਾਜਾ ਰਣਜੀਤ ਸਿੰਘ ਨੇ ਇੱਕ ਜਵਾਬ ਦਿੱਤਾ ਉਸ ਪਠਾਣ ਨੂੰ, ਮਹਾਰਾਜਾ ਰਣਜੀਤ ਸਿੰਘ ਨੇ ਆਖਿਆ ਇਹਦੀ ਇੰਨੀ ਹੈਸੀਅਤ ਨਹੀਂ, ਇੰਨੀ ਕੀਮਤ ਨਹੀਂ ਇਹਦੀ ਕਿ ਇੱਥੇ ਲੱਗ ਸਕੇ, ਇਹ ਜਿਹੜੀ ਸਿਰ 'ਤੇ ਬੰਨੀ ਆ ਅਸੀਂ ਇਹ ਕੀ ਦੱਸਾਂ ਕੀ ਆ, ਇਹਦੇ ਵਿੱਚ ਇਸ ਮੁਲਕ ਦੀ ਇੱਜ਼ਤ ਲਪੇਟੀ ਫਿਰਦੇ ਹਾਂ ਅਸੀਂ, ਅਫਗਾਨ ਲੁੱਟ ਕੇ ਲਿਆਉਂਦੇ ਸੀ ਧੀਆਂ ਭੈਣਾਂ ਨੂੰ ਹਿੰਦੁਸਤਾਨ ਵਿੱਚੋਂ, ਇਸ ਪੱਗ ਨੇ ਉਹਨਾਂ ਧੀਆਂ ਭੈਣਾਂ ਦੀ ਇੱਜ਼ਤ ਕੱਜੀ ਆ, ਇਹ ਹੀਰਾ ਐਡੇ ਜੋਗਾ ਨਹੀਂ ਕਿ ਇੱਥੇ ਲੱਗੇ, ਨਾਲੇ ਜਿਹਨਾਂ ਨੇ ਨੱਕ ਰਗੜ ਕੇ ਜਿੱਤਿਆ ਉਹ ਲਾਉਣ ਇੱਥੇ, ਅਸੀਂ ਡੌਲਿਆਂ ਦੇ ਜ਼ੋਰ 'ਤੇ ਜਿੱਤਿਆ ਇੱਥੇ। ਉਸ ਬਾਦਸ਼ਾਹ ਨੇ 1.5 ਲੱਖ ਮੁਰੱਬਾ ਮੀਲ 'ਤੇ ਕੇਸਰੀ ਨਿਸ਼ਾਨ ਚਲਾਇਆ, 1,47,000 ਦੀ ਉਸ ਬਾਦਸ਼ਾਹ ਦੀ ਸਰਕਾਰੀ ਆਂਕੜਿਆਂ ਦੇ ਹਿਸਾਬ ਨਾਲ ਫੌਜ ਸੀ, ਇਹੋ ਜਿਹਾ ਸ਼ਾਕਾ। ਰਸ਼ੀਆ ਅਤੇ ਫਰਾਂਸ ਵਰਗੀਆਂ ਤਾਕਤਾਂ ਉਹਦੇ ਨਾਲ ਦੋਸਤੀ ਕਰਨਾ ਚਾਹੁੰਦੀਆਂ ਸੀਗੀਆਂ, ਨੈਪੋਲੀਅਨ ਦੇ ਜਰਨਲ ਵੈਂਚੂਰਾ ਅਤੇ ਜਨਰਲ ਅਲਾਰਡ ਵਰਗੇ ਬੰਦੇ ਉਹਦੀ ਫੌਜ 'ਚ ਫਰਾਂਸ ਤੋਂ ਨੌਕਰੀ ਕਰਨ ਗਏ, ਉਹਦੇ ਰਾਜ ਦਾ 1 ਸਿੱਕਾ ਬਰਤਾਨੀਆ ਦੇ 33 ਰੁਪਈਏ ਬਣਦੇ ਸੀ। ਬਸ ਚੇਤੇ ਰੱਖਣਾ ਜ਼ਰੂਰੀ ਆ, ਇਹ ਨਹੀਂ ਕਿ ਰਾਜ ਮੁੱਕ ਗਿਆ, ਰਾਜ ਦੇ ਅੰਦਰ ਆ, ਦੁਨੀਆਂ ਦੇ ਵਿੱਚ ਸਿਰਫ ਇੱਕ ਹੀ ਇਹੋ ਜਿਹਾ ਸ਼ਹਿਨਸ਼ਾਹ ਆ ਜਿੱਥੇ ਚੌਰ ਝੋਲਦੇ ਨੇ, ਉਹ ਸਾਡੇ ਕੋਲ ਆ, ਅਸੀਂ ਕਦਰ ਹੀ ਨਹੀਂ ਕਰਦੇ। ਸੋ ਮੈਂ ਵੱਧ ਘੱਟ ਬੋਲ ਗਿਆ ਹਾਂ ਅਤੇ ਮਾਫ਼ੀ ਚਾਹੁੰਦਾ। ਸਭ ਤੋਂ ਪਹਿਲਾਂ ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਦੀ ਪੂਰੀ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਇਸ ਲਾਇਕ ਸਮਝਿਆ ਕਿ ਗੁਰੂ ਘਰ ਦੇ ਉਹਨਾਂ ਵਜ਼ੀਰਾਂ ਦੀ ਸਟੇਜ 'ਤੇ 2 ਲਫ਼ਜ਼ ਮੈਨੂੰ ਵੀ ਤੁਹਾਡੇ ਨਾਲ ਸਾਂਝੇ ਕਰਨ ਦਾ ਮੌਕਾ ਮਿਲਿਆ। ਔਰ ਉਸ ਤੋਂ ਬਾਅਦ ਹਰਿੰਦਰ ਸਿੰਘ ਜੀ ਹੋਰ ਪੌੜੀ ਬਹੁਤ ਹੀ ਕਮਾਲ ਦੇ ਲਿਖਾਰੀ ਨੇ, ਮੈਂ ਇਹਨਾਂ ਦੇ ਲਿਖੇ ਕਈ ਲਿਖਤਾਂ ਦੇ ਵਿੱਚ ਮੈਂ ਐਕਟ ਵੀ ਕੀਤਾ, ਕੰਮ ਵੀ ਕੀਤਾ। ਔਰ ਜੱਸੀ ਨਈਅਰ ਮੇਰੇ ਵੀਰ ਇੱਥੇ ਬੜਿਆਂ ਸਾਲਾਂ ਤੋਂ ਰਹਿ ਰਹੇ ਨੇ, ਔਰ ਸਾਰੀ ਸੰਗਤ ਦਾ, ਔਰ ਸਭ ਤੋਂ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਰਦਾਰ ਜਰਨੈਲ ਸਿੰਘ ਜੀ, ਜਿਨ੍ਹਾਂ ਨੇ ਕੌਮ ਦੀ, ਦੇਸ਼ ਦੀ ਗੱਲ ਕੀਤੀ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਗੁਰੂ ਪਿਆਰੇ ਸਾਧ ਸਿੰਘ ਜੀ, ਆਪ ਜੀ ਦੇ ਨਾਲ ਇੱਕ ਹੋਰ ਸਮਾਗਮ ਦੀ ਸੂਚਨਾ ਦੇਣੀ ਹੈ। ਭਾਈ ਪਿੰਦਰਪਾਲ ਸਿੰਘ ਜੀ ਸਾਡੇ ਗੁਰੂ ਘਰ 6 ਅਤੇ 7 ਸਤੰਬਰ 2 ਦਿਨ ਵਾਸਤੇ ਹਾਜ਼ਰੀਆਂ ਭਰ ਰਹੇ ਹਨ। ਆਪ ਸ਼ਾਮ ਦੇ ਦੀਵਾਨ ਹੋਣਗੇ, ਆਪ ਜੀ ਜ਼ਰੂਰ ਦੀਵਾਨਾਂ ਵਿੱਚ ਹਾਜ਼ਰੀ ਭਰ ਕੇ ਲਾਹਾ ਲੈਣਾ। ਸਮਾਂ ਹੈ ਢਾਡੀ ਵਾਰਾਂ ਦਾ, ਆਪ ਜੀ ਨੂੰ ਢਾਡੀ ਵਾਰਾਂ ਸਰਵਣ ਕਰਵਾਉਣ ਜਾ ਰਹੇ ਹਨ ਸਾਡੇ ਸਾਰਿਆਂ ਦੇ ਹਰਮਨ ਪਿਆਰੇ, ਬਹੁਤ ਹੀ ਸਤਿਕਾਰ ਜੋ ਢਾਡੀ ਗਿਆਨੀ ਭਾਈ ਜਗਦੇਵ ਸਿੰਘ ਜੀ ਜਾਚਕ ਅਤੇ ਉਹਨਾਂ ਦਾ ਢਾਡੀ ਜਥਾ, ਆਓ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਢਾਡੀ ਵਾਰਾਂ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਜੁਗੋ ਜੁਗਾ ਟਲ ਚਵਰ ਛਤਰ ਤਖਤ ਦੇ ਮਾਲਕ ਦਸਾਂ ਪਾਤਸ਼ਾਹਾਂ ਦੀ ਜਾਗਤ ਜੋਤ ਆਤਮਕ ਸੀਤਲਤਾ ਦੇ ਮੁਜੱਸਮੇ ਰੂਹਾਨੀ ਗਿਆਨ ਦੇ ਚਾਨਣ ਮੁਨਾਰੇ ਸਰਬ ਸਾਂਝੀਵਾਲਤਾ ਦੇ ਅਲੰਬਰਦਾਰ ਸਾਹਿਬ ਕਮਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਅੰਦਰ ਸਤਸੰਗਤ ਦੀਆਂ ਘੜੀਆਂ ਦਾ ਆਨੰਦ ਮਾਣ ਰਹੀ ਗੁਰੂ ਸਵਾਰੀ ਸਾਧ ਸੰਗਤ ਜੀ, ਇੱਕ ਸ਼ਬਦ ਹੈ ਸੰਗ, ਦੂਜਾ ਹੈ ਕੁਸੰਗ ਤੇ ਤੀਜਾ ਹੈ ਸਤਸੰਗ। ਬੰਦਾ ਇਕੱਲਾ ਨਹੀਂ ਰਹਿ ਸਕਦਾ, ਬੰਦੇ ਨੂੰ ਸੰਗ ਚਾਹੀਦਾ। ਜੇ ਭਲੇ ਪੁਰਸ਼ ਦਾ ਸੰਗ ਮਿਲ ਜਾਏਗਾ ਬੰਦੇ ਦਾ ਫਾਇਦਾ ਹੋ ਜਾਏਗਾ, ਜੇ ਕੁਸੰਗਤ ਮਿਲੇਗੀ ਕੁਸੰਗਤ ਕਰੇਗਾ ਤੇ ਬੰਦੇ ਦਾ ਨੁਕਸਾਨ ਹੋਵੇਗਾ। ਕੁਸੰਗਤ ਬੰਦੇ ਦਾ ਨੁਕਸਾਨ ਕਿਵੇਂ ਕਰਦੀ ਹੈ? ਭਗਤ ਕਬੀਰ ਜੀ ਨੇ ਇੱਕ ਉਦਾਹਰਨ ਦਿੱਤੀ ਹੈ, ਉਹਨਾਂ ਦਾ ਇੱਕ ਸਲੋਕ ਹੈ, ਕਬੀਰ ਮਾਰੀ ਮਰੋ ਕੁਸੰਗ ਕੀ, ਕੇਲੇ ਨਿਕਟ ਜੋ ਬੇਰ, ਉਹ ਝੂਲੇ ਉਹ ਚੀਰੀਏ ਸਾਕਤ ਸੰਗ ਨਾ ਹੇਰ। ਕਬੀਰ ਸਾਹਿਬ ਕਹਿੰਦੇ ਨੇ, ਸੱਜਣਾ ਭੁੱਲ ਕੇ ਵੀ ਕੁਸੰਗਤ ਨਾ ਕਰੀ, ਕੁਸੰਗਤ ਇਉਂ ਨੁਕਸਾਨ ਕਰਦੀ ਹੈ ਜਿਵੇਂ ਬੇਰੀ ਦੇ ਦਰਖਤ ਕੋਲ ਕੇਲੇ ਦਾ ਦਰਖਤ ਖੜੋਤਾ ਹੋਵੇ। ਹਨੇਰੀ ਆਉਂਦੀ ਹੈ, ਹਵਾ ਆਉਂਦੀ ਹੈ, ਉਹ ਬੇਰੀ ਝੂਲਦੀ ਹੈ ਤੇ ਬੇਰੀ ਦੇ ਕੰਡੇ ਕੇਲੇ ਦੇ ਕੋਮਲ ਪੱਤਿਆਂ ਨੂੰ ਚੀਰ ਦਿੰਦੇ ਨੇ। ਉਹਦਾ ਕਸੂਰ ਕੀ ਹੈ ਕੇਲੇ ਦਾ? ਕੇਵਲ ਤੇ ਕੇਵਲ ਇੰਨਾ ਕਿ ਉਹਨੇ ਬੇਰੀ ਦੀ ਸੰਗਤ ਕਰ ਲਈ। ਜਿਵੇਂ ਬੇਰੀ ਦੀ ਸੰਗਤ ਕਰਨ ਨਾਲ ਕੇਲੇ ਦਾ ਦੇ ਪੱਤੇ ਚੀਰੇ ਜਾਂਦੇ ਨੇ, ਇਸੇ ਤਰ੍ਹਾਂ ਕੋਈ ਭਲਾ ਬੰਦਾ ਵੀ ਕਿਸੇ ਮਾੜੇ ਪੁਰਸ਼ ਕੋਲ, ਕਿਸੇ ਅਯਾਸ਼ ਕੋਲ, ਕਿਸੇ ਸ਼ਰਾਬੀ ਕਬਾਬੀ ਕੋਲ ਬਹਿ ਜਾਏ, ਉਹਦੇ ਉੱਪਰ ਵੀ ਅਸਰ ਜ਼ਰੂਰ ਹੁੰਦਾ। ਸਤਿਗੁਰੂ ਪਾਤਸ਼ਾਹ ਦੂਜੇ ਪਾਸੇ ਫਰਮਾਉਂਦੇ ਨੇ, ਮਨੁੱਖ ਸਤਸੰਗ ਕਰਿਆ ਕਰ। ਸਤਸੰਗਤ ਦਾ ਕੀ ਲਾਭ ਹੈ? ਅਸੀਂ ਹਰ ਰੋਜ਼ ਰਹਿਰਾ ਸਾਹਿਬ ਦਾ ਪਾਠ ਕਰਦੇ ਹਾਂ, ਪੰਚਮ ਗੁਰਦੇਵ ਦੇ ਬਚਨ ਨੇ, ਸਤਿਗੁਰੂ ਫਰਮਾਉਂਦੇ ਨੇ, ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ। ਕਿਵੇਂ ਤਰ ਜਾਂਦਾ? ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ। ਸਤਸੰਗਤ ਵਿੱਚ ਗੁਰੂ ਦੀ ਰਹਿਮਤ ਵਰਤਦੀ ਹੈ, ਗੁਰੂ ਦੀ ਬਖਸ਼ਿਸ਼ ਹੁੰਦੀ ਹੈ ਤੇ ਗੁਰੂ ਘਰ ਵਿੱਚ ਆ ਕੇ ਸਤਸੰਗ ਕਰਨ ਨਾਲ ਸਤਸੰਗੀ ਬੰਦਾ ਇਉਂ ਤਰ ਜਾਂਦਾ ਜਿਵੇਂ ਇੱਕ ਸੁੱਕਿਆ ਹੋਇਆ ਦਰਖਤ ਜਿਹਨੂੰ ਪਾਣੀ ਨਹੀਂ ਮਿਲਿਆ, ਜਦੋਂ ਪਾਣੀ ਪੈ ਜਾਏ ਹਰਾ ਭਰਾ ਹੋ ਜਾਂਦਾ। ਇਸੇ ਤਰ੍ਹਾਂ ਸਤਸੰਗੀ ਬੰਦਾ ਰੱਬ ਦੀ ਸਿਫਤ ਸਲਾਹ ਸੁਣ ਕੇ, ਨਾਮ ਬਾਣੀ ਦੀ ਮਹਿਮਾ ਸਰਵਣ ਕਰਕੇ ਉੱਚੀ ਆਤਮਕ ਅਵਸਥਾ ਤੇ ਪਹੁੰਚ ਜਾਂਦਾ। ਆਪ ਜੀ ਸਤਸੰਗਤ ਦੀਆਂ ਘੜੀਆਂ ਦਾ ਆਨੰਦ ਮਾਣ ਰਹੇ ਹੋ, ਆਓ ਫਿਰ ਸਤਸੰਗਤ ਕਰਦੇ ਹਾਂ। ਦੂਸਰਾ ਕਰਮ ਸਤਿਗੁਰੂ ਬਾਣੀ ਵਿੱਚ ਦੋ ਸ੍ਰੇਸ਼ਟ ਕਰਮ ਮੰਨਦੇ ਨੇ, ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮਾ। ਇੱਕ ਸਾਧ ਸੰਗਤ ਸਤਸੰਗ ਕਰਨੀ ਤੇ ਦੂਜੀ ਰੱਬ ਦੀ ਵਡਿਆਈ ਕਰਨੀ, ਦੋਨੋਂ ਸ਼੍ਰੋਮਣੀ ਕਰਮ ਨੇ। ਇਹਨਾਂ ਤੋਂ ਉੱਪਰ ਦੁਨੀਆਂ ਤੇ ਕੋਈ ਕਰਮ ਨਹੀਂ, ਕੋਈ ਕੰਮ ਨਹੀਂ। ਆਓ ਫਿਰ ਜਿੱਥੇ ਆਪ ਜੀ ਸਤਸੰਗ ਕਰਕੇ ਪਹਿਲਾ ਸ਼੍ਰੋਮਣੀ ਕਰਮ ਕਰ ਰਹੇ ਹੋ, ਫਿਰ ਦੂਸਰਾ ਸ਼੍ਰੋਮਣੀ ਕਰਮ ਕਰਨ ਲਈ ਆਪਣੀ ਰਸਨਾ ਤੇ ਗੁਰੂ ਕੀ ਫਤਿਹ ਦੀ ਆਵਾਜ਼ ਲਿਆਓ। ਫਤਿਹ ਬੁਲਾਉਣ ਨਾਲ ਸਿਮਰਨ ਹੋਵੇਗਾ, ਰੱਬ ਦੀ ਕੀਰਤੀ ਹੋਵੇਗੀ, ਕੋਈ ਵੀ ਰਸਨਾ ਵਾਂਝੀ ਨਾ ਰਹੇ। ਢਾਡੀ ਜਥੇ ਦੀ ਬੁਲਾਈ ਫਤਿਹ ਪ੍ਰਵਾਨ ਕਰੋ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ ਦਿਨ ਦੇ ਦੀਵਾਨ ਵਿੱਚ ਜਿਹੜੀ ਆਪਾਂ ਲੜੀ ਕਈ ਦਿਨਾਂ ਦੀ ਸ਼ੁਰੂ ਕੀਤੀ ਹੈ ਕਿ ਅੱਜ ਤੋਂ 100 ਕੁ ਸਾਲ ਪਹਿਲਾਂ 20ਵੀਂ ਸਦੀ ਦੇ ਤੀਸਰੇ ਦਹਾਕੇ ਦੀ ਆਰੰਭਤਾ ਹੋਣ ਵਾਲੀ ਸੀ, 1920 ਦਾ ਸਾਲ ਚੱਲ ਰਿਹਾ ਸੀ। ਗੁਰਦੁਆਰਾ ਸੁਧਾਰ ਲਹਿਰ ਦਾ ਪ੍ਰਬੰਧ, ਗੁਰਦੁਆਰਾ ਸੁਧਾਰ ਲਹਿਰ ਦਾ ਖਿਆਲ ਪੰਥ ਦਰਦੀਆਂ ਦੇ ਮਨਾਂ ਵਿੱਚ ਆਇਆ, ਕੁਝ ਘਟਨਾਵਾਂ ਵਾਪਰੀਆਂ, ਆਪ ਜੀ ਨੇ ਕੱਲ ਸਰਵਣ ਕੀਤਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਹਰਿਮੰਦਰ ਸਾਹਿਬ ਅਕਾਲ ਤਖ਼ਤ ਸਾਹਿਬ ਉੱਪਰ ਪੁਜਾਰੀਆਂ ਦਾ ਕਬਜ਼ਾ ਸੀ ਤੇ ਉਹ ਜਿਹੜੇ ਪੁਜਾਰੀ ਸਨ ਨੀਵੀਂ ਜਾਤ ਵਾਲਿਆਂ ਦਾ ਪ੍ਰਸ਼ਾਦ ਨਹੀਂ ਸੀ ਪ੍ਰਵਾਨ ਕਰਦੇ, ਅਰਦਾਸ ਨਹੀਂ ਸੀ ਕਰਦੇ। ਤੁਸੀਂ ਕੱਲ ਸਾਰਾ ਪ੍ਰਸੰਗ ਸਰਵਣ ਕਰ ਰਿਹਾ, ਹੁਣ ਮਜਬੂਰੀ ਬਸ ਗੁਰੂ ਗ੍ਰੰਥ ਸਾਹਿਬ ਦਾ ਹੁਕਮਨਾਮਾ ਜਦੋਂ ਸੁਣਿਆ ਉਹਨਾਂ ਨੂੰ ਦੇਗ ਵੀ ਪ੍ਰਵਾਨ ਕਰਨੀ ਪਈ ਤੇ ਨਾਲ ਹੀ ਪੁਜਾਰੀਆਂ ਨੂੰ ਅਰਦਾਸ ਵੀ ਕਰਨੀ ਪਈ। ਹੁਣ ਦਰਬਾਰ ਸਾਹਿਬ ਤੋਂ ਬਾਹਰ ਆ ਕੇ ਸੰਗਤ ਨੇ ਅਕਾਲ ਤਖ਼ਤ ਸਾਹਿਬ ਜਾਣ ਦਾ ਫੈਸਲਾ ਕੀਤਾ। ਅਕਾਲ ਤਖ਼ਤ ਸਾਹਿਬ ਇਸ ਜਥੇ ਦੇ ਪਹੁੰਚਣ ਤੋਂ ਪਹਿਲਾਂ, ਸੰਗਤ ਦੇ ਜਾਣ ਤੋਂ ਪਹਿਲਾਂ ਇੱਥੇ ਜਿਹੜੇ ਕਾਬਜ਼ ਪੁਜਾਰੀ ਸਨ ਉਹ ਅਕਾਲ ਤਖ਼ਤ ਸਾਹਿਬ ਨੂੰ ਸੁੰਨਾ ਛੱਡ ਕੇ ਦੌੜ ਗਏ। ਜਦੋਂ ਸੰਗਤ ਉੱਪਰ ਗਈ ਕੋਈ ਗ੍ਰੰਥੀ ਨਹੀਂ, ਕੋਈ ਸੇਵਾਦਾਰ ਨਹੀਂ,
ਗੁਰੂ ਗ੍ਰੰਥ ਸਾਹਿਬ ਦਾ ਉਸੇ ਤਰ੍ਹਾਂ ਪ੍ਰਕਾਸ਼ ਹੈ। ਸਿੱਖਾਂ ਦੇ ਮਨਾਂ ਵਿੱਚ ਬੜਾ ਰੋਹ ਪੈਦਾ ਹੋਇਆ। ਅਕਾਲ ਤਖ਼ਤ ਸਾਹਿਬ ਉਹ ਪਾਵਨ ਥਾਂ ਹੈ ਜਿੱਥੇ ਕਦੇ ਬਾਬਾ ਗੁਰਬਖਸ਼ ਸਿੰਘ ਵਰਗੇ ਅਹਿਮਦ ਸ਼ਾਹ ਅਬਦਾਲੀ ਦੀ ਹਜ਼ਾਰਾਂ ਦੀ ਫੌਜ ਨਾਲ ਕੇਵਲ 30 ਸਿੰਘ ਟੱਕਰ ਲੈਂਦੇ ਨੇ। ਜਦੋਂ ਅਬਦਾਲੀ ਵਰਗੇ ਹਮਲਾਵਰ ਚੜ੍ਹ ਕੇ ਆਏ ਉਦੋਂ ਵੀ ਸਿੰਘ ਅਕਾਲ ਤਖ਼ਤ ਨੂੰ ਸੁੰਨਾ ਨਹੀਂ ਛੱਡ ਕੇ ਗਏ, ਪਰ ਇਹ ਪੁਜਾਰੀ ਕਿਉਂ ਦੌੜ ਗਏ? ਸਿੰਘਾਂ ਦੇ ਮਨਾਂ ਵਿੱਚ ਬੜਾ ਰੰਜ ਪੈਦਾ ਹੋਇਆ। ਸੁੰਦਰ ਸਿੰਘ ਰਾਮਗੜੀਆ ਸਰਕਾਰ ਵੱਲੋਂ ਥਾਪਿਆ ਹੋਇਆ ਅਕਾਲ ਤਖ਼ਤ ਦਾ ਸਰਬਰਾਹ ਸੀ। ਸਰਬਰਾਹ ਦਾ ਮਤਲਬ ਅਕਾਲ ਤਖ਼ਤ ਦਾ ਪ੍ਰਬੰਧ ਕਰਨ ਵਾਲਾ ਸੀ, ਅੱਜ ਜਥੇਦਾਰ ਦੀ ਪਦਵੀ ਹੈ। ਸੁੰਦਰ ਸਿੰਘ ਰਾਮਗੜੀਆ ਨੂੰ ਸਿੰਘਾਂ ਨੇ ਇਹ ਸੁਨੇਹਾ ਭੇਜਿਆ ਕਿ ਤੁਹਾਡੇ ਪੁਜਾਰੀ ਅਕਾਲ ਤਖ਼ਤ ਨੂੰ ਸੁੰਨਾ ਛੱਡ ਕੇ ਦੌੜ ਗਏ ਨੇ। ਰਾਮਗੜੀਆ ਸੁੰਦਰ ਸਿੰਘ ਨੇ ਪੁਜਾਰੀਆਂ ਨੂੰ ਸੁਨੇਹਾ ਭੇਜਿਆ, ਪੁਜਾਰੀ ਹਾਜ਼ਰ ਨਾ ਹੋਏ। ਆਖਿਰਕਾਰ ਸਿੰਘਾਂ ਨੇ ਤੇਜਾ ਸਿੰਘ ਭੁੱਚਰ ਹੋਰਾਂ ਨੇ 17 ਮੈਂਬਰਾਂ ਸਿੰਘਾਂ ਦੀ ਸੇਵਾ ਲਾਈ ਤੇ ਉਹ ਤੇਜਾ ਸਿੰਘ ਭੁੱਚਰ ਸੈਂਟਰਲ ਮਾਝਾ ਦੀਵਾਨ ਦਾ ਜਥੇਦਾਰ ਸੀ, ਬੜਾ ਧੜਲੇਦਾਰ ਸਿੰਘ ਸੀ। ਉਹਦੀ ਅਗਵਾਈ ਹੇਠ ਇਹ 17 ਮੈਂਬਰਾਂ ਦੀ ਕਮੇਟੀ ਅਕਾਲ ਤਖ਼ਤ ਸਾਹਿਬ ਦਾ ਪ੍ਰਬੰਧ ਕਰਨ ਲੱਗ ਪਈ। ਅਗਲੇ ਦਿਨ ਅੰਮ੍ਰਿਤਸਰ ਦਾ ਜਿਹੜਾ ਡੀਸੀ ਸੀ, ਜਿਹੜਾ ਡੀਸੀ ਅਕਾਲ ਤਖ਼ਤ ਦੇ ਸਰਬਰਾਹ ਨੂੰ ਨਿਯੁਕਤ ਕਰਦਾ ਸੀ, ਤੁਸੀਂ ਕੱਲ ਵੀ ਸੁਣਿਆ ਅਕਾਲ ਤਖ਼ਤ ਸਾਹਿਬ ਦਾ ਦਰਬਾਰ ਸਾਹਿਬ ਦਾ ਸਰਬਰਾਹ ਉਸ ਬੰਦੇ ਨੂੰ ਲਾਇਆ ਜਾਂਦਾ ਸੀ ਜਿਹੜਾ ਅੰਗਰੇਜ਼ਾਂ ਦਾ ਵਫ਼ਾਦਾਰ ਤੇ ਝੋਲੀ ਚੁੱਕ ਹੋਵੇ। ਸੁੰਦਰ ਸਿੰਘ ਰਾਮਗੜੀਆ ਤੋਂ ਪਹਿਲਾਂ ਅਰੂੜ ਸਿੰਘ ਸੀ, ਫਿਰ ਸੁੰਦਰ ਸਿੰਘ ਰਾਮਗੜੀ ਆਇਆ। 13 ਅਕਤੂਬਰ 1920 ਵਾਲੇ ਦਿਨ ਡੀਸੀ ਨੇ ਸਰਬਰਾਹ ਸੁੰਦਰ ਸਿੰਘ ਨੂੰ ਬੁਲਾਇਆ। ਗੁਰਦੁਆਰਾ ਸੁਧਾਰ ਲਹਿਰ ਦੇ ਹਾਮੀ ਸਿੰਘਾਂ ਵਿੱਚੋਂ ਕੁਝ ਸਿੰਘ ਬੁਲਾਏ, ਪੁਜਾਰੀ ਵੀ ਸੱਦੇ, ਪਰ ਪੁਜਾਰੀ ਫਿਰ ਵੀ ਹਾਜ਼ਰ ਨਾ ਹੋਏ। ਮਜਬੂਰੀ ਬਸ ਉਹਨੂੰ ਇੱਕ ਆਰਜੀ ਕਮੇਟੀ ਬਣਾਉਣੀ ਪਈ। ਹੁਣ ਇੱਧਰ ਪੰਥ ਦੇ ਅੰਦਰ ਇੱਕ ਮੰਗ ਵੱਧਦੀ ਜਾ ਰਹੀ ਸੀ, ਲੋੜ ਮਹਿਸੂਸ ਹੋ ਰਹੀ ਸੀ ਕਿ ਪੰਥ ਦੀ ਕੋਈ ਇਹੋ ਜਿਹੀ ਜਥੇਬੰਦੀ ਚਾਹੀਦੀ ਹੈ ਜਿਹੜੀ ਪੰਥ ਦੇ ਸਮੁੱਚੇ ਗੁਰਦੁਆਰਿਆਂ ਦਾ ਗੁਰਮਤ ਅਨੁਸਾਰ ਸੁਚੱਜਾ ਪ੍ਰਬੰਧ ਚਲਾਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਾਲੇ ਬਣੀ ਨਹੀਂ ਸੀ। ਫਿਰ ਖਾਲਸਾ ਪੰਥ ਨੇ ਅਕਾਲ ਤਖ਼ਤ ਸਾਹਿਬ ਤੋਂ ਮੁਖੀ ਸਿੱਖਾਂ ਨੇ ਫੈਸਲਾ ਕਰਕੇ ਸਮੁੱਚੇ ਪੰਥ ਨੂੰ ਚਿੱਠੀਆਂ ਪਾਈਆਂ ਕਿ 15 ਨਵੰਬਰ 1920 ਵਾਲੇ ਦਿਨ 15 ਤੇ 16 ਨਵੰਬਰ ਦੋ ਦਿਨ ਦਾ ਇਕੱਠ ਹੋਵੇਗਾ ਅਕਾਲ ਤਖ਼ਤ ਸਾਹਿਬ ਤੇ, ਪੰਥ ਦੀ ਇੱਕ ਨੁਮਾਇੰਦਾ ਜਮਾਤ ਜਥੇਬੰਦੀ ਤਿਆਰ ਕਰਨੀ ਹੈ, ਚੁਣਨੀ ਹੈ। ਉਹਨਾਂ ਨੇ ਸਾਰੀਆਂ ਸੰਪਰਦਾਵਾਂ ਨੂੰ ਚਿੱਠੀਆਂ ਭੇਜੀਆਂ, ਖਾਲਸਾ ਸਕੂਲਾਂ ਨੂੰ ਚਿੱਠੀਆਂ ਭੇਜੀਆਂ, ਕਾਲਜਾਂ ਨੂੰ ਚਿੱਠੀਆਂ ਭੇਜੀਆਂ। ਕੋਈ ਵੀ ਪੰਥ ਦਾ ਹਿੱਸਾ ਇਹੋ ਜਿਹਾ ਨਹੀਂ ਸੀ ਜਿਸ ਨੂੰ ਨਾ ਬੁਲਾਇਆ ਗਿਆ ਹੋਵੇ। ਸਮੁੱਚੇ ਪੰਥ ਦੀ ਪ੍ਰਵਾਨਗੀ ਲੈਣ ਲਈ ਸਰਬਸੰਮਤੀ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੁਣਨ ਲਈ ਇਕੱਠ ਹੋਇਆ। ਇਕੱਠ ਬੜੇ ਸੁਖਾਵੇਂ ਮਾਹੌਲ ਵਿੱਚ ਹੋਇਆ, ਪਰ ਇਸ ਤੋਂ ਪਹਿਲਾਂ ਅੰਗਰੇਜ਼ਾਂ ਨੇ ਇੱਕ ਚਾਲ ਚੱਲੀ। ਅੰਗਰੇਜ਼ ਬੜੀਆਂ ਸਾਜ਼ਿਸ਼ਾਂ ਜਾਣਦੇ ਸਨ, ਉਹਨਾਂ ਨੇ ਸਾਜ਼ਿਸ਼ ਕੀ ਘੜੀ? ਅੰਗਰੇਜ਼ ਨਹੀਂ ਸੀ ਚਾਹੁੰਦੇ ਕਿ ਸਿੱਖ ਆਪਣੇ ਗੁਰਦੁਆਰਿਆਂ ਦਾ ਪ੍ਰਬੰਧ ਆਪਣੀ ਮਰਜ਼ੀ ਨਾਲ ਗੁਰੂ ਦੇ ਆਸ਼ੇ ਮੁਤਾਬਕ ਸਿਧਾਂਤਾਂ ਮੁਤਾਬਕ ਕਰਨ। ਉਹ ਚਾਹੁੰਦੇ ਸਨ ਗੁਰਦੁਆਰਿਆਂ ਦਾ ਪ੍ਰਬੰਧ ਅਸਿੱਧੇ ਤਰੀਕੇ ਨਾਲ ਇਹੋ ਜਿਹੇ ਵਿਗੜੇ ਤਿਗੜੇ ਮਹੰਤਾਂ ਰਾਹੀਂ ਸਾਡੇ ਹੱਥਾਂ ਵਿੱਚ ਚਾਹੀਦਾ। ਉਹਨਾਂ ਨੇ ਚਾਲ ਇਹ ਚੱਲੀ ਕਿ ਸ਼੍ਰੋਮਣੀ ਕਮੇਟੀ ਬਣਾਉਣ ਲਈ ਜਿਹੜਾ ਇਕੱਠ ਸੱਦਿਆ ਗਿਆ ਸੀ ਉਹਦੇ ਤੋਂ ਦੋ ਦਿਨ ਪਹਿਲਾਂ ਆਪਣੇ ਵੱਲੋਂ ਇੱਕ 36 ਮੈਂਬਰਾਂ ਦੀ ਕਮੇਟੀ ਦਾ ਐਲਾਨ ਕਰ ਦਿੱਤਾ। ਉਹ 36 ਮੈਂਬਰੀ ਕਮੇਟੀ ਵਿੱਚ ਬਹੁਤੇ ਸਰਕਾਰ ਪ੍ਰਸਤ ਸਿੱਖ ਸਨ ਤੇ ਕੁਝ ਕੋਹ ਸਨ ਜਿਹੜੇ ਗੁਰਦੁਆਰਿਆਂ ਵਿੱਚ ਸੁਧਾਰ ਦੇ ਹਾਮੀ ਸਨ। ਉਹਨਾਂ ਨੇ ਇੱਕ ਚਾਲ ਚੱਲੀ ਕਿ ਵੇਖਦੇ ਹੁਣ ਸਿੱਖ ਕੀ ਕਰਦੇ ਨੇ। ਪਰ ਖਾਲਸੇ ਨੇ 175 ਮੈਂਬਰਾਂ ਦੀ ਕਮੇਟੀ ਚੁਣੀ ਅਕਾਲ ਤਖ਼ਤ ਸਾਹਿਬ ਤੇ, ਜਿਹਦੇ ਵਿੱਚ ਉਹ 36 ਮੈਂਬਰ ਵੀ ਸ਼ਾਮਲ ਕਰ ਲਏ ਗਏ ਜਿਹੜੀ ਕਮੇਟੀ ਅੰਗਰੇਜ਼ਾਂ ਨੇ ਬਣਾਈ ਸੀ। ਇਹ ਸਿੱਖਾਂ ਦੀ ਬੜੀ ਦੂਰ ਅੰਦੇਸ਼ੀ ਸੀ, ਅੰਗਰੇਜ਼ ਸਰਕਾਰ ਦਾ ਜਿਹੜਾ ਕੀਤਾ ਵਾਰ ਸੀ ਉਹ ਠੁੱਸ ਹੋ ਗਿਆ। ਅੰਗਰੇਜ਼ ਹੈਰਾਨ ਰਹਿ ਗਏ, ਸਿੱਖਾਂ ਨੇ ਕੈਸਾ ਪੱਤਾ ਖੇਡਿਆ ਹੈ। ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣ ਗਈ। ਇਸ ਤੋਂ ਬਾਅਦ ਫਿਰ ਇੱਕ ਹੋਰ ਲੋੜ ਮਹਿਸੂਸ ਹੋਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੇਵਲ ਗੁਰਦੁਆਰਿਆਂ ਦਾ ਸੁਚੱਜਾ ਪ੍ਰਬੰਧ ਚਲਾਏਗੀ। ਹੁਣ ਜਿਹੜੇ ਫੈਸਲੇ ਸ਼੍ਰੋਮਣੀ ਕਮੇਟੀ ਕਰਦੀ ਹੈ ਉਹਨਾਂ ਨੂੰ ਲਾਗੂ ਕੌਣ ਕਰਵਾਏ? ਬਹੁਤ ਸਾਰੇ ਅਕਾਲੀ ਜਥੇ ਥਾਂ ਥਾਂ ਪਿੰਡਾਂ ਸ਼ਹਿਰਾਂ ਵਿੱਚ ਬਣੇ ਹੋਏ ਸਨ। ਬੇਸ਼ੱਕ ਇਹ ਸਾਰੇ ਜਥੇ ਬੜੇ ਜ਼ਾਬਤੇ ਵਿੱਚ ਰਹਿੰਦੇ ਸਨ, ਅਨੁਸ਼ਾਸਨ ਵਿੱਚ ਰਹਿੰਦੇ ਸਨ, ਇਹਨਾਂ ਦਾ ਇੱਕ ਡਿਸਿਪਲਨ ਸੀ, ਪਰ ਫਿਰ ਵੀ
ਇਹਨਾਂ ਸਾਰੇ ਜਥਿਆਂ ਨੂੰ ਇੱਕ ਲੜੀ ਵਿੱਚ ਪਰੋਣ ਲਈ ਸ਼੍ਰੋਮਣੀ ਅਕਾਲੀ ਦਲ ਹੋਂਦ ਵਿੱਚ ਆਇਆ 14 ਦਸੰਬਰ 1920 ਨੂੰ। ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ਼੍ਰੋਮਣੀ ਅਕਾਲੀ ਦਲ ਇਹ ਕਾਇਮ ਹੋ ਗਏ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੁਖੀ ਅਹੁਦੇਦਾਰ ਸਨ ਨਾ, ਇਤਫਾਕ ਨਾਲ ਉਹ ਤਿੰਨੇ ਬੰਦੇ ਉਹ ਸਨ ਜਿਹੜੇ ਅੰਗਰੇਜ਼ਾਂ ਦੇ ਵਫ਼ਾਦਾਰ ਸਨ। ਅੰਗਰੇਜ਼ਾਂ ਦੇ ਘਰ ਵਿੱਚ ਲੱਡੂ ਪੱਕੇ, ਘਿਓ ਦੇ ਦੀਵੇ ਬਲੇ ਕਿ ਸਿੱਖਾਂ ਨੇ ਆਪਣੇ ਵੱਲੋਂ ਸੁਧਾਰ ਦੀ ਕੋਸ਼ਿਸ਼ ਕੀਤੀ ਹੈ ਪਰ ਪ੍ਰਧਾਨ ਸੁੰਦਰ ਸਿੰਘ ਮਜੀਠੀਆ ਵੀ ਸਾਡਾ ਬੰਦਾ, ਜਿਹੜਾ ਮੀਤ ਪ੍ਰਧਾਨ ਹਰਬੰਸ ਸਿੰਘ ਅਟਾਰੀ ਵਾਲਾ ਹੈ ਇਹ ਵੀ ਸਾਡਾ ਬੰਦਾ ਅਤੇ ਸਕੱਤਰ ਸੁੰਦਰ ਸਿੰਘ ਰਾਮਗੜੀਆ ਤਾਂ ਹੈ ਹੀ ਸਾਡਾ ਸਰਬਰਾ। ਅੰਗਰੇਜ਼ਾਂ ਸੋਚਿਆ ਕੋਈ ਗੱਲ ਨਹੀਂ, ਇਹਨਾਂ ਤੋਂ ਘਬਰਾਉਣ ਦੀ ਲੋੜ ਨਹੀਂ, ਪਰ ਇਹ ਨਹੀਂ ਸੀ ਜਾਣਦੇ ਅੱਗੇ ਜਾ ਕੇ ਹੋਣ ਵਾਲਾ ਕੀ ਹੈ। ਹੁਣ ਇਹ ਜਥੇਬੰਦੀਆਂ ਬਣ ਗਈਆਂ। ਅਗਲਾ ਸਾਲ ਆ ਗਿਆ 1921 ਦਾ, 24 ਜਨਵਰੀ 1921 ਦਾ ਦਿਨ ਸੀ। ਅਕਾਲ ਤਖ਼ਤ ਸਾਹਿਬ ਉੱਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚੋਂ, ਸ਼੍ਰੋਮਣੀ ਅਕਾਲੀ ਦਲ ਵਿੱਚੋਂ ਕੁਝ ਸੱਜਣ ਮੌਜੂਦ ਸਨ। ਦੀਵਾਨ ਸਜਿਆ ਹੋਇਆ ਸੀ। ਅਕਾਲ ਤਖ਼ਤ ਸਾਹਿਬ ਤੇ ਆ ਕੇ ਕੋਈ ਬੰਦਾ ਫਰਿਆਦੀ ਹੋ ਸਕਦਾ? ਅਕਾਲ ਤਖ਼ਤ ਸਾਹਿਬ ਉਹ ਤਖ਼ਤ ਹੈ, ਦੁਨੀਆਂ ਦੇ ਕਿਸੇ ਤਖ਼ਤ ਵੱਲੋਂ ਕਿਸੇ ਬੰਦੇ ਨਾਲ ਧੱਕਾ ਕੀਤਾ ਜਾਂਦਾ, ਉਹਨੂੰ ਕਿਤੋਂ ਇਨਸਾਫ ਨਹੀਂ ਮਿਲਦਾ, ਉਹ ਅਕਾਲ ਤਖ਼ਤ ਸਾਹਿਬ ਤੇ ਆ ਕੇ ਪੁਕਾਰ ਕਰ ਸਕਦਾ। ਸਾਡਾ ਇਤਿਹਾਸ ਦੱਸਦਾ ਇੱਥੇ ਕਸੂਰ ਦਾ ਇੱਕ ਬ੍ਰਾਹਮਣ ਆਇਆ, ਉਹਨੇ ਆਖਿਆ ਖਾਲਸਾ ਜੀ ਦੁਹਾਈ ਰੱਬ ਦੀ, ਮੇਰੀ ਔਰਤ ਜ਼ਬਰਦਸਤੀ ਮੁਸਲਮਾਨ ਹਾਕਮ ਨੇ ਖੋਹ ਲਈ, ਆਪਣੇ ਮਹਿਲਾਂ ਵਿੱਚ ਪਾ ਲਈ ਹੈ, ਮੈਨੂੰ ਇਨਸਾਫ ਦਿਓ। ਤੇ ਖਾਲਸੇ ਨੇ ਅਰਦਾਸਾਂ ਸੋਧ ਕੇ ਹਮਲਾ ਕੀਤਾ ਤੇ ਉਸ ਜ਼ਾਲਮ ਤੋਂ ਉਹਦੀ ਔਰਤ ਨੂੰ ਛੁਡਵਾਇਆ, ਬਾ ਇੱਜ਼ਤ ਬਰੀ ਕਰਵਾਇਆ। ਹੁਣ ਇਸੇ ਤਰ੍ਹਾਂ ਬੜੀਆਂ ਘਟਨਾਵਾਂ ਨੇ। ਅਕਾਲ ਤਖ਼ਤ ਸਾਹਿਬ ਤੇ ਕੋਈ ਵੀ ਫਰਿਆਦੀ ਹੋ ਸਕਦਾ। ਅੱਜ 24 ਜਨਵਰੀ 1921 ਵਾਲੇ ਦਿਨ ਜਿਹੜਾ ਦੀਵਾਨ ਸਜਿਆ, ਇਸ ਦੀਵਾਨ ਵਿੱਚ ਇੱਕ ਔਰਤ ਹਾਜ਼ਰ ਹੋਈ, ਜਵਾਨ ਬੀਬੀ ਹੈ। ਇਸ ਬੀਬੀ ਦੀ ਜਿਹੜੀ ਦਸ਼ਾ ਹੈ, ਇਹਦੇ ਚਿਹਰੇ ਤੇ ਉਦਾਸੀ ਦੇ ਚਿੰਨ ਨੇ। ਇਹ ਅਕਾਲ ਤਖ਼ਤ ਸਾਹਿਬ ਤੇ ਸਜੇ ਹੋਏ ਦੀਵਾਨ ਅੰਦਰ ਮੱਥਾ ਟੇਕ ਕੇ, ਗਲ ਵਿੱਚ ਪੱਲਾ ਪਾ ਕੇ, ਸੰਗਤ ਵਿੱਚ ਹੱਥ ਬੰਨ ਕੇ ਖੜੋ ਗਈ। ਸਾਰੇ ਸੰਗਤ ਦਾ ਧਿਆਨ ਇਸ ਬੀਬੀ ਵੱਲ ਚਲਾ ਗਿਆ। ਇਸ ਬੀਬੀ ਨੇ ਆਖਿਆ ਖਾਲਸਾ ਜੀ ਮੈਨੂੰ 2 ਮਿੰਟ ਚਾਹੀਦੇ ਨੇ ਬੋਲਣ ਲਈ। ਪ੍ਰਬੰਧਕਾਂ ਨੇ ਇਹਨੂੰ ਟਾਈਮ ਦੇ ਦਿੱਤਾ। ਭਰੀ ਸੰਗਤ ਵਿੱਚ ਇਸ ਬੀਬੀ ਨੇ ਧਾਹਾਂ ਮਾਰ ਕੇ ਆਪਣੀ ਹੱਡ ਬੀਤੀ ਸੁਣਾਈ। ਉਹ ਹੱਡ ਬੀਤੀ ਕੀ ਹੈ? ਉਸ ਬੀਬੀ ਨੇ ਆਖਿਆ ਖਾਲਸਾ ਜੀ ਵੇ ਅਕਾਲੀ ਸੱਜਣੋ, ਤੁਸੀਂ ਪੰਜਾਬ ਦੇ ਜੰਮੇ ਜਾਏ, ਉਹ ਪੰਜਾਬ ਜਿਹੜਾ ਗੁਰੂਆਂ ਦੇ ਨਾਂ ਤੇ ਜਿਉਂਦਾ ਹੈ, ਉਹ ਪੰਜਾਬ ਜਿੱਥੇ ਅਣਖ ਤੇ ਗੈਰਤ ਦੀ ਖਾਤਰ ਸਾਡੇ ਗੱਭਰੂ ਸਾਡੇ ਬਜ਼ੁਰਗ ਮਰਦੇ ਆ ਰਹੇ ਨੇ, ਅੱਜ ਸਾਡੇ ਲਈ ਸ਼ਰਮ ਵਾਲੀ ਗੱਲ ਹੈ ਕਿ ਸਾਡੇ ਗੁਰਦੁਆਰਿਆਂ ਵਿੱਚ ਜ਼ਾਲਮ ਬਦਕਾਰ ਮਹੰਤ ਅਯਾਸ਼ੀਆਂ ਕਰ ਰਹੇ ਨੇ, ਗੁਰਮਤੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ। ਉਸ ਬੀਬੀ ਨੇ ਆਖਿਆ ਮੇਰੀ ਦੁਨੀਆਂ ਉਜੜ ਗਈ, ਮੈਂ ਤਰਨ ਤਾਰਨ ਸਾਹਿਬ ਦਰਬਾਰ ਸਾਹਿਬ ਦਰਸ਼ਨ ਕਰਨ ਲਈ ਗਈ ਸੀ, ਪਰ ਉੱਥੇ ਪਾਪੀਆਂ ਨੇ ਪੁਜਾਰੀਆਂ ਤੇ ਮਹੰਤਾਂ ਨੇ ਜਿਹੜਾ ਕੁਝ ਮੇਰੇ ਨਾਲ ਕੀਤਾ ਮੈਂ ਜ਼ੁਬਾਨ ਤੋਂ ਬਿਆਨ ਨਹੀਂ ਕਰ ਸਕਦੀ। ਤਾਂ ਹਾਂ ਮਾਰ ਕੇ ਬੀਬੀ

ਉਹ ਜਿਹੜੇ ਤਰਨ ਤਾਰਨ ਦੇ ਪੁਜਾਰੀ ਸਨ ਉਹ ਸ਼ਰੇਆਮ ਇਹ ਗੱਲ ਕਹਿੰਦੇ ਸਨ, ਉਹ ਕਹਿੰਦੇ ਸਨ ਇਹ ਗੁਰਦੁਆਰਾ ਸਾਡੀ ਦੁਕਾਨ ਹੈ, ਹੱਟੀ ਹੈ ਸਾਡੀ, ਜਿਹਨੇ ਆਉਣਾ ਆਵੇ, ਜਿਹਨੇ ਨਹੀਂ ਆਉਣਾ ਨਾ ਆਵੇ। ਤੇ ਜੇ ਕੋਈ ਇਹ ਸ਼ਿਕਾਇਤ ਕਰਦਾ ਸੀ ਕਿ ਇੱਥੇ ਸਾਡੀਆਂ ਧੀਆਂ ਭੈਣਾਂ ਨਾਲ ਚੰਗਾ ਵਰਤਾਓ ਨਹੀਂ ਹੁੰਦਾ, ਤੇ ਉਹ ਪੁਜਾਰੀ ਕਹਿੰਦੇ ਸਨ ਆਪਣੀਆਂ ਧੀਆਂ ਭੈਣਾਂ ਨੂੰ ਲਿਆਉਣੇ ਕਿਉਂ, ਗੁਰਦੁਆਰੇ ਨਾ ਲੈ ਕੇ ਆਓ। ਹੈਰਾਨੀ ਦੀ ਬਾਤ, ਇੰਨੇ ਮੂੰਹ ਜ਼ੋਰ ਹੋ ਚੁੱਕੇ ਪੁਜਾਰੀ, ਕਿਉਂਕਿ ਇਹਨਾਂ ਦੀ ਪਿੱਠ ਉੱਪਰ ਅੰਗਰੇਜ਼ ਸਰਕਾਰ ਖਲੋਤੀ ਹੈ। ਅੰਗਰੇਜ਼ਾਂ ਨੂੰ ਇਸ ਤਰ੍ਹਾਂ ਦੇ ਆਦਮੀਆਂ ਦੀ ਲੋੜ ਸੀ ਜਿਹੜੇ ਸਿੱਖਾਂ ਦੇ ਗੁਰੂ ਘਰਾਂ ਦੀ ਮਰਿਆਦਾ ਨੂੰ ਮਲੀਆ ਮੇਟ ਕਰਕੇ ਸਿੱਖਾਂ ਨੂੰ ਸਿੱਖੀ ਨਾਲੋਂ ਦੂਰ ਕਰ ਦੇਣ। ਤਰਨ ਤਾਰਨ ਸਾਹਿਬ ਬਾਰੇ ਇਤਿਹਾਸ ਦੀ ਇੱਕ ਹੋਰ ਰਿਪੋਰਟ ਹੈ ਸਿੰਘ ਸਭਾ ਤਰਨ ਤਾਰਨ ਦੀ, ਕਿ ਅਕਾਲ ਉੱਥੇ ਤਰਨ ਤਾਰਨ ਦੀ ਧਰਤੀ ਤੇ ਕੀ ਹੁੰਦਾ ਸੀ। ਤੁਸੀਂ ਅੱਜ ਵੀ ਜਾਓਗੇ ਤਰਨ ਤਾਰਨ ਸਾਹਿਬ, ਮੱਸਿਆ ਦਾ ਜੋੜ ਮੇਲਾ ਬੜਾ ਭਰਦਾ ਤਰਨ ਤਾਰਨ ਦੀ ਧਰਤੀ ਤੇ। ਆਮ ਤੌਰ ਤੇ ਸੰਗਤਾਂ ਮੱਸਿਆ ਤੋਂ ਇੱਕ ਦਿਨ ਪਹਿਲਾਂ ਚੌਦਸ ਵਾਲੇ ਦਿਨ ਸ਼ਾਮ ਦੇ ਦੀਵਾਨਾਂ ਵਿੱਚ ਹਾਜ਼ਰੀ ਭਰਦੀਆਂ ਨੇ, ਔਰ ਬਹੁਤੀਆਂ ਸੰਗਤਾਂ ਦੂਰ ਦੁਰੇਡੇ ਤੋਂ ਆਉਣ ਵਾਲੇ ਅੰਮ੍ਰਿਤ ਵੇਲੇ ਇਸ਼ਨਾਨ ਪਾਨ ਕਰਕੇ ਦਰਸ਼ਨ ਦੀਦਾਰ ਕਰਕੇ ਦਰਬਾਰ ਸਾਹਿਬ ਅੰਮ੍ਰਿਤਸਰ ਮੱਥਾ ਟੇਕਣ ਲਈ ਜਾਂਦੇ ਨੇ। ਪਰ ਉਹਨਾਂ ਦਿਨਾਂ ਵਿੱਚ ਜਿੰਨੇ ਪੰਜਾਬ ਦੇ ਬਦਨਾਮ ਮੇਲੇ ਸਨ, ਜੋੜ ਮੇਲਾ ਅਲੱਗ ਚੀਜ਼ ਹੈ, ਮੇਲਾ ਹੋਰ ਚੀਜ਼ ਹੈ। ਗੁਰੂ ਘਰਾਂ ਵਿੱਚ ਜੋੜ ਮੇਲੇ ਦੀ ਗੱਲ ਹੈ, ਗੁਰੂ ਘਰਾਂ ਵਿੱਚ ਮੇਲੇ ਨਹੀਂ। ਪਰ ਮਾਫ ਕਰਨਾ, ਅੱਜ ਵੀ ਸਾਡੇ ਬਹੁਤ ਸਾਰੇ ਜੋੜ ਮੇਲੇ ਜੋੜ ਮੇਲੇ ਨਹੀਂ ਰਹੇ, ਉਹ ਮੇਲੇ ਬਣ ਗਏ ਨੇ। ਤਰਨ ਤਾਰਨ ਦਾ ਉਸ ਵਕਤ ਮੱਸਿਆ ਦਾ ਮੇਲਾ ਇੰਨਾ ਬਦਨਾਮ ਸੀ, ਉੱਥੇ ਉਹ ਕੁਝ ਹੁੰਦਾ ਸੀ ਜਿਹਨੂੰ ਸ਼ਬਦਾਂ ਰਾਹੀਂ ਬਿਆਨ ਨਹੀਂ ਕੀਤਾ ਜਾ ਸਕਦਾ। ਉੱਥੇ ਆਮ ਤੌਰ ਤੇ ਸ਼ਰਾਬ ਪੀ ਕੇ ਬਾਹਰੋਂ ਨੌ ਗੁੰਡੇ ਆਉਂਦੇ ਸਨ, ਬਦਮਾਸ਼ ਆਉਂਦੇ ਸਨ, ਪ੍ਰਕਰਮਾ ਵਿੱਚ ਸ਼ਰਾਬ ਪੀਂਦੇ ਸਨ ਦਰਬਾਰ ਸਾਹਿਬ ਤਰਨ ਤਾਰਨ ਦੀ ਪ੍ਰਕਰਮਾ ਵਿੱਚ। ਉੱਥੇ ਇੱਥੇ ਹੀ ਬਸ ਨਹੀਂ, ਉੱਥੇ ਧੀਆਂ ਭੈਣਾਂ ਨਾਲ ਛੇੜਖਾਨੀਆਂ ਹੁੰਦੀਆਂ ਸੀ। ਇਤਿਹਾਸ ਕਹਿੰਦਾ ਹੈ ਕਿ ਲੱਡੂਆਂ ਤੇ ਬੇਰਾਂ ਦੀਆਂ ਭਰੀਆਂ ਹੋਈਆਂ ਝੋਲੀਆਂ ਮੁਸ਼ਟੰਡੇ ਧੀਆਂ ਭੈਣਾਂ ਦੇ ਮਾਰ ਕੇ ਖਾਲੀ ਕਰਦੇ ਸਨ। ਲੱਡੂ ਤੇ ਬੇਰ ਮਾਰੇ ਜਾਂਦੇ ਸਨ ਬੀਬੀਆਂ ਦੇ। ਗੁਰੂ ਘਰ ਵਿੱਚ ਔਰਤ ਨੂੰ ਸਤਿਕਾਰ ਦਿੱਤਾ ਜਾਂਦਾ ਹੈ, ਪਰ ਤਰਨ ਤਾਰਨ ਦੀ ਧਰਤੀ ਤੇ ਇਹ ਕੁਝ ਹੋ ਰਿਹਾ ਸੀ। ਇੱਥੇ ਹੀ ਬਸ ਨਹੀਂ, ਤੁਸੀਂ ਹੈਰਾਨ ਰਹਿ ਜਾਓਗੇ, ਜਿਹੜੀ ਬੀਬੀ ਇਕੱਲੀ ਤੋਂ ਇਕੱਲੀ ਇਹਨਾਂ ਪੁਜਾਰੀਆਂ ਦੇ ਇਹਨਾਂ ਮੁਸਟੰਡਿਆਂ ਦੇ ਪ੍ਰਕਰਮਾਂ ਵਿੱਚ ਨਜ਼ਰ ਚੜ੍ਹ ਜਾਂਦੀ, ਉਹਨੂੰ ਚੁੱਕ ਕੇ 400-400 ਕਦਮ ਤੱਕ ਆਪਣੇ ਮੋਢਿਆਂ ਤੋਂ ਦੀ ਲਗਾ ਦਿੰਦੇ ਸਨ। ਛੇੜਖਾਨੀਆਂ ਇੱਥੋਂ ਤੱਕ ਵੱਧ ਗਈਆਂ ਸਨ। ਇੱਥੇ ਬਸ ਨਹੀਂ, ਇੱਥੇ ਜਿਹੜੇ ਪ੍ਰਕਰਮਾ ਦੇ ਵਿੱਚ ਬਹੁਤ ਸਾਰੀਆਂ ਦੁਕਾਨਾਂ ਲੱਗਦੀਆਂ ਸਨ, ਚੂੜੀਆਂ ਵੰਗਾਂ ਦੀਆਂ ਬਾਜ਼ਾਰ ਲੱਗਿਆ ਹੁੰਦਾ ਸੀ ਪ੍ਰਕਰਮਾ ਦੇ ਵਿੱਚ। ਜਿਹੜੇ ਹਲਵਾਈ ਲੋਕ ਸਨ ਉਹ ਬਲਦੀਆਂ ਹੋਈਆਂ ਲੱਕੜਾਂ ਨੂੰ ਸਰੋਵਰ ਦੇ ਜਲ ਵਿੱਚ ਠੰਡੀਆਂ ਕਰਦੇ ਸਨ। ਅੱਗ ਬੁਝਾਉਣ ਲਈ ਸਰੋਵਰ ਦਾ ਜਲ ਵਰਤਿਆ ਜਾਂਦਾ ਸੀ, ਸਰੋਵਰ ਦੇ ਪਾਣੀ ਵਿੱਚ ਡੁਬੋ ਕੇ ਲੱਕੜਾਂ ਠੰਡੀਆਂ ਕੀਤੀਆਂ ਜਾਂਦੀਆਂ ਸਨ। ਤੇ ਇੱਥੋਂ ਤੱਕ ਕੋਈ ਗੁਰੂ ਦਾ ਭੈ ਨਹੀਂ ਸੀ। ਖਾਣ ਪੀਣ ਵਾਲੇ ਬੰਦੇ ਦੁਕਾਨਾਂ ਰੇਹੜੀਆਂ ਤੋਂ ਖਾਣ ਪੀਣ ਵਾਲੀਆਂ ਵਸਤੂਆਂ ਲੈ ਕੇ, ਜਿਨ੍ਹਾਂ ਵਸਤੂਆਂ ਦੇ ਖਾਣ ਤੋਂ ਬਾਅਦ ਆਮ ਤੌਰ ਤੇ ਮੇਲਿਆਂ ਵਿੱਚ ਤੁਸੀਂ ਵੇਖਿਆ ਹੋਵੇਗਾ, ਕਾਗਜ਼ਾਂ ਉੱਪਰ, ਗੱਤਿਆਂ ਉੱਪਰ ਖਾਣ ਪੀਣ ਵਾਲੀਆਂ ਵਸਤੂਆਂ ਪਾਉਣ ਤੋਂ ਬਾਅਦ ਉਹ ਸੁੱਟੇ ਜਾਂਦੇ ਨੇ। ਤੇ ਪ੍ਰਕਰਮਾ ਵਿੱਚ ਇਤਿਹਾਸ ਕਹਿੰਦਾ ਤਰਬੂਜਾਂ ਦੇ ਮਤੀਰੇ, ਤਰਬੂਜ ਖਾਣ ਤੋਂ ਬਾਅਦ ਖੱਪਰ ਜਿਹੜੇ ਸਨ ਉਹ ਛਿੱਲੜ ਸੁੱਟੇ ਜਾਂਦੇ ਸਨ ਪ੍ਰਕਰਮਾ ਦੇ ਵਿੱਚ। ਪ੍ਰਕਰਮਾ ਦੇ ਵਿੱਚ ਅੰਬਾਂ ਦੀਆਂ ਗਿੜਕਾਂ ਸੁੱਟੀਆਂ ਜਾਂਦੀਆਂ ਸਨ ਅੰਬ ਚੂਪਣ ਤੋਂ ਬਾਅਦ। ਇਸ ਤਰ੍ਹਾਂ ਦਾ ਦਰਬਾਰ ਸਾਹਿਬ ਤਰਨ ਤਾਰਨ ਦਾ ਕੁਝ ਹਾਲ ਸੀ। ਤੇ ਇੱਥੋਂ ਤੱਕ ਜਿਹੜੇ ਬਦਮਾਸ਼ ਸ਼ਰਾਬ ਪੀ ਕੇ ਆਉਂਦੇ ਸਨ ਉਹ ਗੰਦੇ ਦੋਹਰੇ ਵੀ ਲਾਉਂਦੇ ਸਨ, ਗੰਦੀਆਂ ਬੋਲੀਆਂ ਪ੍ਰਕਰਮਾ ਵਿੱਚ ਪਾਈਆਂ ਜਾਂਦੀਆਂ। ਤੇ ਅਕਾਲ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਦੀ ਜਿਹੜੀ ਡਿਊਟੀ ਹੈ ਉਹਦੇ ਮੂਹਰੇ ਕੰਜਰੀਆਂ ਨਚਾਈਆਂ ਜਾਂਦੀਆਂ ਸਨ ਮੱਸਿਆ ਦੇ ਮੇਲੇ ਤੇ। ਹੁਣ ਤੁਸੀਂ ਹਿਸਾਬ ਲਾਓ ਹਾਲਾਤ ਕਿਸ ਤਰ੍ਹਾਂ ਦੇ ਸਨ। ਤੁਸੀਂ ਇੱਕ ਮੱਸੇ ਰੰਗੜ ਦੀ ਗੱਲ ਕਰਦੇ ਹੋ, ਮੱਸਾ ਰੰਗੜ ਦੁਸ਼ਮਣਾਂ ਦੀ ਜਮਾਤ ਵਿੱਚੋਂ ਸੀ, ਪਰ ਜਿਹੜੇ ਗੁਰਦੁਆਰਿਆਂ ਦੀ ਸੇਵਾ ਕਰਨ ਵਾਲੇ ਮਹੰਤ ਸਨ ਉਹ ਇਹੋ ਜਿਹੇ ਹੋ ਗਏ, ਉਹਨਾਂ ਦਾ ਕਿਰਦਾਰ ਇੰਨਾ ਨੀਵਾਂ ਹੋ ਗਿਆ, ਉਹ ਗੁਰਦੁਆਰਿਆਂ ਦੇ ਵਿੱਚ ਸ਼ਰਾਬ ਪੀ ਕੇ ਸ਼ਰੇਆਮ ਆਉਂਦੇ ਸਨ, ਆਮ ਲੋਕਾਂ ਨੇ ਤਾਂ ਆਉਣਾ ਹੀ ਸੀ। ਹੁਣ ਇਹ ਹਾਲਾਤ ਸਾਰੇ ਪੰਥ ਦੇ ਸਾਹਮਣੇ ਨੇ। ਅੱਜ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਈ ਬੀਬੀ ਨੇ ਪੰਥ ਨੂੰ ਤਰਨ ਤਾਰਨ ਸਾਹਿਬ ਦਾ ਪ੍ਰਬੰਧ ਸੁਧਾਰਨ ਲਈ ਕੁਝ ਸੋਚਣ ਦਾ ਵਾਲੇ ਮਜਬੂਰ ਕਰ ਦਿੱਤਾ। ਅਕਾਲ ਤਖ਼ਤ ਸਾਹਿਬ ਦੀ ਗੱਲ ਹੈ, ਇੱਥੋਂ ਦੇ ਪੁਜਾਰੀ ਭਾਵੇਂ ਦਰਬਾਰ ਸਾਹਿਬ ਦੇ ਪੁਜਾਰੀ ਸਨ ਭਾਵੇਂ ਤਰਨ ਤਾਰਨ ਸਾਹਿਬ ਦੇ ਪੁਜਾਰੀ ਸਨ, ਬੜੇ ਵਿਗੜੇ ਹੋਏ ਸਨ। ਇਹਨਾਂ ਨੂੰ ਇੱਕ ਪਾਸੇ ਅੰਗਰੇਜ਼ਾਂ ਦੀ ਸ਼ਹਿ ਸੀ ਤੇ ਦੂਜੇ ਪਾਸੇ ਇਹ ਅਕਾਲੀਆਂ ਦੇ ਵਿਰੁੱਧ ਕੁਝ ਵੀ ਕਰਨ ਲਈ ਤਿਆਰ ਸਨ। ਇਹਨਾਂ ਦੇ ਹੱਥੋਂ ਪ੍ਰਬੰਧ ਨਹੀਂ ਸੀ ਜਾਣਾ ਚਾਹੀਦਾ।
ਅਕਾਲ ਤਖਤ ਸਾਹਿਬ ਤੇ ਜਦੋਂ ਸਿੰਘਾਂ ਨੇ ਕਬਜ਼ਾ ਕੀਤਾ ਤੇ 15 ਨਵੰਬਰ ਵਾਲੇ ਦਿਨ ਇਹਨਾਂ ਪੁਜਾਰੀਆਂ ਨੇ ਨਿਹੰਗ ਸਿੰਘਾਂ ਨਾਲ ਜਾ ਕੇ ਰਾਬਤਾ ਕਾਇਮ ਕੀਤਾ, ਆਖਿਆ ਇਹ ਜਿਹੜੇ ਨਵੇਂ ਸੁਧਾਰਕ ਉੱਠੇ ਨੇ ਨਾ, ਇਹਨਾਂ ਨੇ ਆ ਕੇ ਅਕਾਲ ਤਖ਼ਤ ਸਾਹਿਬ ਤੇ ਕਬਜ਼ਾ ਕਰ ਲਿਆ, ਸਾਡੇ ਨਾਲ ਧੱਕਾ ਹੋਇਆ, ਜ਼ਬਰਦਸਤੀ ਕਬਜ਼ਾ ਹੋ ਗਿਆ, ਸਾਡੀ ਮਦਦ ਕੀਤੀ ਜਾਏ। ਤੇ ਬੁੱਢੇ ਦਲ ਦੇ ਨਿਹੰਗ ਸਿੰਘਾਂ ਨੇ ਵੀ ਦੂਜੀ ਧਿਰ ਨਾਲ ਗੱਲ ਕਰਨ ਦੀ ਲੋੜ ਨਹੀਂ ਸਮਝੀ, ਹਥਿਆਰ ਕੱਢ ਕੇ ਹਮਲਾ ਕਰਨ ਲਈ ਆ ਗਏ ਅਕਾਲ ਤਖ਼ਤ ਸਾਹਿਬ ਤੇ। ਬਾਬਾ ਕੇਰ ਸਿੰਘ ਪੱਟੀ ਬੜੇ ਸੂਝਵਾਨ ਸਿੱਖ ਸਨ, ਉਹਨਾਂ ਨੇ ਇਹਨਾਂ ਨਿਹੰਗ ਸਿੰਘਾਂ ਨਾਲ ਗੱਲ ਕੀਤੀ, ਸਮਝਾਇਆ ਕਿ ਖਾਲਸਾ ਜੀ ਅਸਲ ਵਿੱਚ ਗੱਲ ਇਹ ਹੈ ਕਿ ਜਿਹੜੇ ਪੁਜਾਰੀ ਨੇ ਅਕਾਲ ਤਖ਼ਤ ਸਾਹਿਬ ਸੁੰਨਾ ਛੱਡ ਕੇ ਦੌੜ ਗਏ ਸਨ, ਉਹਨਾਂ ਨੂੰ ਬੁਲਾਇਆ ਵੀ ਗਿਆ, ਉਹਨਾਂ ਨੇ ਸਰਬਰਾਹ ਦੇ ਬੁਲਾਉਣ ਤੇ ਆਉਣਾ ਵੀ ਠੀਕ ਨਹੀਂ ਸਮਝਿਆ, ਉਹ ਡੀਸੀ ਦੇ ਸੱਦੇ ਹੋਏ ਮੀਟਿੰਗ ਵਿੱਚ ਵੀ ਨਹੀਂ ਆਏ। ਅਸਲ ਵਿੱਚ ਕਹਾਣੀ ਇਹ ਹੈ, ਬਾਬਾ ਕੇਰ ਸਿੰਘ ਪੱਟੀ ਦੇ ਸਮਝਾਉਣ ਤੇ ਇੱਕ ਵਾਰ ਤਾਂ ਇਹ ਨਿਹੰਗ ਸਿੰਘ ਚਲੇ ਗਏ, ਪਰ ਦੀਵਾਲੀ ਦੀ ਰਾਤ ਨੂੰ ਫਿਰ ਚੜ੍ਹਾਈ ਕਰਕੇ ਆ ਗਏ। ਹੁਣ ਬਾਬੇ ਕੇਰ ਸਿੰਘ ਦੇ ਸਮਝਾਏ ਵੀ ਨਾ ਸਮਝੇ, ਆਖਿਰਕਾਰ ਜਥੇਦਾਰ ਤੇਜਾ ਸਿੰਘ ਭੁੱਚਰ ਨੇ ਇਹਨਾਂ ਨੂੰ ਵੰਗਾਰ ਕੇ ਆਖਿਆ, ਫਿਰ ਆ ਜਾਓ, ਜੇ ਹੱਥ ਵੇਖਣੇ ਨੇ ਤੇ ਤਕੜੇ ਹੋ ਕੇ ਆਇਓ। ਜਦੋਂ ਤੇਜਾ ਸਿੰਘ ਭੁੱਚਰ ਨੇ ਵੰਗਾਰ ਪਾਈ ਤੇ ਨਕਲੀ ਨਿਹੰਗ ਪੱਤਰੇ ਵਾਜ ਗਏ। ਹੁਣ ਇਸ ਤਰ੍ਹਾਂ ਦੇ ਕੰਮ ਮਹੰਤਾਂ ਦੇ ਸਨ, ਉਹ ਸਿੱਖਾਂ ਨੂੰ ਸਿੱਖਾਂ ਨਾਲ ਲੜਾਉਣ ਦੀ ਮੁਹਾਰਤ ਵੀ ਉਹਨਾਂ ਕੋਲ ਸੀ। ਅੰਗਰੇਜ਼ ਵੀ ਇਸੇ ਤਰ੍ਹਾਂ ਕਰਦੇ ਸਨ, ਹਿੰਦੂਆਂ ਸਿੱਖਾਂ ਮੁਸਲਮਾਨਾਂ ਨੂੰ ਜਿਨ੍ਹਾਂ ਦਾ ਬੜਾ ਏਕਾ ਸੀ, ਇੱਕ ਦੂਜੇ ਨਾਲ ਕਿਵੇਂ ਲੜਾਇਆ ਜਾਏ, ਕਿਹਨੂੰ ਕਿਹਦੇ ਵਿਰੁੱਧ ਕਰਨਾ ਹੈ, ਕਿਹੜੀ ਚਾਲ ਚੱਲਣੀ ਹੈ, ਬੜੇ ਕੁਝ ਕਰਦੇ ਸਨ, ਬੜੀਆਂ ਚਾਲਾਂ ਆਉਂਦੀਆਂ ਸਨ। ਖੈਰ ਹੁਣ ਪੰਥ ਨੇ ਫੈਸਲਾ ਕੀਤਾ, ਖਾਲਸਾ ਜੀ ਦੇਰੀ ਨਹੀਂ ਕਰਨੀ ਚਾਹੀਦੀ, ਤਰਨ ਤਾਰਨ ਸਾਹਿਬ ਜਾਣਾ ਚਾਹੀਦਾ। ਫੈਸਲਾ ਹੋਇਆ ਕਿ ਸਵੇਰ ਦੀ ਰੇਲ ਗੱਡੀ ਤੇ 40 ਸਿੰਘਾਂ ਦਾ ਜਥਾ ਲੈ ਕੇ ਜਥੇਦਾਰ ਤੇਜਾ ਸਿੰਘ ਪੁੱਚਰ ਦਰਬਾਰ ਸਾਹਿਬ ਦੇ ਪੁਜਾਰੀਆਂ ਨਾਲ ਗੱਲ ਕਰਨ ਲਈ ਤਰਨ ਤਾਰਨ ਜਾਣਗੇ। ਹੁਣ ਅਗਲਾ ਦਿਨ ਚੜਿਆ, ਤਿਆਰ ਬਰ ਤਿਆਰ ਹੋ ਕੇ ਸਿੰਘ ਅੰਮ੍ਰਿਤਸਰ ਤੋਂ ਚੱਲੇ, ਤਰਨ ਤਾਰਨ ਪਹੁੰਚੇ। ਸਵੇਰ ਦਾ ਵਕਤ ਸੀ ਜਦੋਂ ਇਹ ਪ੍ਰਕਰਮਾ ਵਿੱਚ ਦਾਖਲ ਹੋਏ। ਇਹਨਾਂ ਨੇ ਪ੍ਰਕਰਮਾ ਕੀਤੀ, ਸਰੋਵਰ ਵਿੱਚ 5 ਇਸ਼ਨਾਨਾ ਕੀਤਾ, ਕਈਆਂ ਨੇ ਇਸ਼ਨਾਨ ਕੀਤਾ, ਔਰ ਜਾ ਕੇ ਦਰਬਾਰ ਸਾਹਿਬ ਨਤਮਸਤਕ ਹੁੰਦੇ ਨੇ, ਮੱਥਾ ਟੇਕਦੇ ਨੇ। ਹੁਣ ਪੁਜਾਰੀ ਜਦੋਂ ਵੇਖਦੇ ਨੇ ਕਿ ਤਿਆਰ ਬਰ ਤਿਆਰ ਸਿੰਘਾਂ ਦਾ ਇੱਕ ਜਥਾ ਆਇਆ, 40 ਬੰਦੇ ਆ ਗਏ ਨੇ, ਇਹਨਾਂ ਦੇ ਮੱਥੇ ਠਣਕੇ। ਇਹਨਾਂ ਨੂੰ ਪਤਾ ਸੀ ਕੁਝ ਦਿਨ ਪਹਿਲਾਂ ਦਰਬਾਰ ਸਾਹਿਬ ਦਾ ਕਬਜ਼ਾ ਸਿੱਖਾਂ ਨੇ ਪੁਜਾਰੀਆਂ ਪਾਸੋਂ ਖੋਹ ਲਿਆ, ਹੁਣ ਉੱਥੇ ਸਿੱਖਾਂ ਦਾ ਪ੍ਰਬੰਧ ਹੈ, ਅਕਾਲ ਤਖ਼ਤ ਤੇ ਸਿੱਖ ਕਾਬਜ਼ ਹੋ ਚੁੱਕੇ ਨੇ, ਇਹ ਸੁਧਾਰਕ ਅਕਾਲੀ ਆ ਗਏ ਨੇ। ਇੱਥੇ ਵੀ ਇਹਨਾਂ ਦੇ ਆਉਣ ਦਾ ਕਾਰਨ ਇੱਕੋ ਹੀ ਹੋ ਸਕਦਾ ਹੈ, ਸਾਡੇ ਤੋਂ ਪ੍ਰਬੰਧ ਖੋਣਾ। ਪੁਜਾਰੀ ਉਸੇ ਵਕਤ ਤੇ ਇਕੱਠੇ ਹੋ ਗਏ, ਇਹਨਾਂ ਸੋਚਿਆ ਕੋਈ ਪ੍ਰਬੰਧ ਕਰਨਾ ਚਾਹੀਦਾ। ਪੁਜਾਰੀ ਬੜੇ ਤਿੱਖੇ ਸਨ, ਉਹਨਾਂ ਨੇ ਅੰਦਰ ਖਾਤੇ ਪ੍ਰਬੰਧ ਕਰਨਾ ਸ਼ੁਰੂ ਕੀਤਾ, ਹਥਿਆਰ ਵੀ ਇਕੱਠੇ ਕਰ ਲਏ, ਇੱਥੋਂ ਤੱਕ ਕਿ ਬੰਬ ਵੀ ਉਹਨਾਂ ਕੋਲ, ਗ੍ਰਨੇਡ ਵੀ ਸਨ ਉਹਨਾਂ ਕੋਲ, ਇੱਟਾਂ ਰੋੜੇ ਵੀ ਛੱਤਾਂ ਉੱਪਰ ਮਕਾਨਾਂ ਉੱਪਰ ਇਕੱਠੇ ਕਰਕੇ ਰੱਖੇ ਸਨ। ਤੇ ਨਾਲੋ ਨਾਲ ਉਹ 25 ਜਨਵਰੀ ਵਾਲੇ ਦਿਨ ਇਹਨਾਂ ਆਏ ਹੋਏ ਸਿੰਘਾਂ ਦੇ ਨਾਲ ਮੀਟਿੰਗ ਵੀ ਕਰ ਰਹੇ ਨੇ। ਹੁਣ ਇਹਨਾਂ ਦੇ ਕੁਝ ਗੁੰਡੇ ਬਦਮਾਸ਼ ਨੇ, ਇੱਕ ਪਾਸੇ ਜਿਹੜੇ ਵੱਡੀ ਉਮਰ ਦੇ ਪੁਜਾਰੀ ਨੇ ਉਹ ਅਕਾਲੀਆਂ ਦੇ ਨਾਲ ਸੁਲਾਹ ਦੀ ਗੱਲਬਾਤ ਕਰਦੇ ਨੇ, ਕਿਉਂਕਿ ਆਏ ਹੋਏ ਜਥੇਦਾਰ ਤੇਜਾ ਸਿੰਘ ਪੁੱਚਰ ਨੇ ਆਖਿਆ, ਉਹ ਪੁਜਾਰੀਓ ਸਾਡਾ ਮਤਲਬ, ਸਾਡਾ ਮਕਸਦ ਗੁਰਦੁਆਰੇ ਤੇ ਕਬਜ਼ਾ ਕਰਨਾ ਨਹੀਂ, ਅਸੀਂ ਤੁਹਾਡੇ ਨਾਲ ਗੱਲਬਾਤ ਕਰਨ ਲਈ ਆਏ ਹਾਂ, ਜੋ ਕੁਝ ਤੁਸੀਂ ਇੱਥੇ ਕਰ ਰਹੇ ਹੋ ਉਹ ਪੰਥ ਬਰਦਾਸ਼ਤ ਨਹੀਂ ਕਰ ਸਕਦਾ, ਅਸੀਂ ਤੁਹਾਡੇ ਨਾਲ ਗੱਲ ਕਰਨੀ ਹੈ ਕਿ ਇੱਥੋਂ ਦਾ ਪ੍ਰਬੰਧ ਸੁਧਾਰੋ। ਉਹਨਾਂ ਆਖਿਆ, ਬੜੀ ਚੰਗੀ ਗੱਲ, ਅਸੀਂ ਗੱਲਬਾਤ ਕਰਨ ਲਈ ਤਿਆਰ ਹਾਂ। ਪਰ ਨਾਲ ਹੀ ਜਿਹੜੇ ਨਵੀਂ ਉਮਰ ਦੇ ਪੁਜਾਰੀ ਸਨ, ਲਗਭਗ 70 ਬੰਦੇ ਪੁਜਾਰੀਆਂ ਦੇ ਇਕੱਠੇ ਹੋ ਗਏ, 40 ਸਿੰਘ ਸਨ, ਉਹਨਾਂ ਨੇ ਦਰਬਾਰ ਸਾਹਿਬ ਮੱਥਾ ਟੇਕਣ ਗਏ, ਇਹਨਾਂ ਸਿੰਘਾਂ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਪਰ ਗੁਰਦੁਆਰਾ ਸੁਧਾਰ ਲਹਿਰ ਦੀ ਇੱਕ ਖਾਸੀਅਤ ਹੈ, ਸਿੱਖ ਕੋਲ ਸ਼ਾਂਤੀ ਵੀ ਹੈ, ਸਿੱਖ ਕੋਲ ਹਥਿਆਰ ਵੀ ਹੈ, ਸਿੱਖ ਜਰਬਾਣੇ ਨਾਲ ਟੱਕਰ ਲੈਣ ਲਈ ਆਪਣੀ ਸ੍ਰੀ ਸਾਹਿਬ ਮਿਆਨ ਵਿੱਚੋਂ ਕੱਢ ਸਕਦਾ, ਪਰ ਸਿੱਖ ਦੀ ਕਿਰਪਾਨ ਮਿਆਨ ਵਿੱਚੋਂ ਕਿਸੇ ਗੱਲ ਨਾਲ ਨਿਕਲਣੀ ਚਾਹੀਦੀ ਹੈ। ਕਲਗੀਆਂ ਵਾਲੇ ਪਾਤਸ਼ਾਹ ਦਾ ਬਚਨ ਹੈ, ਅਸੀਂ ਪੜ੍ਹਦੇ ਹਾਂ, ਚੂੰ ਕਰ ਅਜ਼ ਹਮਾ ਹੀਲ ਤੇ ਦਰ ਗੁਜਸ਼ਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਜਦੋਂ ਸਾਰੇ ਹੀਲੇ ਖਤਮ ਹੋ ਜਾਣ ਉਦੋਂ ਤਲਵਾਰ ਨੂੰ ਹੱਥ ਪਾ ਲੈਣਾ ਜਾਇਜ਼ ਹੈ, ਪਰ ਇਹ ਨਹੀਂ
ਕਿ ਜ਼ਰਾ ਤੂੰ ਤੂੰ ਮੈਂ ਹੋਈ ਤੇ ਕਿਰਪਾਨਾ ਕੱਢ ਕੇ ਇੱਕ ਦੂਜੇ ਤੇ ਹਮਲਾ ਕਰ ਦਿਓ। ਉਸ ਵਕਤ ਗੁਰਦੁਆਰਾ ਸੁਧਾਰ ਲਹਿਰ ਨੇ ਅਕਾਲੀ ਸਿੰਘਾਂ ਨੇ ਫੈਸਲਾ ਕੀਤਾ ਸੀ, ਇੱਕ ਪਾਸੇ ਹਿੰਦੁਸਤਾਨ ਦੀ ਆਜ਼ਾਦੀ ਦੀ ਲਹਿਰ ਚੱਲ ਰਹੀ ਸੀ, ਮਹਾਤਮਾ ਗਾਂਧੀ ਸੱਤਿਆਗ੍ਰਹਿ ਕਰ ਰਿਹਾ ਸੀ, ਸ਼ਾਂਤ ਰਹਿ ਕੇ ਆਜ਼ਾਦੀ ਲੈਣ ਦੀ ਗੱਲ ਕਰਦਾ ਸੀ, ਤੇ ਅਕਾਲੀ ਸਿੰਘਾਂ ਨੇ ਆਖਿਆ ਅਸੀਂ ਸ਼ਾਂਤ ਰਹਿਣਾ, ਪ੍ਰਣ ਕੀਤਾ ਸੀ ਇੱਕ ਵੱਡੀ ਗੱਲ, ਅਸੀਂ ਗੁਰਦੁਆਰਿਆਂ ਦਾ ਪ੍ਰਬੰਧ ਸੁਧਾਰਨਾ ਤੇ ਸਾਡਾ ਮਿਸ਼ਨ ਗੁਰੂ ਘਰ ਦਾ ਪ੍ਰਬੰਧ ਸੁਧਾਰਨਾ, ਸ਼ਾਂਤ ਰਹਿਣਾ, ਇੱਥੋਂ ਤੱਕ ਕਿ ਭਾਵੇਂ ਜਾਨਾਂ ਦੇਣੀਆਂ ਪੈਣ ਸ਼ਾਂਤੀ ਨਹੀਂ ਭੰਗ ਕਰਨੀ, ਹੱਥ ਨਹੀਂ ਚੁੱਕਣਾ, ਹਥਿਆਰ ਨਹੀਂ ਚਲਾਉਣਾ। ਬਸ ਇੱਕ ਪਾਸਿਓਂ ਪੁਜਾਰੀਆਂ ਦੇ ਬੰਦੇ ਗੁੰਡੇ ਗਾਲਾਂ ਕੱਢ ਰਹੇ ਨੇ ਤੇ ਦੂਜੇ ਪਾਸੇ ਇਹਨਾਂ ਕੌੜੇ ਸ਼ਬਦਾਂ ਨੂੰ ਸੁਣ ਕੇ ਸਬਰ ਦਾ ਘੁੱਟ ਭਰਨ ਵਾਲੇ ਸਿੰਘ ਕਿਵੇਂ ਸ਼ਾਂਤ ਬੈਠੇ ਨੇ। ਸਿੰਘਾਂ ਦੀ ਸ਼ਾਂਤੀ ਦੀ ਜਜ਼ਬੇ ਦੀ ਗੱਲ ਨੂੰ ਢਾਡੀ ਜੱਥਾ ਇਉਂ ਬਿਆਨ ਕਰਦਾ।

ਮਹੰਤਾਂ ਦੇ ਆਦਮੀ ਸਿੰਘਾਂ ਨੂੰ ਗਾਲਾਂ ਵੀ ਕੱਢ ਰਹੇ ਸਨ, ਭੱਦੇ ਬੰਦੇ ਸ਼ਬਦ ਬੋਲ ਰਹੇ ਸਨ, ਪਰ ਸਾਰੇ ਦੇ ਸਾਰੇ ਸਿੰਘ ਸ਼ਾਂਤ ਸਨ। ਉਹ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਨੂੰ ਸੁਧਾਰਨਾ ਚਾਹੁੰਦੇ ਸਨ। ਇਹੋ ਤਾਂ ਚੀਜ਼ਾਂ ਸਨ ਜਿਹੜੀਆਂ ਉਹ ਬੰਦ ਕਰਵਾਉਣ ਲਈ ਆਏ ਸਨ। ਖੈਰ, ਇੱਕ ਸੱਜਣ ਨੇ ਜਿਨ੍ਹਾਂ ਦਾ ਨਾਮ ਸੀ ਭਾਈ ਮੋਹਨ ਸਿੰਘ ਵੈਦ, ਇਹਨਾਂ ਨੇ ਬਹੁਤ ਸਾਰਾ ਸਾਹਿਤ ਵੀ, ਬਹੁਤ ਸਾਰੀਆਂ ਕਿਤਾਬਾਂ ਵੀ ਲਿਖੀਆਂ, ਇਹ ਉਸ ਵਕਤ ਉੱਥੇ ਮੌਜੂਦ ਸਨ। ਭਾਈ ਤੇਜਾ ਸਿੰਘ ਭੁੱਚਰ ਦੇ ਜੱਥੇ ਤੋਂ ਬਾਅਦ ਕਰਤਾਰ ਸਿੰਘ ਝੱਬਰ ਹੋਰੀ ਵੀ ਆਪਣਾ ਜੱਥਾ ਲੈ ਕੇ ਪਹੁੰਚ ਗਏ ਤੇ ਮਹੰਤਾਂ ਦੇ ਨਾਲ ਭਾਈ ਮੋਹਨ ਸਿੰਘ ਵੈਦ ਸਮਝੌਤਾ ਕਰਵਾਉਣ ਲਈ ਪੂਰਾ ਤਾਣ ਲਾ ਰਹੇ ਸਨ। ਉਹ ਜਾਣਦੇ ਸਨ ਕਿ ਮਹੰਤਾਂ ਦੀ ਨੀਅਤ ਠੀਕ ਨਹੀਂ, ਇਹ ਕੋਈ ਨਾ ਕੋਈ ਲੜਾਈ ਜ਼ਰੂਰ ਕਰਨਗੇ। ਭਾਈ ਮੋਹਨ ਸਿੰਘ ਵੈਦ ਹੋਰਾਂ ਨੇ ਬੜਾ ਜ਼ੋਰ ਲਾਇਆ। ਆਖਿਰਕਾਰ 4:30 ਵਜੇ ਸ਼ਾਮ ਨੂੰ ਦੋਨੋਂ ਧਿਰਾਂ ਇਕੱਠੀਆਂ ਬੈਠੀਆਂ, ਵਿਚਾਰ ਚਰਚਾ ਸ਼ੁਰੂ ਹੋਈ। ਸਿੰਘਾਂ ਨੇ ਆਖਿਆ, ਪੁਜਾਰੀਓ, ਸਾਨੂੰ ਗੁਰਦੁਆਰੇ ਦੀ ਮਾਇਆ ਦਾ ਲਾਲਚ ਨਹੀਂ, ਅਸੀਂ ਚਾਹੁੰਦੇ ਹਾਂ ਗੁਰਦੁਆਰੇ ਦੇ ਵਿੱਚ ਗੁਰੂ ਦੀ ਗੱਲ ਹੋਵੇ, ਪਰ ਤੁਸੀਂ ਜੋ ਕੁਝ ਇੱਥੇ ਕਰ ਰਹੇ ਹੋ ਉਹ ਕਿਸੇ ਤੋਂ ਲੁਕਿਆ ਨਹੀਂ। ਜਿਹੜੀਆਂ ਗੱਲਾਂ ਗੁਰਮਤ ਦੇ ਉਲਟ ਨੇ ਉਹ ਤੁਸੀਂ ਸਾਰੀਆਂ ਇੱਥੇ ਲਾਗੂ ਕੀਤੀਆਂ ਨੇ, ਤੇ ਸਭ ਤੋਂ ਵੱਡੀ ਗੱਲ, ਤੁਸੀਂ ਆਪ ਗੁਰੂ ਦੀ ਬਾਣੀ ਦਾ ਪਾਠ ਤੇ ਕੀਰਤਨ ਕੀ ਕਰਨਾ, ਤੁਸੀਂ ਆਉਣ ਵਾਲੀਆਂ ਸੰਗਤਾਂ ਨੂੰ ਵੀ ਰੋਕਦੇ ਹੋ, ਕਿਉਂਕਿ ਪੁਜਾਰੀਆਂ ਨੇ ਕਈ ਵਾਰ ਬਾਹਰੋਂ ਆਏ ਜਥਿਆਂ ਨੂੰ ਕੀਰਤਨ ਕਰਨ ਤੋਂ ਰੋਕਿਆ ਸੀ। ਉਹਨਾਂ ਦਿਨਾਂ ਵਿੱਚ ਵਿਦਿਆ ਦੇ ਪ੍ਰਚਾਰ ਪ੍ਰਸਾਰ ਲਈ ਬਹੁਤ ਸਾਰੇ ਇਲਾਕਿਆਂ ਵਿੱਚ ਵਿਦਿਆਲੇ ਬਣੇ ਸਨ, ਸਕੂਲ ਖੋਲ੍ਹੇ ਗਏ ਸਨ, ਤੇ ਖਾਸ ਤੌਰ ਤੇ ਗੁਰਮਤਿ ਵਿਦਿਆ ਦਾ ਬੜਾ ਜ਼ੋਰ ਸ਼ੋਰ ਨਾਲ ਪ੍ਰਚਾਰ ਹੋ ਰਿਹਾ ਸੀ। ਇੱਕ ਵਾਰ ਕੈਰੋਂ ਪਿੰਡ, ਮਾਝੇ ਦੇ ਸੱਜਣ ਜਾਣਦੇ ਨੇ ਕੈਰੋਂ ਪਿੰਡ, ਉੱਥੇ ਇੱਕ ਵਿਦਿਆਲਾ ਸੀ, ਉੱਥੋਂ ਇੱਕ ਬੀਬੀਆਂ ਦਾ ਜੱਥਾ ਕੀਰਤਨ ਕਰਨ ਲਈ ਤਰਨ ਤਾਰਨ ਸਾਹਿਬ ਆਇਆ, ਪਰ ਪੁਜਾਰੀਆਂ ਨੇ ਉਹਨਾਂ ਨੂੰ ਕੀਰਤਨ ਨਹੀਂ ਕਰਨ ਦਿੱਤਾ। ਹੈਰਾਨੀ ਦੀ ਬਾਤ, ਗੁਰਦੁਆਰੇ ਵਿੱਚ ਅਸੀਂ ਆਪ ਵੀ ਨਹੀਂ ਕਰਨਾ ਤੇ ਤੁਹਾਨੂੰ ਵੀ ਨਹੀਂ ਕਰਨ ਦੇਣਾ। ਫਿਰ ਇਸ ਤੋਂ ਬਾਅਦ ਇੱਕ ਜਥਾ ਲੈ ਕੇ ਆਏ ਭਾਈ ਸਾਹਿਬ, ਭਾਈ ਲਛਮਣ ਸਿੰਘ ਧਾਰੋ ਵਾਲੀ, ਜਿਹੜੇ ਬਾਅਦ ਵਿੱਚ ਨਨਕਾਣਾ ਸਾਹਿਬ ਦੇ ਪਾਵਨ ਜਨਮ ਸਥਾਨ ਤੇ ਜਥਾ ਲੈ ਕੇ ਗਏ ਤੇ ਸ਼ਹਾਦਤ ਦਾ ਜਾਮ ਪੀ ਗਏ, ਜਿਨ੍ਹਾਂ ਨੂੰ ਜੰਡ ਨਾਲ ਬੰਨ ਕੇ ਸਾੜਿਆ ਗਿਆ। ਭਾਈ ਲਛਮਣ ਸਿੰਘ ਇੱਕ ਬੀਬੀਆਂ ਦਾ ਜਥਾ ਲੈ ਕੇ ਆਏ, ਉਹਨਾਂ ਨੂੰ ਵੀ ਨੇੜੇ ਨਹੀਂ ਲੱਗਣ ਦਿੱਤਾ, ਉਹਨਾਂ ਨੂੰ ਵੀ ਕੀਰਤਨ ਨਹੀਂ ਕਰਨ ਦਿੱਤਾ। ਫਿਰ ਇੱਕ ਫਿਰੋਜ਼ਪੁਰ ਤੋਂ ਜਥਾ ਕੀਰਤਨ ਕਰਨ ਲਈ ਆਇਆ, ਉਹ ਜਥੇ ਨੂੰ ਵੀ ਕੀਰਤਨ ਨਹੀਂ ਕਰਨ ਦਿੱਤਾ। 11 ਜਨਵਰੀ ਵਾਲੇ ਦਿਨ ਕੁਝ ਸਿੰਘਾਂ ਨੇ ਇਹਨਾਂ ਮਹੰਤਾਂ ਨੂੰ ਆਖਿਆ ਸੀ ਕੀਰਤਨ ਕਰਨ ਲਈ ਆਸਾ ਦੀ ਵਾਰ ਲਾਓ, ਤੇ ਮਹੰਤਾਂ ਦੇ ਬੰਦੇ ਉਹਨਾਂ ਸਿੰਘਾਂ ਦੇ ਪਿੱਛੇ ਡਾਂਗਾਂ ਲੈ ਕੇ ਪੈ ਗਏ। ਹੈਰਾਨੀ ਦੀ ਬਾਤ, ਮਹੰਤ ਕਹਿੰਦੇ ਨੇ ਸਾਨੂੰ ਕੀਰਤਨ ਕਰਨ ਲਈ ਕਿਉਂ ਕਹਿੰਦੇ ਹੋ, ਨਾ ਅਸੀਂ ਕਰਨਾ ਤੇ ਨਾ ਕਿਸੇ ਨੂੰ ਕਰਨ ਦੇਣਾ। ਜਥੇ ਵਿੱਚ ਵਿਚਾਰ ਚੱਲੀ, ਆਖਿਆ, ਮਹੰਤੋ, ਗੁਰਦੁਆਰੇ ਵਿੱਚ ਬਾਣੀ ਨਹੀਂ ਪੜੀ ਜਾਏਗੀ, ਗੁਰੂ ਘਰ ਦੇ ਅੰਦਰ ਕੀਰਤਨ ਨਹੀਂ ਹੋਵੇਗਾ ਤੇ ਕਿੱਥੇ ਹੋਵੇਗਾ। ਇਹਨਾਂ ਆਖਿਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜਾ ਮਤਾ ਪਾਸ ਕੀਤਾ ਹੈ, ਮਰਿਆਦਾ ਦੇ ਮੁਤਾਬਕ ਗੁਰੂ ਘਰ ਵਿੱਚ ਜੇ ਤੁਸੀਂ ਰਹਿਣਾ ਚਾਹੁੰਦੇ ਹੋ ਤੇ ਸੇਵਾ ਕਰਨੀ ਹੋਵੇਗੀ ਗੁਰਮਤ ਦੇ ਅਸੂਲਾਂ ਮੁਤਾਬਕ। ਸਾਰੇ ਜਿਹੜੇ ਗ੍ਰੰਥੀ ਨੇ ਉਹ ਅੰਮ੍ਰਿਤਧਾਰੀ ਹੋਣੇ ਚਾਹੀਦੇ ਨੇ, ਕੋਈ ਕੁਰੇਤੀਆ ਬੰਦਾ ਗ੍ਰੰਥੀ ਨਹੀਂ ਹੋਣਾ ਚਾਹੀਦਾ। ਇਹ ਜਿਹੜੇ ਪੁਜਾਰੀ ਸਨ ਬੜੇ ਤਿੱਖੇ ਸਨ, ਇੱਕ ਪਾਸੇ ਸਾਜਿਸ਼ ਕਰ ਰਹੇ ਸਨ, ਸਿੰਘਾਂ ਨੂੰ ਮਾਰਨ ਦੀ ਤਿਆਰੀ ਕਰ ਰਹੇ ਸਨ, ਤੇ ਦੂਜੇ ਪਾਸੇ ਉਹਨਾਂ ਨੂੰ ਪੁਚੜਾ ਕੇ ਇਹ ਮੰਨ ਗਏ ਕਿ ਹਾਂ, ਜਿਹੜਾ ਇੱਥੋਂ ਦਾ ਦਰਬਾਰ ਸਾਹਿਬ ਦਾ ਗ੍ਰੰਥੀ ਹੈ ਉਹ ਠੀਕ ਨਹੀਂ, ਉਹ ਮਰਿਆਦਾ ਵਾਲਾ ਨਹੀਂ, ਅਸੀਂ ਉਹਨੂੰ ਹਟਾਉਣ ਲਈ ਤਿਆਰ ਹਾਂ। ਫੈਸਲਾ ਹੋ ਗਿਆ ਕਿ ਜਥੇ ਵਿੱਚੋਂ ਭਾਈ ਸਰਨ ਸਿੰਘ ਜੀ ਉਹ ਇੱਥੋਂ ਦੇ ਗ੍ਰੰਥੀ ਦੀ ਸੇਵਾ ਨਿਭਾਉਣਗੇ। ਪੁਜਾਰੀ ਮੰਨ ਗਏ, ਸਾਰੀਆਂ ਗੱਲਾਂ ਉਹਨਾਂ ਨੇ ਸਾਰੀਆਂ ਸ਼ਰਤਾਂ ਮੰਨ ਲਈਆਂ, ਇੱਥੇ ਗੁਰਮਤ ਤੋਂ ਉਲਟ ਕੋਈ ਗੱਲ ਨਹੀਂ ਹੋਵੇਗੀ। 5:30 ਵਜੇ ਮੀਟਿੰਗ ਖਤਮ ਹੋਈ। ਇਹਨਾਂ ਆਖਿਆ, ਅਸੀਂ ਮੰਨਦੇ ਹਾਂ ਪਰ ਜਿਹੜੇ ਸਾਡੇ ਸੰਗੀ ਸਾਥੀ ਨੇ ਸਾਨੂੰ ਉਹਨਾਂ ਨਾਲ ਸਲਾਹ ਕਰਨ ਦਾ ਸਮਾਂ ਚਾਹੀਦਾ। ਸਿੰਘਾਂ ਨੇ ਆਖਿਆ, ਠੀਕ ਹੈ। ਉਹ ਜਿਹੜੇ ਬਾਕੀ ਪੁਜਾਰੀ ਸਨ ਉਹ ਦਰਬਾਰ ਸਾਹਿਬ ਦੇ ਅੰਦਰ ਬੈਠੇ ਸਨ। ਹੁਣ ਜਿਹੜੇ ਗੱਲਬਾਤ ਕਰਨ ਵਾਲੇ ਮੁਖੀ ਸਨ ਮਹੰਤ, ਉਹ ਇੱਥੋਂ ਉੱਠ ਕੇ ਦਰਬਾਰ ਸਾਹਿਬ ਦੇ ਅੰਦਰ ਚਲੇ ਗਏ। 3 ਘੰਟੇ ਦਰਬਾਰ ਸਾਹਿਬ ਵਿੱਚ ਰਹੇ। ਰਾਤ ਦੇ 8:30 ਵਜ ਗਏ। ਫਰਵਰੀ ਦੇ ਦਿਨ ਸਨ, ਦਿਨ ਛੋਟੇ ਹੋ ਜਾਂਦੇ ਨੇ, ਰਾਤਾਂ ਵੱਡੀਆਂ ਹੋ ਜਾਂਦੀਆਂ ਨੇ। 8:30 ਵਜੇ ਚਾਰੇ ਪਾਸੇ ਧੁੱਪ ਹਨੇਰਾ ਸੀ ਤੇ ਹੋਇਆ ਕਿ 8:30 ਵਜੇ ਹੁਣ 1-2 ਆਦਮੀ ਫਿਰ ਬਾਹਰ ਆਏ। ਇਹਨਾਂ ਆ ਕੇ ਆਖਿਆ, ਸਾਰੇ ਆਗੂ ਮੰਨਦੇ ਨੇ, ਸਾਨੂੰ ਤੁਹਾਡਾ ਫੈਸਲਾ ਮਨਜ਼ੂਰ ਹੈ, ਅਸੀਂ ਤੁਹਾਡੇ ਅਧੀਨ
ਲੋਕਲ ਕਮੇਟੀ ਬਣਾ ਕੇ ਉਹਦੇ ਅਧੀਨ ਕੰਮ ਕਰਨ ਲਈ, ਸੇਵਾ ਕਰਨ ਲਈ ਤਿਆਰ ਹਾਂ। ਸਾਡੇ ਵੱਲੋਂ ਤੁਹਾਨੂੰ ਕੋਈ ਸ਼ਿਕਾਇਤ ਨਹੀਂ ਮਿਲੇਗੀ। ਹੁਣ ਜਿਹੜੀਆਂ ਤੁਸੀਂ ਸ਼ਰਤਾਂ ਰੱਖੀਆਂ ਨੇ ਉਹਨਾਂ ਤੇ ਜੇ ਦਸਖਤ ਕਰਵਾਉਣੇ ਚਾਹੁੰਦੇ ਹੋ ਤੇ ਸਾਡੇ ਨਾਲ ਆਓ, ਦਰਬਾਰ ਦੇ ਅੰਦਰ ਕੁਝ ਬੰਦੇ ਆ ਕੇ ਦਸਖਤ ਕਰਵਾ ਲਓ। ਇਹਨਾਂ ਆਖਿਆ ਠੀਕ ਹੈ। 8:30 ਰਾਤ ਨੂੰ ਜੱਥੇ ਵਿੱਚੋਂ ਕੁਝ ਸਿੰਘ ਪੁਜਾਰੀਆਂ ਤੋਂ ਉਸ ਕਾਗਜ਼ ਉੱਪਰ, ਉਸ ਪੱਤਰ ਉੱਪਰ ਜਿਹਦੇ ਉੱਪਰ ਸ਼ਰਤਾਂ ਲਿਖੀਆਂ ਸਨ, ਦਸਖਤ ਕਰਵਾਉਣ ਲਈ ਦਰਬਾਰ ਸਾਹਿਬ ਦੇ ਅੰਦਰ ਚਲੇ ਗਏ। ਐਨ ਇਸੇ ਵਕਤ ਜਦੋਂ ਸਿੰਘ ਅੰਦਰ ਚਲੇ ਗਏ ਬਾਹਰੋਂ ਕੋਠਿਆਂ ਉੱਪਰੋਂ, ਜਿਹੜੇ ਕਿਉਂਕਿ ਜਿਹੜੇ ਜੱਥੇ ਦੇ ਸਿੰਘ ਸਨ, ਸੁਧਾਰਕ ਸਿੰਘ, ਅਕਾਲੀ ਸਿੰਘ ਆਏ ਸਨ, ਉਹ ਦਰਬਾਰ ਸਾਹਿਬ ਦੇ ਬਾਹਰ ਪ੍ਰਕਰਮਾ ਵਿੱਚ ਦੀਵਾਨ ਸਜਾ ਕੇ ਬੈਠੇ ਸਨ। ਪ੍ਰਕਰਮਾ ਵਿੱਚ ਬੈਠੇ ਸਿੰਘਾਂ ਉੱਪਰ ਕੋਠਿਆਂ ਤੋਂ ਇੱਟਾਂ ਰੋੜੇ ਚੱਲਣੇ ਸ਼ੁਰੂ ਹੋ ਗਏ, ਉਹਨਾਂ ਤੇ ਬੰਬ ਸੁੱਟਣੇ ਸ਼ੁਰੂ ਹੋ ਗਏ। ਇੱਧਰ ਜ਼ਾਲਮਾਂ ਨੇ ਦਰਬਾਰ ਸਾਹਿਬ ਵਿੱਚ ਜਿਹੜਾ ਚਾਨਣ ਸੀ ਉਹ ਲੈਂਪ ਬੁਝਾ ਦਿੱਤਾ, ਉਸ ਵਕਤ ਲੈਂਪ ਹੋਇਆ ਕਰਦੇ ਸਨ, ਦਰਬਾਰ ਸਾਹਿਬ ਦੇ ਦਰਵਾਜ਼ੇ ਦਾ ਪਰਦਾ ਲਾ ਦਿੱਤਾ, ਬਾਹਰੋਂ ਇੱਟਾਂ ਰੋੜੇ ਚੱਲਦੇ ਨੇ, ਬਾਹਰ ਰੋਲਾ ਰੱਪਾ ਪੈ ਰਿਹਾ, ਅੰਦਰ ਪੁਜਾਰੀਆਂ ਨੇ ਗੰਡਾਸਿਆਂ, ਕਿਰਪਾਨਾਂ, ਕੱਕੂਆਂ ਦੇ ਨਾਲ ਨਿਰਦੋਸ਼ ਨਿਹੱਥੇ ਸ਼ਾਂਤ ਸਿੰਘਾਂ ਉੱਪਰ ਹਮਲਾ ਕਰਕੇ

ਜਿਹੜੇ ਸਿੰਘ ਪੁਜਾਰੀਆਂ ਦੇ ਦਸਖਤ ਕਰਵਾਉਣ ਲਈ ਅੰਦਰ ਗਏ ਸਨ ਉਹਨਾਂ ਉੱਪਰ ਚਾਨਣ ਜਿਹੜਾ ਸੀ ਲੈਂਪ ਬੰਦ ਕਰਕੇ ਦਰਵਾਜ਼ੇ ਦਾ ਪਰਦਾ ਬੰਦ ਕਰਕੇ ਕਿਉਂਕਿ ਬਾਹਰ ਵੀ ਰੌਲਾ ਰੱਪਾ ਪੈ ਰਿਹਾ ਸੀ ਇੱਟਾਂ ਚੱਲ ਰਹੀਆਂ ਸਨ ਕੋਠਿਆਂ ਤੋਂ ਸਿੰਘਾਂ ਤੇ ਬੰਬ ਛਿੱਟੇ ਜਾ ਰਹੇ ਸਨ ਤੇ ਅੰਦਰ ਪੁਜਾਰੀਆਂ ਨੇ ਸ਼ਾਂਤ ਬੈਠੇ ਸਿੰਘਾਂ ਤੇ ਗੁਰੂ ਦਰਬਾਰ ਅੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਬੈਠੇ ਸਿੱਖਾਂ ਤੇ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਗੰਡਾਸਿਆਂ ਨਾਲ ਕਿਰਪਾਨਾਂ ਨਾਲ ਇੰਨੇ ਵਾਰ ਕੀਤੇ ਗਏ ਕਿ 17 ਸਿੰਘ ਗੰਭੀਰ ਜ਼ਖਮੀ ਹੋ ਗਏ ਪਰ ਕਿਉਂਕਿ ਸਿੰਘ ਫੈਸਲਾ ਕਰਕੇ ਆਏ ਸਨ ਸ਼ਾਂਤ ਰਹਿਣਾ ਗੁਰਦੁਆਰੇ ਵਿੱਚ ਲੜਨਾ ਨਹੀਂ ਭਾਵੇਂ ਜਾਨਾਂ ਚਲੀਆਂ ਜਾਣ ਅਸੀਂ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸੁਧਾਰਨਾ ਚਾਹੁੰਦੇ ਹਾਂ ਜੇ ਪ੍ਰਬੰਧ ਸੁਧਾਰਨ ਲਈ ਸਾਨੂੰ ਆਪਣਾ ਖੂਨ ਵੀ ਡੋਲਣਾ ਪਿਆ ਤੇ ਕੋਈ ਗੁਰੇਜ਼ ਨਹੀਂ ਕਰਨਾ 17 ਸਿੰਘ ਗੰਭੀਰ ਜ਼ਖਮੀ ਹੋ ਗਏ ਅਗਲੇ ਦਿਨ ਇੱਕ ਸਿੰਘ ਭਾਈ ਹਜ਼ਾਰਾ ਸਿੰਘ ਅਲਾਦੀਨਪੁਰੋਂ ਸ਼ਹੀਦ ਹੋ ਗਿਆ ਪੰਜਵੇਂ ਦਿਨ ਇੱਕ ਹੋਰ ਸਿੰਘ ਭਾਈ ਹੁਕਮ ਸਿੰਘ ਕੋਟ ਵਸਾਊ ਉਹ ਵੀ ਚਲਾਣਾ ਕਰ ਗਿਆ ਦੋ ਸਿੰਘ ਸ਼ਹੀਦ ਹੋ ਗਏ ਪਰ 26 ਜਨਵਰੀ 1921 ਵਾਲੇ ਦਿਨ ਦਰਬਾਰ ਸਾਹਿਬ ਤਰਨ ਤਾਰਨ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਥਾਂ ਵਿੱਚ ਆ ਗਿਆ ਇਹਨਾਂ ਦੋ ਸ਼ਹੀਦਾਂ ਨੇ ਆਪਣਾ ਖੂਨ ਡੋਲ ਕੇ ਦਰਬਾਰ ਸਾਹਿਬ ਤਰਨ ਤਾਰਨ ਸਾਹਿਬ ਵਿੱਚ ਕੀਤੇ ਹੋਏ ਮਹੰਤਾਂ ਦੇ ਪਾਪਾਂ ਨੂੰ ਧੋ ਦਿੱਤਾ ਇਹਨੇ ਸਾਡੀ ਗੁਰਦੁਆਰਾ ਸੁਧਾਰ ਲਹਿਰ ਦੇ ਪਹਿਲੇ ਦੋ ਸ਼ਹੀਦ ਭਾਈ ਹੁਕਮ ਸਿੰਘ ਕੋਟ ਵਸਾਊ ਤੇ ਹਜ਼ਾਰਾ ਸਿੰਘ ਅਲਾਦੀਨਪੁਰ ਇਹ ਸ਼ਹੀਦ ਅੱਜ ਸਾਡੇ ਚੇਤਿਆਂ ਵਿੱਚੋਂ ਵਿਸਰ ਚੁੱਕੇ ਨੇ ਕੋਈ ਬਹੁਤੀ ਪੁਰਾਣੀ ਗੱਲ ਨਹੀਂ 105 ਸਾਲ ਹੋਏ ਨੇ 105 ਸਾਲ ਪਹਿਲਾਂ ਮਹੰਤਾਂ ਦੇ ਪਾਪਾਂ ਤੋਂ ਗੁਰਦੁਆਰਿਆਂ ਨੂੰ ਆਜ਼ਾਦ ਕਰਵਾਉਣ ਲਈ ਪਹਿਲਾਂ ਇਹ ਦੋ ਸਿੰਘ ਸ਼ਹੀਦ ਹੋਏ ਤੇ ਇਸ ਤੋਂ ਬਾਅਦ ਫਿਰ ਅੱਗੇ ਨਨਕਾਣਾ ਸਾਹਿਬ ਦਾ ਸ਼ਹੀਦੀ ਸਾਕਾ ਵਾਪਰਦਾ ਉਹਦੇ ਵਿੱਚ ਲਗਭਗ 200 ਸਿੰਘ ਸ਼ਹੀਦ ਹੋਇਆ ਗੁਰੂ ਰਹਿਮਤ ਕਰੇ ਇਹ ਸਾਡੀ ਕੌਮ ਦਾ ਇਤਿਹਾਸ ਹੈ ਸਾਨੂੰ ਆਪਣਾ ਇਤਿਹਾਸ ਪੜ੍ਹਨਾ ਸੁਣਨਾ ਤੇ ਬੱਚਿਆਂ ਨੂੰ ਦੱਸਣਾ ਚਾਹੀਦਾ ਕਿ ਅਸੀਂ ਕਿਹੜੀ ਕੌਮ ਆ ਕਿੱਥੋਂ ਤੁਰੇ ਹਾਂ ਤੇ ਕਿੱਥੇ ਪਹੁੰਚ ਗਏ ਗੁਰੂ ਰਹਿਮਤ ਕਰੇ ਨੀਯਤ ਕੀਤਾ ਹੋਇਆ ਸਮਾਂ ਸਮਾਪਤ ਹੈ ਸਾਡੇ ਤੋਂ ਬਾਅਦ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਜਗਦੀਪ ਸਿੰਘ ਜੀ ਹਜ਼ੂਰੀ ਕੀਰਤਨੀ ਹੈ ਸੱਚਖੰਡ ਸ੍ਰੀ ਦਰਬਾਰ ਸਾਹਿਬ ਉਹ ਆਪ ਜੀ ਨੂੰ ਗੁਰਬਾਣੀ ਕੀਰਤਨ ਦੁਆਰਾ ਗੁਰੂ ਚਰਨਾਂ ਨਾਲ ਜੋੜਨਗੇ ਆਓ ਭਾਈ ਸਾਹਿਬ ਹੋਰਾਂ ਪਾਸੋਂ ਕੀਰਤਨ ਸਰਵਣ ਕਰੀਏ ਢਾਡੀ ਜਥਾ ਆਪ ਸੰਗਤ ਤੋਂ ਖਿਮਾ ਦਾ ਜਾਚਕ ਹੈ ਹੋਈਆਂ ਭੁੱਲਾਂ ਲਈ ਆਪ ਗੁਰੂ ਕੀ ਸੰਗਤ ਬਖਸ਼ਣ ਯੋਗ ਹੋ ਸਤਿਗੁਰੂ ਰਹਿਮਤ ਕਰਨ ਆਪਣੇ ਦਰ ਘਰ ਦੀ ਸੇਵਾ ਇਸੇ ਤਰ੍ਹਾਂ ਲੈਂਦੇ ਰਹਿਣ ਸਰਬੱਤ ਸੰਗਤ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀਆਂ ਨੂੰ ਸ਼ਬਦ ਕੀਰਤਨ ਨੂੰ ਸਰਵਣ ਕਰਵਾ ਰਹੇ ਸਨ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲਿਆਂ ਦਾ ਰਾਗੀ ਜੱਥਾ ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ, ਜਿਹਾ ਚੀਰੀ ਲਿਖਿਆ ਤਿਹਾ ਹੁਕਮ ਕਮਾਹੇ, ਘੱਲੇ ਆਵੇ ਨਾਨਕਾ ਸਦੇ ਉੱਠੀ ਜਾਹੀ ਦੇ ਮਹਾਂਵਾਕ ਅਨੁਸਾਰ। ਸਤਿਕਾਰਯੋਗ ਬੀਬੀ ਜਸਪਾਲ ਕੌਰ ਜੀ, ਜੋ ਕਿ ਮਹਾਰਾਜ ਜੀ ਵੱਲੋਂ ਬਖਸ਼ੀ ਵਿਸ਼ਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਸਨ, ਅਤੇ ਇਹਨਾਂ ਦੇ ਅੱਜ ਪੰਜ ਪੁੱਤਰ ਸ੍ਰੀ ਦਾਨਤ ਨੂੰ ਸੰਸਕਾਰ ਕੀਤਾ ਗਿਆ। ਉਪਰੰਤ ਪਰਿਵਾਰ ਵੱਲੋਂ ਰੱਖੇ ਗਏ ਸੀ ਸਹਿਜ ਪਾਤਸ਼ਾਹ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਜੀ। ਪਹਿਲਾਂ ਆਪ ਜੀ ਅਲਾਹਣੀਆਂ ਦੀ ਗੁਰਬਾਣੀ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਵਾਹਿਗੁਰੂ ਜੀਓ। ਰਾਗ ਵਡਹੰਸ ਮਹੱਲਾ ਪਹਿਲਾ, ਘਰ ਪੰਜਵਾ ਅਲਹਣੀਆਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਧੰਨ ਸਰਨ ਦਾ ਸੱਚਾ ਪਾਤਸ਼ਾਹ ਜਿਨ ਜਗ ਧੰਦੈ ਲਾਇਆ, ਮੋਹਲਤ ਪੁੰਨੀ ਪਾਈ ਭਰੀ, ਜਾਨੀ ਅੜਾ ਘੱਤ ਚਲਾਇਆ, ਜਾਨੀ ਘੱਤ ਚਲਾਇਆ, ਲਿਖਿਆ ਆਇਆ ਰੁਨੇ ਵੀ ਸੁਬਾਏ, ਕਾਇਆ ਹੰਸਿਆ ਵਿਛੋੜਾ, ਜਾਂਦਨ ਪੁੰਨੇ ਮੇਰੀ ਮਾਏ, ਜਿਹਾ ਲਿਖਿਆ ਤਿਹਾ ਪਾਇਆ, ਜਿਹਾ ਪੁਰਬ ਕਮਾਇਆ। ਧੰਨ ਸੁਰਨ ਦਾ ਸੱਚਾ ਪਾਤਸ਼ਾਹ ਜਿਨ ਜਗ ਧੰਦੈ ਲਾਇਆ,

ਜਾਏ ਜਿਤ ਸੇਵਿਆ ਨਿਰਗਾਹ ਸੁਖ ਪਾਈਐ ਨਾਮ ਤੇ ਸਹਿ ਕਾਲੀ ਜਾਏ ਆਗੈ ਹੁਕਮ ਨਾ ਚੱਲੈ ਮੂਲੇ ਸਿਰ ਸੁਰ ਕਿਆ ਵਿਹਾਣਾ ਸਾਹਿਬ ਸਿਮਰਹੁ ਮੇਰੀ ਭਾਈ ਹੋ ਸਭਨਾ ਇਹੋ ਪਏ ਆਣਾ ਜੋ ਤਿਸ ਭਾਵੈ ਸਮਰੱਥ ਸੋਥੀ ਐ ਹਿਲੜਾ ਇਹ ਸੰਸਾਰੁ ਜਲ ਥਲ ਮਹੀਲ ਰਵ ਰਹੇ ਆ ਸਾਚੜਾ ਸਿਰਜਣਹਾਰੁ

ਬਹੁ ਗੁਰ ਸ਼ਬਦ ਹੀ ਸੱਚ ਖੇਲੋ ਜਮ ਮਾਰਗ ਨਹੀਂ ਜਾਣਾ ਸ਼ਬਦ ਸਮਾਣਾ ਜੁਗ ਜੁਗ ਸੱਚ ਹੈ ਵੇਸੇ ਸਾਜਨ ਸਹਿਣ ਮਿਲਹੋ ਸੰਜੋਗੀ ਗੁਰ ਮਿਲ ਖੋਲੇ।

ਵਾਹਿਗੁਰੂ ਵਾਹਿਗੁਰੂ ਜੀ ਤੁਧ ਆਗੈ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਉਹਨਾਂ ਜਾਣੇ ਮੇਰਾ ਵਾਹਿਗੁਰੂ ਜੀ ਅਰਦਾਸ ਏਕੋ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜੁਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਾਰਨੋ ਨੇ ਦਿਆ ਵੈ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਪਵਿੱਤਰ ਪਾਠ ਦੀਦਾਰ ਦਾ ਧਿਆਨ ਧਰ ਖਾਲਸਾ ਜੀ ਸਾਹਿਬ ਬੋਲੋ ਜੀ ਗੁਰੂ ਜੀ ਕੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿਠ ਕੀਤਾ ਤਿਨਾਂ ਪਿਆਰਿਆਂ ਸੁਪਿਆਰਿਆਂ ਦੀ ਕਮਾਈ ਦਾ ਧਿਆਨ ਧਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤੀ ਦੇ ਉੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰੱਖੜੀਆਂ ਤੇ ਚੜ੍ਹੇ ਤਨ ਆਰਿਆਂ ਨਾਲ ਚਰਾਏ ਸੇਵਾ ਤਨ ਆਰਤਿਆਂ ਨਾਲ ਚੁਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨਾਂ ਦੀ ਧਰਮ ਕਮਾਈ ਦਾ ਧਿਆਨ ਧਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿ ਸਤਿਗੁਰੂ ਜੀ ਕੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਜੀ ਬਖਸ਼ੋ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਪਵਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿ ਵਾਹਿਗੁਰੂ ਜੀ ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਜੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨਾਂ

ਰਾਜ ਕਰੇਗਾ ਖਾਲਸਾ। ਖੁਆਰ ਹੋਏ ਸਭ ਮਿਲਾਂਗੇ ਮਤ, ਵਾਹਿਗੁਰੂ ਨਾਮ ਜਹਾਜ ਹੈ ਧਨੇਸ਼।

ਵਾਹਿਗੁਰੂ ਵਾਹਿਗੁਰੂ ਜੀ ਆਪੇ ਹੀ ਕਰਣਾ ਕੀਓ ਕਲ ਆਪੇ ਹੀ ਤੈ ਧਾਰੀਐ ਦੇਖ ਕੀਤਾ ਆਪਣਾ ਘਰ ਕੱਚੀ ਪੱਕੀ ਸਾਰੀਐ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਐ।

0: ਧੰਨ ਧੰਨ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਸਤ ਸੰਗਤ ਜੀਓ। ਸੋ ਪਰਿਵਾਰ ਵੱਲੋਂ, ਗਰੀਵਾਲ ਪਰਿਵਾਰ ਵੱਲੋਂ, ਸਮੂਹ ਪਰਿਵਾਰ ਵੱਲੋਂ ਆਈ ਸਮੂਹ ਸੰਗਤ ਦਾ ਅਤਿ ਧੰਨਵਾਦ ਹੈ ਜਿਨ੍ਹਾਂ ਨੇ ਇਹ ਘੜੀ ਵਿੱਚ ਪਰਿਵਾਰ ਨਾਲ ਸਾਂਝ ਪਾਈ ਹੈ। ਸਤਿਗੁਰੂ ਜੀ ਸਾਰਿਆਂ ਦੇ ਸਿਰ 'ਤੇ ਮਿਹਰ ਪਰ ਹੱਥ ਰੱਖਣ, ਸਮੂਹ ਸੰਗਤ ਦਾ ਧੰਨਵਾਦ ਹੈ। ਹੁਣ ਆਪ ਜੀ ਨੇ ਵਰ ਪ੍ਰਸ਼ਾਦ ਲੈ ਕੇ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਇੱਥੇ ਦੀਵਾਨ ਦੀ ਸਮਾਪਤੀ ਹੈ, ਆਓ ਅੱਗੇ ਕੀਰਤਨ ਸਰਵਣ ਕਰੀਏ ਜੀ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਹੁਣ ਕੜਾ ਪ੍ਰਸ਼ਾਦ ਦੀ ਦੇਗ ਜਿਹੜੀ ਹੈ ਉਹ ਸੰਗਤਾਂ ਨੂੰ ਬੇਨਤੀ ਤੁਸੀਂ ਬਾਹਰੋਂ ਲੈਣੀ ਹੈ ਅਤੇ ਲੰਗਰ ਗੁਰੂ ਕਾ ਤਿਆਰ ਹੈ। ਸਾਰੀਆਂ ਸੰਗਤਾਂ ਨੂੰ ਬੇਨਤੀ ਪਰਿਵਾਰ ਵੱਲੋਂ ਸਭ ਨੇ ਗੁਰੂ ਕਾ ਲੰਗਰ ਛੱਕ ਕੇ ਜਾਣ ਦੀ ਕਿਰਪਾ ਕਰਨੀ। ਹੁਣ ਸਮਾਂ ਕੀਰਤਨ ਦਾ ਹੈ। ਭਾਈ ਗੁਰਦਿਆਲ ਸਿੰਘ ਜੀ ਸ੍ਰੀ ਖਡੂਰ ਸਾਹਿਬ ਵਾਲਿਆਂ ਦੇ ਰਾਗੀ ਜੱਥੇ ਪਾਸੋਂ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦਿਆਲ ਸਿੰਘ ਜੀ ਖਡੂਰ ਸਾਹਿਬ ਵਾਲੇ। ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਰਹਿਮਤ ਕਰਨ, ਇਸੇ ਤਰ੍ਹਾਂ ਸੇਵਾਵਾਂ ਲੈਂਦੇ ਰਹਿਣ। ਸੋ ਹੁਣ ਆਪ ਜੀ ਦੇ ਸਨਮੁਖ ਹਾਜ਼ਰ ਹੋ ਰਹੇ ਨੇ ਭਾਈ ਸਾਹਿਬ ਭਾਈ ਜਗਦੀਪ ਸਿੰਘ ਜੀ, ਹਜ਼ੂਰੀ ਕੀਰਤਨੀ ਹੈ ਸ੍ਰੀ ਦਰਬਾਰ ਸਾਹਿਬ ਵਾਲੇ। ਆਓ ਭਾਈ ਸਾਹਿਬ ਹੋਰਾਂ ਪਾਸੋਂ ਗੁਰੂ ਕੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਦੁਆਰਾ ਆਪ ਜੀ ਗੁਰੂ ਘਰ ਦੀਵਾਨਾਂ ਦੀ ਹਾਜ਼ਰੀ ਭਰ ਕੇ ਸੇਵਾਵਾਂ ਕਰਕੇ ਲਾਹੇ ਪ੍ਰਾਪਤ ਕਰਦੇ ਹੋ। ਸਤਿਗੁਰੂ ਰਹਿਮਤ ਕਰਨ, ਸਰਬੱਤ ਸੰਗਤ ਦੀਆਂ ਅਰਦਾਸਾਂ ਭਾਵਨਾਵਾਂ ਨੂੰ ਭਾਗ ਲਾਉਣ, ਆਪਣੇ ਦਰੋਂ ਘਰੋਂ ਚੜ੍ਹਦੀ ਕਲਾ ਗੁਰਸਿੱਖੀ ਜੀਵਨ ਦੀ ਦਾਤ ਬਖਸ਼ ਕੇ ਨਿਵਾਜਣ। ਸੰਗਤ ਨੂੰ ਦੱਸਿਆ ਜਾ ਰਿਹਾ ਹੈ ਕਿ 6 ਅਤੇ 7 ਸਤੰਬਰ ਨੂੰ ਪੰਥ ਪ੍ਰਸਿੱਧ ਵਿਦਵਾਨ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ, ਉਹ ਆਪ ਸੰਗਤ ਦੇ ਦਰਸ਼ਨ ਕਰਨ ਲਈ ਪਹੁੰਚ ਰਹੇ ਨੇ। ਉਹਨਾਂ ਦਾ ਸਮਾਂ ਸ਼ਾਮ 7 ਵਜੇ ਤੋਂ 8:30 ਵਜੇ ਤੱਕ ਹੋਇਆ ਕਰੇਗਾ। ਸੋ ਆਪ ਜੀ ਨੇ 6 ਅਤੇ 7 ਸਤੰਬਰ ਨੂੰ ਵੀ ਇਸੇ ਤਰ੍ਹਾਂ ਹਾਜ਼ਰੀਆਂ ਭਰ ਕੇ ਲਾਹੇ ਲੈਣ ਦੀ ਕਿਰਪਾਲਤਾ ਕਰਨੀ ਜੀ। ਆਓ ਕੀਰਤਨ ਸਰਵਣ ਕਰੀਏ। ਭਾਈ ਸਾਹਿਬ ਭਾਈ ਜਗਦੀਪ ਸਿੰਘ ਜੀ ਹਜ਼ੂਰੀ ਕੀਰਤਨੀ ਹੈ ਸ੍ਰੀ ਦਰਬਾਰ ਸਾਹਿਬ ਵਾਲਿਆਂ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੁਣ ਵੱਡਾ ਆਖੈ ਸਭ ਕੋਏ, ਕੇਵਡ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ।

ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਆਈ, ਗਿਆਨੀ ਧਿਆਨੀ ਗੁਰ ਗੁਰ ਹਾਈ।

ਪਾਈਆ ਤੁਧ ਵਿਣ ਸਿੱਧੀ ਕਿਨੈ ਨ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਆਖਾ ਜੀਵਾ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੂਖੈ ਖਾ

ਯੋਗ ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ, ਜੇਵੜ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ।

ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ।

ਤੁਦੇ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਦੇ ਆਪੇ ਸਿਰਜ ਸਭ ਗੋਈ, ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ।

ਬਪ ਧਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ ਪਿੰਡ ਸਭ ਤੇਰੀ ਤੁਮ ਮਾਤ ਪਿਤਾ।

ਇਸ਼ਨਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਾਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ

ਗਾਇਨ ਕਰਦੇ ਹਾਂ, ਹੋਈਆਂ ਭੁੱਲਾਂ ਲਈ ਖਿਮਾ ਬਖਸ਼ਣੀ, ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ, ਪੜੀ ਬਾਣੀ ਕਥਾ ਕੀਰਤਨ ਦਾ ਭਾਵ ਸਮੂਹ ਸਰੋਤਾ ਜਨਾਂ ਦੇ ਹਿਰਦਿਆਂ ਤੇ

ਸੁਮਤ ਬਖਸ਼ਣੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ, ਇਲਾਹੀ ਹੁਕਮਨਾਮੇ ਦੀ ਦਾਤ ਬਖਸ਼ਿਸ਼ ਕਰਕੇ ਨਦਰੀ ਨਦਰ ਨਿਹਾਲ ਕਰੋ, ਹੁਕਮਨਾਮੇ ਦੇ ਉਪਦੇਸ਼ ਮੁਤਾਬਕ ਜੀਵਨ ਜਿਉਣ ਦਾ ਬਲ ਬਖਸ਼ਿਸ਼ ਕਰਨਾ। ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ, ਤੇਰਾ ਨਾਮ ਚਿੱਤ ਆਵੇ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਵੀ ਹੈ ਅਹਿਨਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸ਼ੋ ਕੁਰਸੋ ਝੱਟੀ ਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੈਰਾੜੀ ਮਹੱਲਾ ਚੌਥਾ ਹਰ ਜਨ ਰਾਮ ਨਾਮ ਗੁਣ ਗਾਵੈ ਜੇ ਕੋਈ ਨਿੰਦ ਕਰੇ ਹਰ ਜਨ ਕੀ

ਝਗਰ ਚੁਕਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।